0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ। ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਚੱਲ ਰਹੀ ਕਥਾ ਸਰਵਣ ਕਰਵਾਉਣਗੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਵਾਲੇ। ਉਹਨਾਂ ਪਾਸੋਂ ਇਸੇ ਤਰ੍ਹਾਂ ਸੱਜ ਕੇ ਕਥਾ ਦਾ ਲਾਭ ਪ੍ਰਾਪਤ ਕਰੀਏ ਜੀ। ਆਪ ਸੰਗਤ ਨੂੰ ਪਹਿਲਾਂ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੀ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਨ ਲਈ ਆ ਰਹੇ ਨੇ। ਉਹਨਾਂ ਦਾ ਸਮਾਂ 7 ਤੋਂ 8:30 ਵਜੇ ਤੱਕ ਹੋਇਆ ਕਰੇਗਾ। ਦੋਨੋਂ ਦਿਨ 6 ਅਤੇ 7 ਸਤੰਬਰ ਐਤਵਾਰ ਅਤੇ ਸੋਮਵਾਰ ਸ਼ਾਮ ਨੂੰ ਆਪ ਜੀ ਇਸੇ ਤਰ੍ਹਾਂ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਜੀ। ਨਾਲ ਹੀ ਬੇਨਤੀ ਹੈ ਸੰਗਤ ਨੂੰ ਕਿ ਸ਼ਾਮ ਦੇ ਵਕਤ ਜੋ ਦੀਵਾਨ ਦੀ ਸਮਾਪਤੀ ਹੈ 8:30 ਵਜੇ ਅਰਦਾਸ ਹੋ ਜਾਂਦੀ ਹੈ, 9:15 ਵਜੇ ਸਾਰੀ ਸਮਾਪਤੀ ਹੋ ਜਾਂਦੀ ਹੈ। ਸੰਗਤ ਨੂੰ ਬੇਨਤੀ ਹੈ ਕਿ ਬਾਹਰਲੇ ਗੇਟ 9:15 ਵਜੇ ਬੰਦ ਹੋ ਜਾਇਆ ਕਰਨਗੇ। ਸੋ ਆਪ ਜੀ ਨੇ ਵੇਲੇ ਸਿਰ ਸਮਾਪਤੀ ਤੋਂ ਬਾਅਦ ਜਲ ਪਾਣੀ ਛੱਕ ਕੇ ਫਿਰ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੇਲੇ ਸਿਰ ਆਪਣੀਆਂ ਗੱਡੀਆਂ ਪਾਰਕਿੰਗ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਨੀ ਹੈ ਕਿਉਂਕਿ ਮਜਬੂਰੀ ਹੈ ਸਤਸੰਗਤ ਜੀ। ਸੋ ਇਹ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ।

0: ਅਠਾਰਾਂ ਸੈ ਓ ਪੰਦਰਵੋਂ ਬਿਕਰਮ ਰਾਏ ਕੈ ਓ ਸਾਲ ਸਾਈ ਡੇਰਾ ਥੋ ਖਾਲਸੈ ਟਿਗ ਰਾਏਪੁਰ ਗੁਜਰ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂਹੀ ਪਾਤਸ਼ਾਹੀਓਂ ਕੀ ਆਤਮਕ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਪਹਿਲੇ ਪੈਰ ਦੇ ਸੁੰਦਰ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀਆਂ ਲਗਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡ ਭਾਗੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਆਪਾਂ ਨੂੰ ਸੰਗਤ ਵਿੱਚ ਆਉਣ ਦੀਆਂ ਸੁਭਾਗ ਘੜੀਆਂ ਬਖਸ਼ਿਸ਼ ਹੋਈਆਂ ਨੇ। ਦਾਸ ਤੋਂ ਪਹਿਲਾਂ ਬਹੁਤ ਹੀ ਸਨਮਾਨਯੋਗ ਕੀਰਤਨੀ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤਿੰਨਾਂ ਦੇ ਜਥੇ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਇਲਾਹੇ ਲਏ ਨੇ। ਆਓ ਗੁਰ ਸੰਗਤ ਜੀ ਹੁਣ ਸਮਾਂ ਹੋਇਆ ਜੋ ਚੱਲ ਰਹੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਜੀ ਭੰਗੂ ਉਹਨਾਂ ਦੀ ਲਿਖਤ ਜੋ ਸਰਦਾਰ ਮਹਿਤਾਬ ਸਿੰਘ ਜੀ ਮੀਰਾ ਕੋਟੀਆ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ ਸੀ ਔਰ ਸ਼ਹਾਦਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਪੋਤਰੇ ਹਨ ਸਰਦਾਰ ਰਤਨ ਸਿੰਘ ਭੰਗੂ ਅਤੇ ਇਹਨਾਂ ਦੇ ਪਿਤਾ ਜੀ ਸਰਦਾਰ ਸੁੱਖਾ ਸਿੰਘ ਉਹ ਵੀ ਕੌਮ ਦੇ ਲਈ ਸ਼ਹੀਦ ਹੋਏ। ਸ਼ਹੀਦਾਂ ਦਾ ਪਰਿਵਾਰ ਹੈ ਭਾਈ ਰਤਨ ਸਿੰਘ ਜੀ ਭੰਗੂ ਦਾ। ਇਹਨਾਂ ਦੇ ਨਾਨਾ ਜੀ ਸ਼ਾਮ ਸਿੰਘ ਜੀ ਨਾਰਲੇ ਵਾਲੇ ਹੋਏ ਨੇ ਔਰ ਸੋ ਇਸੇ ਤਰ੍ਹਾਂ ਜਿਨ੍ਹਾਂ ਨੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਦੇ ਨਾਲ ਰਹਿ ਕਰਕੇ ਵੱਡੀਆਂ ਮੁਹਿੰਮਾਂ ਸਰ ਕੀਤੀਆਂ ਹਨ ਸੋ ਇਹ ਗੁਰੂ ਕੇ ਖਾਲਸੇ ਦਾ ਇਤਿਹਾਸ ਸਿੱਖ ਇਤਿਹਾਸ 18ਵੀਂ ਸਦੀ ਦਾ ਜੋ ਵਾਕਿਆ ਹੈ ਉਹ ਰਤਨ ਸਿੰਘ ਜੀ ਨੇ ਇਸ ਇਤਿਹਾਸ ਵਿੱਚ ਲਿਖਿਆ ਹੈ। ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਆਪਾਂ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਪੜ੍ਹਦੇ ਹਾਂ ਅਤੇ ਜੇ ਗੁਰੂ ਕੇ ਖਾਲਸੇ ਦਾ ਇਤਿਹਾਸ ਪੜ੍ਹਨਾ ਹੈ ਅਤੇ ਸਭ ਤੋਂ ਪੁਰਾਣੀ ਜਿਹੜੀ ਲਿਖਤ ਹੈ ਉਹ ਰਤਨ ਸਿੰਘ ਜੀ ਭੰਗੂ ਦੀ ਲਿਖੀ ਹੋਈ ਪ੍ਰਾਚੀਨ ਪੰਥ ਪ੍ਰਕਾਸ਼। ਇਹਨਾਂ ਤੋਂ ਬਾਅਦ ਵੀ ਅੱਧੀ ਕੁ ਸਦੀ ਬਾਅਦ ਇੱਕ ਹੋਰ ਪੰਥ ਪ੍ਰਕਾਸ਼ ਲਿਖਿਆ। ਇਸ ਪੰਥ ਪ੍ਰਕਾਸ਼ ਦਾ ਨਾਮ ਹੈ ਪ੍ਰਾਚੀਨ ਪੰਥ ਪ੍ਰਕਾਸ਼ ਅਤੇ ਉਹ ਇਤਿਹਾਸ ਨਵੀਨ ਪੰਥ ਪ੍ਰਕਾਸ਼ ਲਿਖਿਆ ਹੋਇਆ ਉਹ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਸੋ ਇਹਦੇ ਤੋਂ ਬਹੁਤ ਸਹਾਇਤਾ ਲਈ ਹੈ ਉਹਨਾਂ ਨੇ। ਪਰ ਜਿਹੜੀਆਂ ਦਲ ਪੰਥਾਂ ਦੇ ਵਿੱਚ ਕਥਾ ਹੁੰਦੀ ਹੈ ਸਿੱਖ ਇਤਿਹਾਸ ਦੀ ਜਾਂ ਵੱਡੇ ਅਸਥਾਨਾਂ 'ਤੇ ਵੀ ਇਸ ਇਤਿਹਾਸ ਦੀ ਕਥਾ ਚੱਲਦੀ ਹੈ ਸੋ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਸੋ ਵੱਡਿਆਂ ਭਾਗਾਂ ਵਾਲੇ ਹਾਂ ਆਪਾਂ ਨੂੰ ਇਹ ਬਾਬਿਆਂ ਦਾ ਇਤਿਹਾਸ ਸੁਣਨ ਵਾਸਤੇ ਇਸ ਗ੍ਰੰਥ ਵਿੱਚੋਂ ਮਿਲਦਾ ਹੈ। ਸੋ ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਿਸ ਤਰ੍ਹਾਂ ਭਾਰਤ ਦੀ ਧਰਤੀ ਉੱਪਰ ਅਬਦਾਲੀ ਨੇ ਹਮਲਾ ਕੀਤਾ ਔਰ ਉੱਥੇ ਪਹਿਲਾਂ ਮੁਗਲਾਂ ਦਾ ਰਾਜ ਸੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਮੁਗਲ ਰਾਜ ਕਰ ਰਹੇ ਸਨ ਅਤੇ ਗੁਰੂ ਅਰਜਨ ਦੇਵ ਸਾਹਿਬ ਜੀ ਵੇਲੇ ਜਿਹੜੇ ਮੁਗਲ ਹਨ ਉਹ ਸਿੱਖਾਂ ਦੇ ਨਾਲ ਈਰਖਾ ਰੱਖਣ ਲੱਗੇ ਸੋ 150 ਸਾਲ ਦੇ ਕਰੀਬ ਮੁਗਲਾਂ ਨੇ ਸਿੱਖਾਂ ਦੇ ਨਾਲ ਵੈਰ ਰੱਖਿਆ। ਪਰ ਜਦੋਂ ਅਬਦਾਲੀ ਨੇ ਹਮਲਾ ਕੀਤਾ ਹਿੰਦੁਸਤਾਨ 'ਤੇ ਭਾਰਤ 'ਤੇ ਚੜ੍ਹਾਈ ਕੀਤੀ ਹੈ ਉਸ ਵੇਲੇ ਮੁਗਲਾਂ ਕੋਲੋਂ ਪਠਾਣਾਂ ਦਾ ਮੁਕਾਬਲਾ ਨਹੀਂ ਕੀਤਾ ਗਿਆ। ਇਸ ਕਰਕੇ ਮੁਗਲਾਂ ਨੇ ਦੇਖਿਆ ਕਿ ਹੁਣ ਇਹਨਾਂ ਤੋਂ ਜੇ ਸਾਨੂੰ ਰੱਖ ਸਕਦਾ ਹੈ ਤਾਂ ਉਹ ਗੁਰੂ ਕਾ ਖਾਲਸਾ ਹੈ। ਇਸ ਲਈ ਦੀਨਾ ਬੇਗ ਕਿਉਂਕਿ ਜਲੰਧਰ ਲਾਹੌਰ ਸਰਹੰਦ ਅਤੇ ਦਿੱਲੀ ਦੇ ਬਾਰ ਬਾਰ ਅਬਦਾਲੀ ਨੇ ਆਪਣੇ ਜਿਹੜੇ ਸੂਬੇਦਾਰ ਸਨ ਉਹ ਕਾਇਮ ਕੀਤੇ ਨੇ ਔਰ ਪੰਜਾਬ ਦੇ ਵਿੱਚ ਅਬਦੁਲ ਸਮੁੱਦ ਖਾਂ ਵਰਗੇ। ਸੋ ਇਸੇ ਤਰ੍ਹਾਂ ਉਹਨੂੰ ਪਠਾਨ ਜਿਹੜੇ ਸਨ ਉਹ ਸੂਬੇਦਾਰ ਵਜੋਂ ਬਿਠਾਏ ਨੇ। ਜਿਸ ਤਰ੍ਹਾਂ ਫਿਰ ਦੀਨਾ ਬੇਗ ਨੇ ਗੁਰੂ ਕੇ ਖਾਲਸੇ ਦੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ, ਔਰ ਜਿਸ ਤਰ੍ਹਾਂ ਮੀਰ ਮੰਨੂ ਨੇ ਵੀ ਬੇਨਤੀ ਕੀਤੀ ਸੀ ਕਿ ਗੁਰੂ ਕਾ ਖਾਲਸਾ ਸਾਡੀ ਮਦਦ ਕਰੇ, ਆਪਾਂ ਇਹਨਾਂ ਨੂੰ ਜਗੀਰਾਂ ਵੀ ਦੇਵਾਂਗੇ ਔਰ ਤੁਸੀਂ ਵੀ ਇਸ ਧਰਤੀ ਦੇ ਵਸਨੀਕ ਹੋ ਅਤੇ ਅਸੀਂ ਵੀ ਇੱਥੋਂ ਦੇ ਰਹਿਣ ਵਾਲੇ ਹਾਂ। ਜਿਹੜੇ ਪਠਾਨ ਨੇ ਉਹ ਬਾਹਰੋਂ ਹਮਲਾਵਰ ਹੋ ਕੇ ਆਏ ਨੇ, ਇਸ ਕਰਕੇ ਆਪਾਂ ਨੂੰ ਇਕੱਠੇ ਹੋ ਕਰਕੇ ਉਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਮੁਗਲਾਂ ਦੀ ਮਦਦ ਵਾਸਤੇ, ਕਿਉਂਕਿ ਜਿਹੜੇ ਮਰਹੱਟੇ ਸਨ ਉਹਨਾਂ ਨੂੰ ਵੀ ਪੈਸੇ ਦੇ ਕੇ ਮੁਗਲਾਂ ਨੇ ਲਿਆਂਦਾ। ਸੋ ਰਾਘੂ ਰਾਓ ਵਰਗੇ, ਹੋਲਕਰ ਰਾਓ ਵਰਗੇ ਜਿਹੜੇ ਮਰਹੱਟਿਆਂ ਦੇ ਸਰਦਾਰ ਸੀ ਉਹਨਾਂ ਕੋਲ ਵੀ ਵੱਡੀ ਫੌਜ ਸੀ, ਇਸ ਕਰਕੇ ਇਸ ਜੰਗ ਦੇ ਵਿੱਚ ਮੁਗਲਾਂ ਦਾ ਸਾਥ ਮਰਹੱਟਿਆਂ ਨੇ ਵੀ ਦਿੱਤਾ ਹੈ ਔਰ ਸਿੱਖਾਂ ਨੇ ਵੀ ਪਠਾਣਾਂ ਦਾ ਮੁਕਾਬਲਾ ਕੀਤਾ ਹੈ। ਸੋ ਪਠਾਣਾਂ ਨੂੰ ਸਰਹੰਦ ਤੋਂ, ਪਹਿਲਾਂ ਜਲੰਧਰ ਤੋਂ, ਫਿਰ ਸਰਹੰਦ ਤੋਂ ਅਤੇ ਫਿਰ ਲਾਹੌਰ ਤੋਂ ਜਿਹੜਾ ਤੈਮੂਰ ਸ਼ਾਹ ਨੂੰ ਬਿਠਾਇਆ ਸੀ ਅਬਦਾਲੀ ਨੇ, ਇਹਨਾਂ ਨੂੰ ਬਾਹਰ ਕੱਢ ਦਿੱਤਾ ਹੈ। ਸੋ ਇਹਦੇ ਵਿੱਚ ਅਬਦਾ ਜਿਹੜੇ ਮਰਹੱਟੇ ਸਨ ਉਹ ਵੀ ਆਪਣਾ ਵੱਡਾ ਯੋਗਦਾਨ ਸਮਝਦੇ ਸੀ, ਤਾਂ ਕਰਕੇ ਮਰਹੱਟੇ ਚਾਹੁੰਦੇ ਸਨ ਕਿ ਜਿਹੜੀ ਲੁੱਟ ਹੈ ਉਹ ਇਲਾਕਿਆਂ ਦੀ ਅਸੀਂ ਕਰੀਏ। ਪਰ ਗੁਰੂ ਕੇ ਖਾਲਸੇ ਦੀ ਚੜ੍ਹਾਈ ਕਰਕੇ ਹੀ ਪਠਾਨ ਜਿਹੜੇ ਸਨ ਉਹ ਇੱਥੋਂ ਨੱਠੇ ਨੇ, ਇਸ ਕਰਕੇ ਸਿੰਘ ਆਪਣਾ ਹੱਕ ਰੱਖਦੇ ਸੀ। ਸੋ ਇਸ ਕਰਕੇ ਕਈ ਵਾਰੀ ਮਰਹੱਟਿਆਂ ਦਾ ਸਿੰਘਾਂ ਦੇ ਨਾਲ ਸੋ ਵੈਰ ਵਧਿਆ, ਪਰ ਮੁਗਲਾਂ ਨੇ ਦੇਖਿਆ ਕਿ ਗੁਰੂ ਕਾ ਖਾਲਸਾ ਹੀ ਹੈ ਜਿਹਦੀ ਮਦਦ ਦੇ ਨਾਲ ਆਪਾਂ ਪਠਾਣਾਂ ਨੂੰ ਬਾਹਰ ਭੇਜਿਆ ਹੈ, ਇਸ ਕਰਕੇ ਤੁਰਕਾਂ ਨੇ ਉਸ ਵੇਲੇ ਮਰਹੱਟਿਆਂ ਨੂੰ ਸ਼ਾਂਤ ਕੀਤਾ ਸੀ। ਸੋ ਇਹ 1815 ਦਾ ਵਾਕਿਆ ਹੈ, 18ਵੀਂ ਸਦੀ ਦਾ ਜੋ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਆਓ ਜਿਸ ਤਰ੍ਹਾਂ ਕਿ ਕਥਾ ਆ ਰਹੀ ਹੈ, ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੇ ਖਾਲਸੇ ਦਾ ਇਤਿਹਾਸ ਸਰਵਣ ਕਰਕੇ ਲਾਹੇ ਲਈਏ। ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ।

0: ਬਿਕਰਮੀ 1815 ਇਹ ਜੋ ਸੰਮਤ ਸੀ ਅਤੇ ਜਿਹੜਾ ਸੰਨ ਹੈ ਉਹ 1756 ਤੋਂ ਉੱਪਰ ਦਾ ਸਮਾਂ ਹੈ। ਇਸ ਸਮੇਂ
1: ਸਾਈ ਡੇਰਾ ਤੋਂ ਖਾਲਸੇ ਟਿਕ ਰਾਏਪੁਰ ਗੁਜਰਵਾਲ
0: ਕੇ ਖਾਲਸੇ ਦਾ ਜਿਹੜਾ ਡੇਰਾ ਸੀ ਉਹ ਗੁਜਰਵਾਲ ਸਾਈਪੁਰ ਇਹ ਲੁਧਿਆਣੇ ਦੇ ਨੇੜੇ ਦੇ ਇਲਾਕੇ ਜਿਹੜੇ ਨੇ ਦੁਰਾਹੇ ਦੇ ਨੇੜੇ ਇਹਨਾਂ ਇਲਾਕਿਆਂ ਦੇ ਵਿੱਚ ਗੁਰੂ ਕੇ ਖਾਲਸੇ ਦਾ ਡੇਰਾ ਸੀ।
1: ਚੁਪਈ ਤੋਂ ਹੋਲੇ ਕੋ ਮੇਲਾ ਆਇਆ
0: ਉਸ ਸਮੇਂ ਜਿਹੜਾ ਹੋਲਾ ਮਹੱਲਾ ਹੈ ਉਸ ਦਾ ਜਿਹੜਾ ਜੋੜ ਮੇਲਾ ਹੈ ਉਹ ਨੇੜੇ ਆ ਗਿਆ।
1: ਸਿੰਘਨ ਅਨੰਦਪੁਰ ਚਾਹਿਓ ਜਾਇਆ
0: ਜਦੋਂ ਹੋਲੇ ਮਹੱਲੇ ਦਾ ਤਿਉਹਾਰ ਆਉਂਦਾ ਹੈ ਅਤੇ ਗੁਰੂ ਕਾ ਖਾਲਸਾ ਕਿਤੇ ਵੀ ਹੋਵੇ ਸਾਰੇ ਇਕੱਤਰ ਹੋ ਕਰਕੇ ਮਹੱਲਾ ਜ਼ਰੂਰ ਸਿੰਘ ਕੱਢਦੇ ਹਨ। ਅੱਜ ਵੀ ਆਪਾਂ ਦੇਖਦੇ ਹਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਕਾ ਖਾਲਸਾ ਅਨੰਦਪੁਰ ਦੀ ਧਰਤੀ 'ਤੇ ਇਕੱਤਰ ਹੋ ਕਰਕੇ ਹੋਲੇ ਮਹੱਲੇ ਦਾ ਤਿਉਹਾਰ ਮਨਾਉਂਦਾ ਹੈ। ਸੋ ਕੁਝ ਐਸੇ ਤਿਉਹਾਰ ਜਿਸ ਤਰ੍ਹਾਂ ਵਿਸਾਖੀ ਦਿਵਾਲੀ ਇਸ ਤਿਉਹਾਰ ਦੇ ਉੱਤੇ ਗੁਰੂ ਕਾ ਖਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਇਕੱਤਰ ਹੁੰਦਾ ਔਰ ਹੋਲਾ ਮਹੱਲਾ ਮਨਾਉਣ ਦੇ ਲਈ ਸਿੰਘ ਅਨੰਦਪੁਰ ਇਕੱਠੇ ਹੁੰਦੇ ਹਨ।
1: 20,000 ਸਿੰਘ ਭਇਓ ਤਿਆ
0: ਸਿੰਘਾਂ ਦੀ ਗਿਣਤੀ ਜਿਹੜਾ ਡੇਰਾ ਹੋਲੇ ਮਹੱਲੇ ਚੱਲਿਆ ਹੈ ਜਿਨ੍ਹਾਂ ਦਾ ਜਿਹੜਾ ਟਿਕਾਣਾ ਸੀ ਉਸ ਵੇਲੇ ਡੇਰਾ ਗੁਜਰਵਾਲ ਦੇ ਨੇੜੇ ਕੀਤਾ ਹੈ ਦੁਰਾਹੇ ਦੇ ਨੇੜੇ ਇਹ ਨਗਰ ਹੈ। ਸੋ ਉਹਨਾਂ ਸਿੰਘਾਂ ਦੀ ਗਿਣਤੀ ਉਸ ਵੇਲੇ 20,000 ਦੀ ਸੀ।
1: ਤਾਰਾ ਸਿੰਘ ਭਇਓ ਮੋਰੇ ਵਾਰ
0: ਇਹਨਾਂ ਸਿੰਘਾਂ ਦੀ ਅਗਵਾਈ ਜਿਹੜੀ ਹੈ ਉਹ ਭਾਈ ਤਾਰਾ ਸਿੰਘ ਜੀ ਹੋਏ ਹਨ ਜਰਨੈਲ ਉਹ ਕਰ ਰਹੇ ਹਨ।
1: ਸਦੀਕ ਬੇਗ ਤੋਂ ਸਰਹੰਦ ਮਾਏ
0: ਮੁਗਲਾਂ ਵਿੱਚੋਂ ਸਦੀਬ ਬੇਗ ਜਿਹੜਾ ਸੀ ਉਹ ਸਰਹੰਦ ਦਾ ਸੂਬੇਦਾਰ ਬਣਿਆ ਹੈ ਕਿਉਂਕਿ ਜਦੋਂ ਸਿੰਘਾਂ ਦੀ ਮਦਦ ਲਈ ਗਾਜਦੀ ਨੇ ਜਿਹੜਾ ਦਿੱਲੀ ਤੋਂ ਮੁਗਲ ਚੱਲ ਕੇ ਆਇਆ ਸੀ ਦੀਨਾ ਬੇਗ ਦੇ ਕਹਿਣ 'ਤੇ ਉਸ ਵੇਲੇ ਸਿੰਘਾਂ ਨੇ ਸਰਹੰਦ ਨੂੰ ਸਰ ਕੀਤਾ ਜਿੱਤਿਆ ਹੈ ਅਤੇ ਜਿਹੜਾ ਇੱਥੇ ਸਮੁੰਦ ਖਾਂ ਸੀ ਉਹਨੂੰ ਬਾਹਰ ਕੱਢ ਦਿੱਤਾ ਪਠਾਣ ਨੂੰ ਭਜਾ ਦਿੱਤਾ। ਉਸ ਵੇਲੇ ਸਰਹੰਦ ਦਾ ਸੂਬੇਦਾਰ ਸਦੀਕ ਬੇਗ ਬਣ ਕੇ ਬੈਠਾ ਹੈ।
1: ਡਗੈ ਸਿੰਘਨ ਦਿਓ ਦਿਨ ਭੁਲਾਏ
0: ਸਿੰਘਾਂ ਦੇ ਨਾਲ ਜਦੋਂ ਸਰਹੰਦ ਦੀ ਸੂਬੇਦਾਰੀ ਇਹਨਾਂ ਨੂੰ ਦਿੱਤੀ ਸੀ ਉਸ ਵੇਲੇ ਇਹਨਾਂ ਨੇ ਕਰਾਰ ਕੀਤਾ ਸੀ ਉਹ ਆਪਾਂ ਕੱਲ੍ਹ ਸਰਵਣ ਕੀਤਾ ਹੈ ਕਿਸ ਤਰ੍ਹਾਂ ਕਾਗਜ਼ ਦੇ ਉੱਤੇ ਕੁਰਾਨ ਦੀ ਕਸਮ ਲੈ ਕੇ ਇਹ ਕਰਾਰ ਕੀਤਾ ਸੀ ਕਿ ਜਿੰਨਾ ਸਰਹੰਦ ਦੇ ਵਿੱਚ ਮਾਮਲਾ ਹੋਵੇਗਾ ਉਹਦੇ ਵਿੱਚੋਂ 1,00,000 ਰੁਪਈਆ ਜਿਹੜਾ ਹੈ ਉਹ ਮਾਮਲਾ ਸਿੰਘਾਂ ਨੂੰ ਉਤਾਰਿਆ ਜਾਵੇਗਾ ਜਦੋਂ ਸਰਹੰਦ ਜਿੱਤਣੀ ਸੀ। ਅਤੇ ਉਸ ਵੇਲੇ ਸਦੀਕ ਬੇਗ ਸਰਹੰਦ ਦਾ ਸੂਬੇਦਾਰ ਬਣ ਕੇ ਬੈਠ ਗਿਆ ਅਤੇ ਇਹਨਾਂ ਨੇ ਫਿਰ ਸਿੰਘਾਂ ਨੂੰ ਜਿਹੜਾ ਮਾਮਲਾ ਉਤਾਰਨਾ ਸੀ ਉਹ ਭੁਲਾ ਦਿੱਤਾ ਹੈ।
1: ਖਾਲੀ ਵਕੀਲ ਆਏ ਖਾਲਸੇ ਮਾ ਪਾਏ
0: ਸਿੰਘਾਂ ਦਾ ਉਸ ਵੇਲੇ ਦਲ ਅਨੰਦਪੁਰ ਨੂੰ ਜਾ ਰਿਹਾ ਸੀ ਔਰ ਸਿੰਘਾਂ ਨੇ ਸਲਾਹ ਕੀਤੀ ਹੈ ਕਿ ਕਿਉਂ ਨਾ ਸਰਹੰਦ ਤੋਂ ਜਿਹੜਾ ਮਾਮਲਾ ਇਸ ਵਾਰੀ ਮਿਲਣਾ ਹੈ ਉਹ ਆਪਾਂ ਲੈ ਕੇ ਸਦੀਕ ਬੇਗ ਤੋਂ ਫਿਰ ਹੀ ਆਪਾਂ ਅਨੰਦਪੁਰ ਚੱਲਦੇ ਹਾਂ ਕਿਉਂਕਿ ਅਨੰਦਪੁਰ ਵੱਡਾ ਇਕੱਠ ਹੋਣਾ ਗੁਰੂ ਕੇ ਖਾਲਸੇ ਦਾ ਉੱਥੇ ਮਹੱਲਾ ਕੱਢਣਾ ਲੰਗਰ ਚੱਲਣੇ ਨੇ ਅਤੇ ਇਹ ਜਿਹੜਾ ਪੈਸਾ ਹੈ ਉਹ ਆਪਾਂ ਉੱਥੇ ਲਾਵਾਂਗੇ। ਪਰ ਉਸ ਵੇਲੇ ਸਦੀਕ ਬੇਗ ਨੇ ਮਾਮਲਾ ਦੇਣਾ ਭੁਲਾ ਦਿੱਤਾ ਕਿਉਂਕਿ ਜਿਹੜੇ ਨੀਤੀਵਾਨ ਲੋਕ ਨੇ ਕਰਦੇ ਇਸੇ ਤਰ੍ਹਾਂ ਹੀ ਸਨ। ਖਾਸ ਕਰਕੇ ਮੁਗਲਾਂ ਨੇ ਵੀ ਇਸੇ ਤਰ੍ਹਾਂ ਕੀਤਾ ਲੋੜ ਪੈਣ 'ਤੇ ਸਿੰਘਾਂ ਦਾ ਸਾਥ ਲਿਆ ਪਠਾਣਾਂ ਨੂੰ ਬਾਹਰ ਕੱਢ ਦਿੱਤਾ ਔਰ ਜਿਸ ਵੇਲੇ ਸੂਬੇਦਾਰੀ ਮਿਲ ਗਈ ਅਤੇ ਫਿਰ ਸਿੰਘਾਂ ਦੇ ਟਕੇ ਜਿਹੜੇ ਮਾਮਲਾ ਤਾਰਨਾ ਸੀ ਉਹ ਵੀ ਭੁਲਾ ਦਿੱਤਾ ਹੈ। ਸਿੰਘਾਂ ਨੇ ਉਸ ਵੇਲੇ ਕੁਝ ਆਪਣੇ ਵਕੀਲ ਭੇਜੇ ਭਾਵ ਕੁਝ ਬੰਦੇ ਭੇਜੇ ਨੇ ਕਿ ਜਾਓ ਸਰਹੰਦ ਦੇ ਸੂਬੇਦਾਰ ਤੋਂ ਆਪਣਾ ਜਿਹੜਾ ਮਾਮਲਾ ਉਗਰਾਉਣਾ ਹੈ ਉਹ ਲੈ ਕੇ ਆਓ। ਪਰ ਉਹ ਜਿਹੜੇ ਬੰਦੇ ਸਨ ਉਹ ਖਾਲੀ ਮੁੜੇ ਆਏ ਹਨ।
1: ਸੋ ਗੱਲ ਸੀ ਸਿੰਘਾਂ ਨਾ ਦਿਲ ਸਿੰਘਨ ਮਾਏ
0: ਪਰ ਉਹ ਜਿਹੜੀ ਗੱਲ ਸੀ ਸਿੰਘਾਂ ਨੂੰ ਭਾਈ ਨਾ ਚੰਗੀ ਨਾ ਲੱਗੀ ਕਹਿਣ ਲੱਗੇ ਕਿ ਜਦੋਂ ਸਰਹੰਦ ਫਤਿਹ ਕਰਨੀ ਸੀ ਉਦੋਂ ਤਾਂ ਇਹ ਸਿੰਘਾਂ ਦੀ ਸ਼ਰਨ ਵਿੱਚ ਚੱਲ ਕੇ ਆ ਗਏ ਅਤੇ ਫਿਰ ਆਪੇ ਹੀ ਜਿੱਤ ਲੈਂਦੇ ਸਰਹੰਦ ਨੂੰ ਉਦੋਂ ਤਾਂ ਪਠਾਣਾਂ ਨਾਲ ਲੜਿਆ ਨਾ ਗਿਆ ਅਤੇ ਹੁਣ ਜਦੋਂ ਸੂਬੇਦਾਰੀ ਮਿਲ ਗਈ ਹੈ ਅਤੇ ਹੁਣ ਸਿੰਘਾਂ ਨੂੰ ਜਿਹੜਾ ਮਾਮਲਾ ਤਾਰਨਾ ਸੀ ਟੈਕਸ ਦੇਣਾ ਸੀ ਉਹ ਭੁਲਾ ਦਿੱਤਾ ਹੈ ਗੱਲ ਸਿੰਘਾਂ ਨੂੰ ਚੰਗੀ ਨਾ ਲੱਗੀ।
1: ਦੋਹਰਾ ਸਿੰਘ ਅਨੰਦਪੁਰ ਜਾਤ ਤੇ ਸਿਰੰਦੇ ਕੈ ਟਿਗ ਰਾਓ।
0: ਸਿੰਘ ਉਸ ਵੇਲੇ ਅਨੰਦਪੁਰ ਨੂੰ ਜਾ ਰਹੇ ਸਨ ਤੇ ਰਸਤੇ ਵਿੱਚ ਸਰਹੰਦ ਆਉਂਦੀ ਹੈ। ਸੋ ਉਸ ਵੇਲੇ ਸਿੰਘਾਂ ਨੇ ਇਹ ਮਨ ਵਿੱਚ ਧਾਰਿਆ ਹੈ,
1: ਕਈ ਸਦੀਕੇ ਕੀ ਚੜੀ ਸਿੰਘਨ ਗਿਰਦ ਦਿਖਾਏ।
0: ਸਿੰਘਾਂ ਨੇ ਅਨੰਦਪੁਰ ਜਾਂਦਿਆਂ ਜਦੋਂ ਦਰਾਹੇ ਵੱਲੋਂ ਉੱਧਰ ਨੂੰ ਜਾਈਏ ਤੇ ਰਸਤੇ ਵਿੱਚ ਸਰਹੰਦ ਨੇੜੇ ਹੀ ਹੈ ਤੇ ਸਿੰਘਾਂ ਨੇ ਸਰਹੰਦ ਦੇ ਜਦੋਂ ਨੇੜੇ ਪਹੁੰਚੇ ਨੇ ਨਾ ਤੇ ਜਿਹੜੇ ਸਦੀਕ ਬੇਗ ਦੇ ਬੰਦੇ ਸਨ ਉਹ ਕਹੀ ਉਗਰਾ ਕੇ ਆ ਰਹੇ ਸਨ। ਕਹੀ ਹੁੰਦੀ ਕਿ ਜਦੋਂ ਜ਼ਮੀਨ ਫਸਲ ਪੱਕਦੀ ਹੈ ਤੇ ਉਸ ਵੇਲੇ ਜਿੰਨੀ ਫਸਲ ਹੁੰਦੀ ਜਿੰਨਾ ਮਾਮਲਾ ਲੈਣਾ ਹੁੰਦਾ ਸੀ ਕਿੱਲੇ ਦੋ ਕਿੱਲੇ ਦਾ ਦਸ ਕਿੱਲਿਆਂ ਦਾ ਉਹ ਮਾਮਲਾ ਜਿਹੜਾ ਹੈ ਉਹ ਜਿਹੜੀ ਫਸਲ ਹੁੰਦੀ ਸੀ ਉਹਦਾ ਲੈ ਲੈਂਦੇ, ਉਹਨੂੰ ਕਹਿੰਦੇ ਕਹੀ ਉਗਰਾਉਣੀ। ਇਹ ਤੁਰਕਾਂ ਦੇ ਜਿਹੜੇ ਬੰਦੇ ਸਨ ਸਦੀਕ ਬੇਗ ਦੇ ਇਹ ਕਹੀ ਉਗਰਾ ਕਰਕੇ ਸਰਹੰਦ ਦੇ ਜਿਹੜੇ ਲੋਕ ਸਨ ਉਹਨਾਂ ਤੋਂ ਆ ਰਹੇ ਸਨ।
1: ਚੁਪਈ ਸਿੰਘਾਂ ਨੇ ਬੋੜਾ ਉਸੀ ਵੱਲ ਲਾਇਆ।
0: ਸਿੰਘਾਂ ਨੇ ਦੇਖਿਆ ਕਿ ਸਦੀਕ ਬੇਗ ਨੇ ਸਿੱਧੀ ਤਰ੍ਹਾਂ ਮਾਮਲਾ ਤੇ ਦਿੱਤਾ ਨਹੀਂ, ਜਿਹੜਾ ਗੁਰੂ ਕੇ ਖਾਲਸੇ ਨੂੰ ਦੇਣਾ ਸੀ ਲੱਖ ਰੁਪਈਆ ਉਹ ਨਹੀਂ ਤਾਰਿਆ। ਇਸ ਕਰਕੇ ਸਿੰਘਾਂ ਨੇ ਆਪਣਾ ਜਿਹੜਾ ਮੋੜਾ ਸੀ ਦਲ ਦਾ ਉਹ ਜਿਹੜੇ ਕਹੀ ਉਗਰਾ ਕੇ ਆ ਰਹੇ ਸਨ ਸਦੀਕ ਬੇਗ ਦੇ ਬੰਦੇ ਉਹਨਾਂ ਉੱਪਰ ਚੜ੍ਹਾਈ ਕੀਤੀ ਹੈ।
1: ਕਈ ਵਾਰਨ ਪੀ ਦਲ ਦੇਖ ਆਇਆ।
0: ਫਿਰ ਸਿੰਘਾਂ ਦਾ ਦਲ ਜਿਹੜਾ ਸੀ ਉਹ ਚੜ੍ਹਾਈ ਕਰਕੇ ਇਹਨਾਂ ਮੁਗਲਾਂ ਤੇ ਜਾ ਪਿਆ ਹੈ।
1: ਉਨ ਪੀ ਪਿੱਛੇ ਮੂੰਹ ਫਿਰਾਇਆ।
0: ਜਿਹੜੇ ਮੁਗਲਾਂ ਦੇ ਬੰਦੇ ਕਹੀ ਉਗਰਾ ਕੇ ਆ ਰਹੇ ਸਨ ਉਹਨਾਂ ਨੇ ਆਪਣਾ ਮੂੰਹ ਪਿਛਾਂ ਨੂੰ ਘੁਮਾ ਲਿਆ।
1: ਉਨਕੋ ਸਮੇ ਉਹੀ ਬਣਾਇਆ,
0: ਕਿਉਂਕਿ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਉੱਤੇ ਕੋਈ ਔਖਾ ਸਮਾਂ ਜਿਹੜਾ ਉਹ ਬਣਿਆ ਹੈ, ਸਿੰਘਾਂ ਨੇ ਜਿਹੜੀ ਸਾਡੇ ਤੇ ਚੜ੍ਹਾਈ ਕੀਤੀ ਹੈ।
1: ਫਿਰ ਉਹ ਜਾਤ ਸਿੰਘਨ ਲੱਖ ਲਿਓ।
0: ਜਿਹੜਾ ਸਦੀਕ ਬੇਕ ਲੱਖ ਰੁਪਈਆ ਮਾਮਲਾ ਤਾਰਨਾ ਸੀ ਉਹਨੇ ਭੁਲਾ ਦਿੱਤਾ, ਤਾਂ ਕਰਕੇ ਸਿੰਘਾਂ ਨੇ ਇਹ ਜਿਹੜੀ ਕਹੀ ਸੀ ਸੋ ਇਹ ਜਿਹੜਾ ਮਾਮਲਾ ਸੀ ਆਪੇ ਹੀ ਇਹਨਾਂ ਤੋਂ ਲੈ ਲਿਆ।
1: ਅਕਾਲੀ ਹੱਲਾ ਖਾਸੈ ਪਇਓ।
0: ਖਾਲਸੇ ਨੇ ਨਿਹੰਗ ਸਿੰਘਾਂ ਨੇ ਅਕਾਲੀ ਹੱਲਾ ਜਿਹੜਾ ਸੀ ਉਹ ਕੀਤਾ ਹੈ, ਕਿਉਂਕਿ ਜੇ ਸਿੱਧੀ ਤਰ੍ਹਾਂ ਇਹਨਾਂ ਨੇ ਜਿਹੜੀ ਜ਼ੁਬਾਨ ਕੀਤੀ ਸੀ ਉਹਦੇ ਤੇ ਖਰੇ ਨਾ ਉਤਰੇ। ਸਦੀਕ ਬੇਗ ਨੇ ਤੇ ਸਗੋਂ ਕੁਰਾਨ ਦੀ ਕਸਮ ਲਿਖ ਕੇ ਕਸਮ ਚੁੱਕੀ ਸੀ ਕਿ ਮੈਂ ਤੁਹਾਨੂੰ ਜਿਹੜਾ ਇੱਥੋਂ ਦਾ ਮਾਮਲਾ ਹੋਵੇਗਾ ਉਹਦੇ ਵਿੱਚੋਂ ਲੱਖ ਰੁਪਈਆ ਉਹ ਤਾਰਿਆ ਕਰਾਂਗਾ, ਪਰ ਜਦੋਂ ਕੰਮ ਨਿਕਲ ਗਿਆ ਤੇ ਭੁਲਾ ਦਿੱਤਾ। ਉਸ ਵੇਲੇ ਸਿੰਘਾਂ ਨੇ ਦੇਖਿਆ ਕਿ ਜਿਹੜਾ ਇਹ ਮਾਮਲਾ ਉਗਰਾ ਕੇ ਆ ਰਹੇ ਸਨ ਇਹਨਾਂ ਦੇ ਬੰਦਿਆਂ ਦੇ ਉੱਪਰ ਹੀ ਅਕਾਲੀ ਹੱਲਾ ਕਰ ਦਿੱਤਾ ਨਿਹੰਗ ਸਿੰਘ ਫੌਜਾਂ ਨੇ।
1: ਲੂਟ ਕੋਟ ਸਿੰਘ ਅੱਗੇ ਸਿਧਾਰੇ।
0: ਇਹਨਾਂ ਦਾ ਉਸ ਵੇਲੇ ਮਾਮਲਾ ਜਿਹੜਾ ਇਹ ਉਗਰਾ ਕੇ ਲੋਕਾਂ ਕੋਲੋਂ ਆ ਰਹੇ ਸਨ, ਇਹਨਾਂ ਦੀ ਜਿਹੜੀ ਉਸ ਵੇਲੇ ਟੋਲੀ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਲੁੱਟਿਆ ਤੇ ਜਿਹੜੇ ਅੱਗੋਂ ਅੜੇ ਸਨ ਉਹਨਾਂ ਨੂੰ ਕੁੱਟ ਕੇ ਸਿੰਘ ਅੱਗੇ ਅਨੰਦਪੁਰ ਨੂੰ ਚਾਲਾ ਮਾਰ ਗਏ ਹਨ।
1: ਫੋਲਾ ਖੇਡਿਓ ਜਾਈ ਅਨੰਦਪੁਰ ਦੁਆਰੇ।
0: ਅਨੰਦਪੁਰ ਸਾਹਿਬ ਜਾ ਕਰਕੇ ਸਿੰਘਾਂ ਨੇ ਹੋਲਾ ਮਹੱਲਾ ਖੇਡਿਆ ਹੈ, ਜਿਸ ਤਰ੍ਹਾਂ ਮਹੱਲਾ ਕੱਢਦੇ ਨੇ, ਅਤੇ ਜੋ ਕਹੀ ਇਹਨਾਂ ਦੇ ਬੰਦਿਆਂ ਕੋਲੋਂ ਲੈ ਕੇ ਗਏ ਸਨ ਜੋ ਰਸਤਾ ਬਸਤਾ ਉਹ ਸਿੰਘਾਂ ਨੇ ਜਾ ਕਰਕੇ ਹੋਲੇ ਮਹੱਲੇ ਅਨੰਦਪੁਰ ਵੱਡੇ ਲੰਗਰ ਲਾ ਦਿੱਤੇ ਹਨ।
1: ਦੋਹਰਾ ਸੁਣੀ ਸਦੀਕੇ ਬੇਗਿਓ ਤੁਰਤ ਕਿੰਨੀ ਫੌਜ ਤਿਆਰਾ।
0: ਸਰਹੰਦ ਦੇ ਸੂਬੇ ਨੇ ਸੁਣੀ ਸਦੀਕੇ ਬੇਗਿਓ, ਸਦੀਕ ਬੇਗ ਨੇ ਇਹ ਗੱਲ ਸੁਣੀ ਹੈ, ਕਿੰਨੀ ਫੌਜ ਤਿਆਰ, ਬੜਾ ਹੈਰਾਨ ਹੋਇਆ। ਕਹਿਣ ਲੱਗੇ ਕਿ ਜਿਹੜਾ ਮਾਮਲਾ ਸੀ ਲੋਕਾਂ ਤੋਂ ਗ੍ਰਾਹ ਕਰਕੇ ਲਿਆ ਰਹੇ ਸੀ ਉਹ ਸਿੰਘਾਂ ਨੇ ਚੜ੍ਹਾਈ ਕਰਕੇ ਸਾਥੋਂ ਲੁੱਟ ਲਿਆ ਹੈ। ਉਸ ਵੇਲੇ ਸਦੀਕ ਬੇਗ ਨੇ ਆਪਣੀਆਂ ਫੌਜਾਂ ਤਿਆਰ ਕਰ ਲਈਆਂ।
1: ਜਾਇ ਪਰਿਓ ਡੇਰੇ ਉੱਤੇ ਅਚਾਨਕ ਸਾਈ ਵਾਰ।
0: ਸਿੰਘਾਂ ਦਾ ਡੇਰਾ ਸਾਈਵਾਲ ਜਿਹੜਾ ਨਗਰ ਸੀ ਉੱਥੇ ਉਤਰਿਆ ਹੋਇਆ ਸੀ, ਕਿਉਂਕਿ ਬਹੁਤੇ ਸਿੰਘ ਅਨੰਦਪੁਰ ਮਹੱਲਾ ਖੇਡ ਰਹੇ ਹਨ ਤੇ ਕੁਝ ਸਿੰਘ ਜਿਹੜੇ ਸੀ ਉਹ ਆਸੇ ਪਾਸੇ ਨੇ, ਤੇ ਜਿਹੜਾ ਡੇਰਾ ਸਿੰਘਾਂ ਦਾ ਸੀ ਉਸ ਵੇਲੇ ਸਾਈਵਾਲ ਉਤਰਿਆ ਸੀ। ਸਦੀਕ ਬੇਗ ਆਪਣੀਆਂ ਫੌਜਾਂ ਲੈ ਕਰਕੇ ਇਹਨੇ ਸਿੰਘਾਂ ਦੇ ਡੇਰੇ ਤੇ ਚੜ੍ਹਾਈ ਕੀਤੀ ਹੈ।
1: ਚੁਪਈ ਤੋਪ ਜੰਬੂਰਨ ਛਲਕ ਚਲਈ।
0: ਤੋਪਾਂ ਅਤੇ ਜੰਬੂਰਾਂ ਜਿਹੜੀਆਂ ਛੋਟੀਆਂ ਤੋਪਾਂ ਹਨ ਉਹ ਸਾਰੀਆਂ ਉਸ ਵੇਲੇ ਇਹ ਸਦੀਕ ਬੇਗ ਨੇ ਚਲਾਈਆਂ ਨੇ ਸਿੰਘਾਂ ਦੇ ਡੇਰੇ ਦੇ ਉੱਪਰ, ਕਿਉਂਕਿ ਸਿੰਘ ਉਸ ਵੇਲੇ ਤਿਆਰੀ ਵਿੱਚ ਨਹੀਂ ਸਨ। ਇਸ ਕਰਕੇ ਅਚਨਚੇਤ ਹੀ ਇਹਨੇ ਆਪਣੀਆਂ ਫੌਜਾਂ ਲਈਆਂ ਤੇ ਸਿੰਘਾਂ ਦੇ ਡੇਰੇ ਤੇ ਚੜ੍ਹਾਈ ਕੀਤੀ ਹੈ। ਤੋਪਾਂ ਦੇ ਜਿਹੜੇ ਗੋਲੇ ਹਨ ਜਾ ਕੇ ਚਲਾ ਦਿੱਤੇ ਨੇ।
1: ਸਿੰਘਨ ਭੂਲ ਸਭ ਸੁੱਧ ਗਈ।
0: ਜਦੋਂ ਕੋਈ ਤਿਆਰੀ ਨਾ ਹੋਣ ਕਰਕੇ, ਕਿਉਂਕਿ ਜਿਹੜੇ ਸਿੰਘ ਲੜਨ ਵਾਲੇ ਸੀ ਉਹ ਤਾਂ ਮਹੱਲੇ ਵਿੱਚ ਗਏ ਨੇ, ਇਹ ਤਾਂ ਕੁਝ ਕੁ ਥੋੜ੍ਹੇ ਸਿੰਘ ਡੇਰੇ ਵਿੱਚ ਰੁਕੇ ਹੋਏ ਸਨ, ਇਸ ਕਰਕੇ ਜਦੋਂ ਗੋਲੇ ਚੱਲੇ ਨੇ ਤੋਪ ਦੇ ਤੇ ਸਿੰਘਾਂ ਨੂੰ, ਜਿਹੜੀ ਸੁੱਧ ਸੀ ਉਸ ਵੇਲੇ ਡੇਰੇ ਦੇ ਵਿੱਚ ਭੁੱਲ ਗਈ।
1: ਚੰਗੀ ਫੌਜ ਸੋ ਹੋ ਲੈ ਗਈ।
0: ਵੱਡੀ ਫੌਜ ਨੇ ਤੁਰਕਾਂ ਦੀ ਨੇ ਹੱਲਾ ਕੀਤਾ ਹੈ। ਜਿਹੜੀ ਸਿੰਘਾਂ ਦੀ ਚੰਗੀ ਫੌਜ ਸੀ ਉਹ ਹੋਲੇ ਮਹੱਲੇ ਆਨੰਦਪੁਰ ਗਈ ਹੋਈ ਸੀ।
1: ਔਰ ਖਿੰਡੀ ਤੀ ਖਰੀਦ ਜੋ ਲਈ।
0: ਹੋਰ ਜਿਹੜੇ ਸਿੰਘ ਸਨ ਉਹ ਰਸਤਾ ਬਸਤਾ ਖਰੀਦਣ ਦੇ ਲਈ ਇੱਧਰ ਉੱਧਰ ਖਿੰਡੇ ਪੁੰਡੇ ਪਏ ਸਨ। ਇਹ ਕੁਝ ਕੁ ਸਿੰਘਾਂ ਦੇ ਜਿਹੜਾ ਡੇਰਾ ਸੀ ਤੇ ਉੱਥੇ ਕੁਝ ਕੁ ਸਿੰਘਾਂ ਦਾ ਦਲ ਉਤਰਿਆ ਹੋਇਆ, ਉਹਨਾਂ ਦੇ ਉੱਪਰ ਸਦੀਕ ਬੇਗ ਨੇ ਆਪਣੀਆਂ ਫੌਜਾਂ ਲੈ ਕੇ ਚੜਾਈ ਕਰ ਦਿੱਤੀ ਹੈ।
1: ਕਉ ਘਾਸ ਕਉ ਲੱਕੜੀ ਕਾਰ।
0: ਕੋਈ ਸਿੰਘ ਉਸ ਵੇਲੇ ਘਾਹ ਵੱਢ ਰਿਹਾ ਸੀ, ਕੋਈ ਲੱਕੜਾਂ ਲੈਣ ਵਾਸਤੇ ਗਿਆ ਸੀ।
1: ਖਿੰਡੀ ਫੌਜੀ ਮਾ ਸਿੰਘਨ ਵਾਰ।
0: ਜਿਹੜੀ ਫੌਜ ਸਿੰਘਾਂ ਦੀ ਖਿੰਡੀ ਹੋਈ ਸੀ ਉਹਨਾਂ ਉੱਪਰ ਸਦੀਕ ਬੇਗ ਨੇ ਚੜਾਈ ਕੀਤੀ ਅਚਨਚੇਤ, ਵੱਡੀ ਫੌਜ ਲੈ ਕਰਕੇ, ਤੇ ਸਿੰਘ ਉੱਥੇ ਜਿਹੜੇ ਮਿਲ ਗਏ ਉਹ ਜੰਗ ਕਰਦਿਆਂ ਹੋਇਆਂ ਸ਼ਹੀਦ ਹੋਏ ਹਨ।
1: ਸਕਨ ਕਉ ਸੰਭਾਲ ਲੜਾਈ।
0: ਅਚਨਚੇਤ ਹੱਲਾ ਹੋਣ ਕਰਕੇ ਸਿੰਘਾਂ ਕੋਲੋਂ ਉਸ ਵੇਲੇ ਇਹ ਮੋਰਚਾ ਸੰਭਲਿਆ ਨਾ।
1: ਸਭ ਨਟ ਤੁਰੇ ਪਗ ਜੁੱਤੀ ਨਾ ਪਾਈ।
0: ਅਚਨਚੇਤ ਉੱਥੋਂ ਨਿਕਲਣਾ ਪਿਆ ਤੇ ਕਈਆਂ ਨੇ ਪੈਰਾਂ ਦੇ ਵਿੱਚ ਜੋੜਾ ਤੱਕ ਨਹੀਂ ਸੀ ਪਾਇਆ।
1: ਕਿਚ ਵੜ ਅੜੇ ਸੋ ਪਿੰਡ ਮਜਾਰ।
0: ਕੁਝ ਜਿਹੜੇ ਸਨ ਉਹ ਅੜੇ ਹਨ, ਜਿਹੜੇ ਜੰਗ ਕਰਨ ਵਾਲੇ ਨੇ, ਤੇ ਕੁਝ ਜਿਹੜੇ ਸਨ ਜਿਹੜੇ ਕੇਵਲ ਲੰਗਰ ਪ੍ਰਸ਼ਾਦ ਪਾਣੀ ਲਿਆਉਣ ਵਾਲੇ, ਤੇ ਜਿਹੜੇ ਜਾਂ ਪਚੰਗੀ ਹੋਣਗੇ ਛੋਟੇ, ਉਹ ਨਗਰ ਸਾਈਵਾਲ ਦੇ ਵਿੱਚ ਵੜ ਗਏ ਹਨ।
1: ਉਤੇ ਜੋ ਮਿਸਲਨ ਮੈਂ ਸਰਦਾਰ।
0: ਪਰ ਜਿਹੜੇ ਮਿਸਲਾਂ ਦੇ ਸਰਦਾਰ ਸਨ ਉਹਨਾਂ ਦੇ ਨਾਮ ਇੱਥੇ ਦਿੱਤੇ ਹਨ।
1: ਸਿੰਘਪੁਰੀਏ ਆਹੂਵਾਲ ਸੋ ਇੱਕ।
0: ਸਿੰਘਪੁਰੀਏ ਜਿਹੜੇ ਹਨ ਉਹ ਨਵਾਬ ਕਪੂਰ ਸਿੰਘ ਜੀ, ਇਹਨਾਂ ਦੀ ਮਿਸਲ ਦੇ ਕੁਝ ਸਿੰਘ ਹਨ। ਫਿਰ ਆਲੂ ਵਾਲੀਏ ਜੱਸਾ ਸਿੰਘ ਆਲੂ ਵਾਲੀਆ, ਉਹਨਾਂ ਦੀ ਮਿਸਲ ਦੇ ਕੁਝ ਸਿੰਘ ਇੱਥੇ ਹਨ।
1: ਟੱਲੇ ਵਾਲਿਓ ਸਭ ਖੜੇ ਬੇਕਾ।
0: ਤਾਰਾ ਸਿੰਘ ਡੱਲੇ ਵਾਲੀਏ ਹੋਏ, ਜਿਹੜੇ 20,000 ਸਿੰਘਾਂ ਦਾ ਦਲ ਲੈ ਕਰਕੇ ਚੱਲੇ ਨੇ ਆਨੰਦਪੁਰ, ਇਹਨਾਂ ਦੇ ਕੁਝ ਸਿੰਘ ਇੱਥੇ ਡੇਰੇ ਵਿੱਚ ਰੁਕੇ ਹੋਏ ਹਨ।
1: ਸੰਗਤ ਸਿੰਘ ਨਿਸ਼ਾਨੋ ਵਾਲੋ।
0: ਭਾਈ ਸੰਗਤ ਸਿੰਘ ਜੀ ਨਿਸ਼ਾਨੀ ਵਾਲੇ, ਇਹਨਾਂ ਦੀ ਵੀ ਇੱਕ ਮਿਸਲ ਹੈ, ਉਹਨਾਂ ਦੇ ਵੀ ਕੁਝ ਸਿੰਘ ਇੱਥੇ ਹਨ।
1: ਨਿਹੰਗ ਸੀਦ ਔ ਸੋਢੀ ਅਕਾਲੋ।
0: ਨਿਹੰਗ ਸਿੰਘਾਂ ਵਿੱਚੋਂ ਬਾਬਾ ਦੀਪ ਸਿੰਘ ਜੀ ਦਾ ਦਲ, ਸ਼ਹੀਦੀ ਦਲ ਜਿਹੜਾ ਹੈ, ਸੋ ਇਹਨਾਂ ਦੇ ਸਿੰਘ ਤੇ ਫਿਰ ਕੁਝ ਸੋਢੀਆਂ ਵਿੱਚੋਂ ਤੇ ਕੁਝ ਨਿਹੰਗ ਸਿੰਘ ਹੋਰ ਇਹਨਾਂ ਦੇ ਨਾਲ ਸਨ।
1: ਸ਼ਿਆਮ ਸਿੰਘ ਪਾਸ ਕਰੋੜਾ ਸਿੰਘ ਖੜਾ।
0: ਭਾਈ ਸ਼ਿਆਮ ਸਿੰਘ ਜੀ ਨਾਰਲੇ ਵਾਲੇ ਤੇ ਕਰੋੜਾ ਮਿਸਲੀਏ ਜਿਹੜੇ ਹਨ ਉਹ ਵੀ ਇੱਥੇ ਹਨ।
1: ਬਹੁਤ ਸਰਦਾਰ ਲੈ ਉਹ ਅੜਾ।
0: ਬਹੁਤੇ ਜਿਹੜੇ ਸਰਦਾਰ ਸਨ, ਕਿਉਂਕਿ ਬਾਕੀ ਦਲ ਤਾਂ ਆਨੰਦਪੁਰ ਗਿਆ ਹੋਇਆ ਸੀ ਤੇ ਕੁਝ ਸਿੰਘ ਇੱਥੇ ਉਤਰੇ ਹੋਏ ਸਨ, ਤੇ ਜਿਹੜੇ ਲੜਨ ਵਾਲੇ ਨੇ ਉਹ ਸਦੀਕ ਬੇਗ ਤੁਰਕਾਂ ਦੀ ਫੌਜ ਅੱਗੇ ਅੜੇ ਹਨ।
1: ਪੰਜ ਮਿਸਲ ਥੀ ਮਾਝੇ ਵਾਲਾ।
0: ਬਾਕੀ ਮਿਸਲਾਂ ਜਿਹੜੀਆਂ ਨੇ ਉਹ ਆਨੰਦਪੁਰ ਗਈਆਂ ਨੇ, ਪੰਜ ਮਿਸਲਾਂ ਜਿਹੜੀਆਂ ਮਾਝੇ ਵਾਲੀਆਂ, ਕਿਉਂਕਿ ਇਹ ਵੀ ਆਨੰਦਪੁਰ ਜਾ ਰਹੇ ਸਨ ਤੇ ਇਹਨਾਂ ਨੇ ਵੀ ਉੱਥੇ ਡੇਰਾ ਕੀਤਾ ਸੀ।
1: ਬਹਿਰ ਉਤਰਿਓ ਤੋ 300 ਚਾਲਾ।
0: ਇਹਨਾਂ ਨੇ ਵੀ ਆਪਣੀ ਬਹਿਰ ਉੱਥੇ ਉਤਾਰੀ ਹੋਈ ਸੀ ਤੇ ਜਦੋਂ ਅਚਾਨਕ ਹੀ ਤੋਪਾਂ ਤੇ ਗੋਲਿਆਂ ਦੇ ਨਾਲ ਹਮਲਾ ਹੋਣ ਲੱਗਾ, ਕਿਉਂਕਿ ਹੁਣ ਜੇ ਸਾਹਮਣੇ ਆ ਕਰਕੇ ਕੋਈ ਸ਼ਸਤਰਾਂ ਦੇ ਨਾਲ ਲੜਦਾ ਤੇ ਫਿਰ ਉਸ ਵੇਲੇ ਸਿੰਘ ਵੀ ਤਿਆਰ ਵਰਤਿਆਰ ਹੁੰਦੇ, ਪਰ ਅਚਨਚੇਤ ਸਦੀਕ ਬੇਗ ਨੇ ਵੱਡੀ ਫੌਜ ਲੈ ਕਰਕੇ ਤੋਪਾਂ ਦੇ ਨਾਲ ਜੰਬੂਰਿਆਂ ਦੇ ਨਾਲ ਹਮਲਾ ਕੀਤਾ, ਤਾਂ ਕਰਕੇ ਸਿੰਘਾਂ ਦਾ ਇੱਥੋਂ ਜਿਹੜਾ ਦਲ ਸੀ ਉਹ ਹਿੱਲਿਆ ਹੈ।
1: ਆਪੋ ਆਪਣੀ ਕਰ ਤਕੜਾਈ।
0: ਸਿੰਘਾਂ ਨੇ ਆਪੋ ਆਪਣੀ ਜਿਹੜੀ ਤਕੜਾਈ ਸੀ ਉਹ ਕੀਤੀ ਹੈ।
1: ਬੈਠੇ ਸਿੰਘ ਚੌਫੇਰ ਬਣਾਈ।
0: ਚੌਫੇਰੇ ਹੀ ਚੌਗਿਰਦੇ ਹੀ ਨਗਰ ਸਾਈਵਾਲ ਦੇ ਸਿੰਘ ਬੈਠੇ ਹਨ।
1: ਅੜੇ ਖੜੇ ਉਹ ਸਰਦਾਰ।
0: ਜਿਹੜੇ ਤਾਂ ਇਹਨਾਂ ਵਿੱਚੋਂ ਸਰਦਾਰ ਸਨ ਮਿਸਲਾਂ ਦੇ, ਉਹ ਤਾਂ ਇਹਨਾਂ ਤੁਰਕਾਂ ਦੀਆਂ ਫੌਜਾਂ ਅੱਗੇ ਖਲੋ ਗਏ ਹਨ ਅੜ ਕੇ।
1: ਚਲੀ ਲੜਾਈ ਘੜੀ ਇੱਕ ਵਾਰ,
0: ਘੜੀ ਇੱਕ ਜਿਹੜੀ ਲੜਾਈ ਸੀ ਉਹ ਇੱਕੋ ਵਾਰ ਦੇ ਵਿੱਚ ਹੋਈ ਹੈ।
1: ਤੋਪਾਂ ਆਏ ਨੇੜੇ ਧਰੇ,
0: ਉਹਨਾਂ ਨੇ ਤੋਪਾਂ ਲਿਆ ਕਰਕੇ ਨੇੜੇ ਖੜੀਆਂ ਕਰ ਦਿੱਤੀਆਂ ਨੇ।
1: ਭਰ ਭਰ ਟਕੀਆਂ ਮਾਰਤਿਨ ਕਰੇ,
0: ਤੋਪਾਂ ਦੇ ਵਿੱਚ ਬਰੂਦ ਪਾ ਕੇ ਤੇ ਫਿਰ ਜਿਹੜੇ ਟਕੇ ਸਨ ਉਹ ਪਾਉਂਦੇ ਬਰੂਦ ਦੇ ਨਾਲ, ਕਿਉਂਕਿ ਟਕਿਆਂ ਦੇ ਨਾਲ ਦੋਹਰੀ ਮਾਰ ਹੁੰਦੀ ਸੀ, ਇੱਕ ਤਾਂ ਬਰੂਦ ਮਾਰ ਕਰਦਾ ਜਦੋਂ ਤੋਪ ਚੱਲਦੀ, ਤੇ ਜਿਹੜੇ ਟਕੇ ਪਾਏ ਹੁੰਦੇ ਸਨ ਉਹ ਸਿੱਕਿਆਂ ਦੇ ਨਾਲ ਬਹੁਤੀ ਮਾਰ ਹੁੰਦੀ, ਸਰੀਰ ਜ਼ਖਮੀ ਹੋ ਜਾਂਦੇ ਸਨ। ਜਿਸ ਤਰ੍ਹਾਂ ਆ ਬੰਦੂਕ ਦੇ ਸ਼ਰਲੇ ਚੱਲਦੇ ਨੇ ਉਹ ਕੰਮ ਕਰਦੇ ਸਨ, ਟਕੇ ਬਰੂਦ ਦੇ ਨਾਲ ਚੱਲੇ ਹੋਏ। ਇਸ ਤਰ੍ਹਾਂ ਇਹਨਾਂ ਨੇ ਲਿਆ ਕੇ, ਕਿਉਂਕਿ ਜਿਹੜੇ ਮਿਸਲਾਂ ਦੇ ਸਰਦਾਰ ਸਨ ਉਹ ਤਾਂ ਇਹਨਾਂ ਤੁਰਕਾਂ ਦੀ ਫੌਜ ਅੱਗੇ ਲੜਨ ਵਾਸਤੇ ਅੜ ਖਲੋਤੇ ਨੇ, ਪਰ ਇਹਨਾਂ ਤੁਰਕਾਂ ਨੇ ਉਸ ਵੇਲੇ ਤੋਪਾਂ ਲਿਆ ਖੜੀਆਂ ਕੀਤੀਆਂ, ਬਰੂਦ ਦੇ ਅੱਗੇ ਜਿਹੜੇ ਸਨ ਉਹ ਟਕੇ ਭਰ ਭਰ ਕੇ ਉਹ ਚਲਾਏ ਹਨ।
1: ਸਿੰਘਨ ਕੇ ਤੈ ਲਗੇ ਨਾ ਪੈਰ,
0: ਜਦੋਂ ਤੋਪਾਂ ਦੇ ਗੋਲੇ ਚੱਲੇ ਨੇ ਤੇ ਤੋਪ ਦੇ ਗੋਲੇ ਦੇ ਅੱਗੇ ਹੁਣ ਤੋਪ ਹੀ ਖੜ ਸਕਦੀ ਹੈ, ਇਸ ਕਰਕੇ ਉਸ ਵੇਲੇ ਜਿਹੜੇ ਪੈਰ ਸਨ ਉਹ ਨਾ ਲੱਗਣ ਦਿੱਤੇ।
1: ਨੱਠੇ ਸਿੰਘ ਉਨਤੇ ਮਨ ਡੈਰਾ,
0: ਸਿੰਘਾਂ ਦਾ ਇੱਕ ਇਹ ਵੀ ਹੱਲਾ ਕਰਨ ਦੀ ਇਹਨਾਂ ਦੀ ਨੀਤੀ ਹੁੰਦੀ ਸੀ, ਜੇ ਕਿਤੇ ਭਾਰੀ ਫੌਜ ਚੜ੍ਹੇ ਆਉਣੀ ਤੇ ਉਸ ਵੇਲੇ ਉਹ ਮੈਦਾਨ ਛੱਡ ਕਰਕੇ ਉੱਥੋਂ ਪਾਸੇ ਹੋ ਜਾਣਾ, ਤੇ ਜਿਹੜੀਆਂ ਫੌਜਾਂ ਸਨ ਉਹ ਇਹਨਾਂ ਦੇ ਪਿੱਛੇ ਚੜ੍ਹਦੀਆਂ, ਤੇ ਜਿਹੜੀਆਂ ਤੋਪਾਂ ਸੀ ਉਹ ਉੱਥੇ ਰਹਿ ਜਾਂਦੀਆਂ, ਕਿਉਂਕਿ ਫੌਜਾਂ ਨੂੰ ਹੁੰਦਾ ਸੀ ਕਿ ਆਪਾਂ ਇਹਨਾਂ ਦਾ ਦਲ ਭਜਾ ਦਿੱਤਾ, ਤੇ ਜਿਹੜੀਆਂ ਫੌਜਾਂ ਇਹਨਾਂ ਦੇ ਪਿੱਛੇ ਨੱਠਣੀਆਂ ਤੇ ਤੋਪਾਂ ਇੰਨੀ ਛੇਤੀ ਸੰਭਲਦੀਆਂ ਨਹੀਂ ਸੀ, ਕਿਉਂਕਿ ਤੋਪਾਂ ਭਾਰੀਆਂ ਹੁੰਦੀਆਂ ਸੀ, ਤੇ ਦੂਰ ਜਾ ਕਰਕੇ ਫਿਰ ਸਿੰਘ ਵਾਪਸ ਮੁੜਦੇ, ਤੇ ਜਿਹੜੀਆਂ ਫੌਜਾਂ ਭੱਜ ਕੇ ਉੱਥੇ ਪਹੁੰਚੀਆਂ ਹੁੰਦੀਆਂ ਅਚਨਚੇਤ ਉਹਨਾਂ ਦੇ ਉੱਤੇ ਹੱਲਾ ਕਰਦੇ, ਫਿਰ ਬਹੁਤੀ ਫੌਜ ਜਿਹੜੀ ਸੀ ਇਸ ਤਰ੍ਹਾਂ ਸਿੰਘਾਂ ਨੇ ਤੁਰਕਾਂ ਦੀ ਖਤਮ ਕਰਨੀ। ਇਸ ਕਰਕੇ ਜਦੋਂ ਗੋਲੇ ਤੋਪਾਂ ਲਿਆ ਕਰਕੇ ਲਾਗੇ ਖੜੀਆਂ ਕੀਤੀਆਂ, ਗੋਲੇ ਚਲਾਏ ਨੇ ਸਿੰਘਾਂ ਨੇ, ਉਸ ਵੇਲੇ ਆਪਣਾ ਡੇਰਾ ਜਿਹੜਾ ਸੀ ਉੱਥੋਂ ਤੋਰ ਲਿਆ।
1: ਆਰ ਬਰਦਾਰੀ ਵਾਹੀ ਰਹੀ,
0: ਹੁਣ ਜਿਹੜਾ ਸਾਜੋ ਸਮਾਨ ਪਿਆ ਸੀ ਗੱਡਿਆਂ ਦੇ ਉੱਤੇ, ਰਸਤਾ ਲੱਦੀਆਂ ਸੀ, ਹੋਲੇ ਮਹੱਲੇ ਜਾ ਰਹੇ ਸਨ, ਉਹ ਗੱਡੇ ਰਸਤਾ ਬਸਤਾ ਲੱਦੀਆਂ ਹੋਈਆਂ ਉੱਥੇ ਹੀ ਧਰੇ ਧਰਾਏ ਰਹਿ ਗਏ ਹਨ।
1: ਕੌਣ ਚੱਕੈ ਉਹ ਜ਼ਿੰਦਗੀ ਪਈ,
0: ਹੁਣ ਕੌਣ ਉਹਨਾਂ ਰਸਤਾ ਨੂੰ ਗੱਡਿਆਂ ਨੂੰ ਉੱਥੇ ਤੋਰੇ, ਕਿਉਂਕਿ ਹਰੇਕ ਨੂੰ ਸੀ ਕਿ ਗੁਰੂ ਕੇ ਖਾਲਸੇ ਦੀਆਂ ਜਾਨਾਂ ਪਿਆਰੀਆਂ, ਤੇ ਸਰਦਾਰਾਂ ਨੇ ਵੀ ਸਿੰਘ ਉੱਥੋਂ ਤੋਰ ਦਿੱਤੇ ਨੇ ਕਿ ਚਲੋ ਆਪਣੀਆਂ ਜਾਨਾਂ ਬਚਾਓ, ਤੇ ਫਿਰ ਇਹਨਾਂ ਤੁਰਕਾਂ ਤੇ ਭਾਰੀ ਹੱਲਾ ਕਰਦੇ ਹਾਂ।
1: ਦੋਹਰਾ ਕੌਣ ਸੋ ਦੋਏ ਤਿੰਨ ਜਾਏ ਕੈ ਉਹਾਂ ਸਿੰਘ ਨੇ ਆਇਓ ਰੋਸ,
0: ਜਦੋਂ ਸਿੰਘਾਂ ਦਾ ਦਲ ਉੱਥੋਂ ਨਿਕਲਿਆ, ਤੁਰਕਾਂ ਦੀ ਫੌਜ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਪਿੱਛੇ ਦੌੜੀ ਹੈ, ਦੋ ਕੋਹ ਦੀ ਦੂਰੀ ਤੇ ਜਾ ਕਰਕੇ ਫਿਰ ਸਿੰਘ ਬਹੁਤੇ ਰੋਸ ਦੇ ਵਿੱਚ ਆਏ, ਬਹੁਤੇ ਵੀਰ ਰਸ ਵਿੱਚ ਆਏ ਹਨ।
1: ਖੜੇ ਅੜੇ ਮੁੜ ਮੁੜ ਲੜੈ ਮਰੈ ਮਾਰੈ ਪੀ ਓ ਸਾ,
0: ਸਿੰਘ ਅੜ ਖਲੋਤੇ ਹਨ, ਤੇ ਫਿਰ ਤੁਰਕਾਂ ਦੀ ਫੌਜ ਦੇ ਉੱਤੇ ਸਿੰਘਾਂ ਨੇ ਹੱਲਾ ਕਰ ਦਿੱਤਾ ਹੈ, ਕੁਝ ਸਿੰਘ ਜੰਗ ਕਰਦਿਆਂ ਸ਼ਹੀਦ ਹੋਏ, ਪਰ ਬਹੁਤੀ ਫੌਜ ਜਿਹੜੀ ਸਿੰਘਾਂ ਨੇ ਇਹਨਾਂ ਤੁਰਕਾਂ ਦੀ ਉੱਥੇ ਮਾਰ ਮੁਕਾਈ ਹੈ।
1: ਚਪਾਈ ਤੋਪ ਜੰਬੂਰੇ ਉਨ ਦੂਰ ਰਹਿ,
0: ਇਹੋ ਹੀ ਕਾਰਨ ਸੀ ਸਿੰਘਾਂ ਦਾ ਉੱਥੋਂ ਛੱਡ ਕੇ ਅੱਗੇ ਜਾਣਾ, ਕਿਉਂਕਿ ਜਿਹੜੀਆਂ ਤੋਪਾਂ ਤੇ ਜੰਬੂਰਾਂ ਸਨ ਉਹ ਇਹਨਾਂ ਕੋਲੋਂ ਛੇਤੀ ਸੰਭਲੀਆਂ ਨਹੀਂ, ਤੇ ਉਹਨਾਂ ਦੇ ਸਿਰ ਤੇ ਤੁਰਕ ਲੜ ਰਹੇ ਸਨ, ਉਹ ਤੋਪਾਂ ਉੱਥੇ ਧਰੀਆਂ ਧਰਾਈਆਂ ਹੀ ਰਹਿ ਗਈਆਂ ਹਨ।
1: ਸਿੰਘ ਬਦੁਕਨ ਮਾਰਨ ਡਹਿ,
0: ਜਿਹੜੀਆਂ ਤੁਰਕਾਂ ਦੀਆਂ ਫੌਜਾਂ ਭੱਜ ਰਹੀਆਂ ਸੀ ਇਹਨਾਂ ਵੱਲ, ਸਿੰਘਾਂ ਨੇ ਇੱਕੋ ਵਾਰ ਬੰਦੂਕਾਂ ਚਲਾ ਦਿੱਤੀਆਂ ਨੇ, ਗੋਲੀਆਂ ਚੱਲੀਆਂ ਹਨ।
1: ਮਾਰ ਮੁਗਲਨ ਕੇ ਘੋੜੇ ਗੇਰੇ,
0: ਉਹਨਾਂ ਗੋਲੀਆਂ ਦੇ ਚੱਲਣ ਦੇ ਨਾਲ ਬਹੁਤੇ ਤੁਰਕ ਮਰੇ ਨੇ, ਹੁਣ ਤੁਰਕ ਘੋੜਿਆਂ ਦੇ ਉੱਤੇ ਸਿੰਘਾਂ ਦੇ ਪਿੱਛੇ ਨੱਠ ਰਹੇ ਆ ਰਹੇ ਸਨ। ਸਿੰਘਾਂ ਨੇ ਉਸ ਵੇਲੇ ਇੱਕੋ ਵਾਰ ਗੋਲੀਆਂ ਚਲਾਈਆਂ, ਬਹੁਤੀ ਵੱਡੀ ਗਿਣਤੀ ਵਿੱਚ ਇਹਨਾਂ ਤੁਰਕਾਂ ਦੇ ਘੋੜੇ ਜਿਹੜੇ ਸਨ ਉਹ ਵੀ ਮਰੇ ਹਨ, ਕਿਉਂਕਿ ਜੇ ਇਹਨਾਂ ਕੋਲ ਸਵਾਰੀ ਕੋਈ ਨਹੀਂ ਰਹੇਗੀ, ਤੋਪਾਂ ਪਿੱਛੇ ਪਈਆਂ ਰਹਿ ਗਈਆਂ, ਤੇ ਇਹ ਸਿੱਧੇ ਹੋ ਕਰਕੇ ਸਿੰਘਾਂ ਦੇ ਹੱਲੇ ਨੂੰ ਝੱਲ ਨਹੀਂ ਸੀ ਸਕਦੇ। ਇਹ ਵੀ ਬੜੀ ਨੀਤੀ ਸਿੰਘਾਂ ਨੇ ਜੰਗ ਦੇ ਵਿੱਚ ਕਈ ਵਾਰੀ ਵਰਤੀ ਹੈ, ਕਿਉਂਕਿ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜਿਹੜੇ ਲੜਨ ਦੇ ਵਿੱਚ ਬੜੇ ਬਲੀ ਯੋਧੇ ਹਨ, ਪਰ ਸਿੰਘਾਂ ਨੂੰ ਬਚਾਉਣਾ ਵੀ ਹੈ, ਫੌਜਾਂ ਨੂੰ ਬਚਾ ਕਰਕੇ ਸਿੰਘਾਂ ਦੇ ਸਰੀਰ ਇਹਨਾਂ ਦੀਆਂ ਜਾਨਾਂ ਵੀ ਕੀਮਤੀਆਂ ਨੇ, ਕਿਉਂਕਿ ਗਿਣਤੀ ਵਿੱਚ ਸਿੰਘ ਬਹੁਤ ਥੋੜ੍ਹੇ ਨੇ ਤੁਰਕਾਂ ਦੇ ਮੁਕਾਬਲੇ। ਇਸ ਕਰਕੇ ਸਿੰਘਾਂ ਨੇ ਹੁਣ ਹੱਲਾ ਕੀਤਾ ਤੇ ਤੁਰਕਾਂ ਦੇ ਬਹੁਤੀ ਵੱਡੀ ਗਿਣਤੀ ਵਿੱਚ ਘੋੜੇ ਮਾਰੇ ਨੇ ਤੇ ਤੁਰਕ ਮਾਰੇ ਹਨ।
1: ਮਾਰ ਮੁਗਲਨ ਕੇ ਘੋੜੇ ਗੇਰੇ।
0: ਇਸ ਤਰ੍ਹਾਂ ਗੋਲੀਆਂ ਚਲਾ ਕੇ ਇੱਕੋ ਵਾਰ ਦੇ ਵਿੱਚ ਤੁਰਕਾਂ ਦੇ ਘੋੜੇ ਸੁੱਟ ਦਿੱਤੇ ਨੇ ਕਿ ਇਹਨਾਂ ਕੋਲ ਹੁਣ ਸਵਾਰੀਆਂ ਵੀ ਕੋਈ ਨਾ ਬਚਣ।
1: ਮਾਰ ਮੁਗਲਨ ਕੇ ਸੀਸੋ ਫੇਰੇ।
0: ਫਿਰ ਜਿਹੜੇ ਤੁਰਕ ਪੈਦਲ ਸਨ ਉਹਨਾਂ ਦੇ ਸਿਰਾਂ ਉੱਤੇ ਭਾਰੀ ਮਾਰ ਸਿੰਘਾਂ ਨੇ ਮਾਰੀ ਹੈ।
1: ਸਰਦਾਰਨ ਤੈ ਮਿਲ ਅੜਨਾ ਗਿਓ।
0: ਜਿਹੜੇ ਸਰਦਾਰ ਸਨ ਜਿਸ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਬਾਬਾ ਤਾਰਾ ਸਿੰਘ ਜੀ, ਸੋ ਇਸੇ ਤਰ੍ਹਾਂ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ ਆ, ਇਹ ਜਿਹੜੇ ਸਰਦਾਰ ਮੁਖੀਏ ਸਨ ਇਹਨਾਂ ਨੇ ਹੁਣ ਇਕੱਠੇ ਹੋ ਕਰਕੇ ਇਹਨਾਂ ਦੀ ਫੌਜ ਤੇ ਹਮਲਾ ਕੀਤਾ ਹੈ। ਸਿੰਘ ਅੜ ਗਏ ਹਨ।
1: ਸੂਰਨ ਕੈ ਨੈ ਮੁੜੋ ਹੱਲਾ ਥੀਓ।
0: ਜਦੋਂ ਸਰਦਾਰ ਅੱਗੇ ਖਲੋਤੇ ਨੇ ਤੇ ਸਿੰਘ ਸੂਰਮਿਆਂ ਨੇ ਫਿਰ ਮੁੜ ਕੇ ਹੱਲਾ ਜਿਹੜਾ ਸੀ ਉਹ ਵਾਪਸ ਕੀਤਾ ਹੈ।

0: ਜਦੋਂ ਤੁਰਕਾਂ ਨੂੰ ਭਾਰੀ ਮਾਰ ਮਾਰੀ ਹੈ ਤੇ ਫਿਰ ਤੁਰਕ ਉੱਥੋਂ ਮੈਦਾਨ ਛੱਡ ਕੇ ਭੱਜੇ। ਜਿਹੜਾ ਇਹਨਾਂ ਤੁਰਕਾਂ ਦਾ ਤੋਪਖਾਨਾ ਸੀ ਉਹ ਫਿਰ ਜਾ ਕਰਕੇ ਸਿੰਘਾਂ ਨੇ ਸੰਭਾਲ ਲਿਆ, ਕਿਉਂਕਿ ਪਤਾ ਸੀ ਜੇ ਤੁਰਕ ਤੋਪਖਾਨੇ ਦੇ ਨੇੜੇ ਆਉਣਗੇ ਤੇ ਫਿਰ ਸਿੰਘਾਂ ਦਾ ਨੁਕਸਾਨ ਹੋਵੇਗਾ। ਇਸ ਕਰਕੇ ਇਹਨਾਂ ਤੁਰਕਾਂ ਨੂੰ ਮਾਰ ਕੇ ਇਹਨਾਂ ਦੀਆਂ ਸਵਾਰੀਆਂ ਖਤਮ ਕਰਕੇ ਤੇ ਨੇਜਿਆਂ ਨਾਲ ਬੰਦੂਕਾਂ ਨਾਲ ਇਹਨਾਂ ਦੀ ਫੌਜ ਖਤਮ ਕੀਤੀ ਹੈ ਤੇ ਜਿਹੜਾ ਫਿਰ ਇਹਨਾਂ ਦਾ ਤੋਪਖਾਨਾ ਸੀ ਉਹ ਜਾ ਕਰਕੇ ਸਿੰਘਾਂ ਨੇ ਸੰਭਾਲ ਲਿਆ ਹੈ।
1: ਸਿੰਘ ਪੀ ਉਵਾ ਖੜਰ ਪੈ ਟੁੱਟੇ ਫੁੱਟੇ ਲੈ ਮਿਲਾ।
0: ਜੰਗ ਦੇ ਮੈਦਾਨ ਵਿੱਚ ਜਿਹੜੇ ਸਿੰਘ ਕੁਝ ਸ਼ਹੀਦ ਹੋਏ ਸਨ ਤੇ ਕੁਝ ਜ਼ਖਮੀ ਹੋਏ ਸੀ ਉਹ ਸਾਰੇ ਸਿੰਘ ਹੁਣ ਆਪਸ ਵਿੱਚ ਮਿਲ ਗਏ ਹਨ।
1: ਚੁਪਈ ਕਈ ਸਿੰਘ ਥੇ ਪਿੰਡ ਹੀ ਰਹਿ।
0: ਜਿਹੜੇ ਕੁਝ ਸਿੰਘ ਭਚੰਗੀ ਸਨ ਜਾਂ ਕੁਝ ਸੇਵਾ ਕਰਨ ਵਾਲੇ ਉਹ ਪਿੰਡ ਸਾਹੀਵਾਲ ਦੇ ਵਿੱਚ ਹੀ ਰਹੇ ਸਨ।
1: ਰਹਿ ਭੁੱਲੇ ਤੈ ਆਵਦ ਭੈ।
0: ਚੇਤ ਫੌਜ ਦੀ ਚੜਾਈ ਹੋਣ ਕਰਕੇ ਕਈਆਂ ਨੂੰ ਤਾਂ ਰਸਤਾ ਹੀ ਭੁੱਲ ਗਿਆ ਸੀ।
1: ਜੋ ਜੋ ਜ਼ਖਮੀ ਸਿੰਘਣ ਸਭ ਲੱਭ ਲੈ।
0: ਜਿਹੜੇ ਜਿਹੜੇ ਜ਼ਖਮੀ ਹੋਏ ਸਨ ਉਹ ਸਿੰਘਾਂ ਨੇ ਲੱਭੇ ਹਨ।
1: ਸਿੰਘਨ ਚੁੱਕ ਚੱਕ ਸੋ ਮੂਹਰੇ ਕੈ।
0: ਉਹਨਾਂ ਜ਼ਖਮੀਆਂ ਨੂੰ ਸਿੰਘਾਂ ਨੇ ਸੰਭਾਲਿਆ ਅਤੇ ਉਹਨਾਂ ਨੂੰ ਚੁੱਕ ਕੇ ਮੂਹਰੇ ਲਾ ਲਿਆ। ਇਹ ਆਪਾਂ ਇਤਿਹਾਸ ਵਿੱਚੋਂ ਕਈ ਵਾਰੀ ਪੜ੍ਹਦੇ ਹਾਂ ਕਿ ਜਦੋਂ ਵੀ ਸਿੰਘ ਜੰਗ ਦੇ ਮੈਦਾਨ ਵਿੱਚ ਜ਼ਖਮੀ ਹੁੰਦੇ ਉਹਨਾਂ ਦੀ ਸੰਭਾਲ ਜੰਗ ਖਤਮ ਹੋਣ ਤੋਂ ਬਾਅਦ ਕੀਤੀ ਜਾਂਦੀ। ਜਿਹੜੇ ਸ਼ਹੀਦ ਹੁੰਦੇ ਉਹਨਾਂ ਸਰੀਰਾਂ ਦੀ ਸੰਭਾਲ ਸਿੰਘਾਂ ਵੱਲੋਂ ਕੀਤੀ ਜਾਂਦੀ। ਪਰ ਤੁਰਕਾਂ ਦੀ ਫੌਜ ਵਿੱਚ ਇਸ ਤਰ੍ਹਾਂ ਨਹੀਂ ਸੀ ਹੁੰਦਾ। ਜਿਹੜੇ ਮਾਰੇ ਗਏ ਉਹ ਮਰੇ ਹੀ ਪਏ ਰਹਿ ਜਾਂਦੇ, ਸਗੋਂ ਕਈ ਵਾਰ ਤਾਂ ਸਿੰਘਾਂ ਨੇ ਚੁੱਕ ਕਰਕੇ ਉਹਨਾਂ ਦੇ ਸਰੀਰ ਸੰਭਾਲੇ ਹਨ। ਉਸ ਤੋਂ ਬਾਅਦ ਜਿਹੜੇ ਜ਼ਖਮੀ ਹੁੰਦੇ ਸੀ ਉਹਨਾਂ ਨੂੰ ਤੜਫਦਿਆਂ ਨੂੰ ਹੀ ਕੁਰਲਾਉਂਦਿਆਂ ਨੂੰ ਹੀ ਛੱਡ ਕੇ ਫੌਜਾਂ ਉੱਥੋਂ ਤੁਰ ਜਾਂਦੀਆਂ ਸੀ, ਕਿਉਂਕਿ ਉਹਨਾਂ ਦਾ ਕੰਮ ਤਾਂ ਇੰਨਾ ਹੀ ਸੀ ਨਾ ਕਿ ਲੋਕ ਪੈਸੇ ਦੀ ਖਾਤਰ ਫੌਜ ਵਿੱਚ ਚੱਲ ਕੇ ਆਏ ਨੇ ਅਤੇ ਜੇ ਫੌਜ ਮਰਦੀ ਹੈ ਤੜਫਦੀ ਹੈ ਆਪਾਂ ਨੂੰ ਕੀ। ਉਹ ਸਰਦਾਰ ਆਪਣੇ ਘਰ ਨੂੰ ਚੱਲਦੇ ਬਣਦੇ ਸਨ। ਪਰ ਗੁਰੂ ਕੇ ਖਾਲਸੇ ਵਿੱਚ ਇਸ ਤਰ੍ਹਾਂ ਨਹੀਂ ਹੈ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਭਰਾਵਾਂ ਵਰਗਾ ਪਿਆਰ ਸਿੰਘਾਂ ਦੇ ਵਿੱਚ, ਦਲ ਦੇ ਵਿੱਚ। ਪਰ ਜੇ ਸਿੰਘ ਜ਼ਖਮੀ ਹੋਏ ਉਹਨਾਂ ਦੇ ਸਰੀਰਾਂ ਦੀ ਸੰਭਾਲ ਕੀਤੀ ਹੈ ਤੇ ਉਹ ਸਿੰਘਾਂ ਨੂੰ ਅੱਗੇ ਮੂਹਰੇ ਲਾ ਕਰਕੇ ਤੋਰਿਆ ਹੈ ਦਲ ਨੇ।
1: ਬਹੁਤ ਜ਼ਖਮ ਸਰਦਾਰਨ ਖਾਏ।
0: ਪਰ ਇਸ ਜੰਗ ਦੇ ਵਿੱਚ ਜਿਹੜੇ ਸਰਦਾਰ ਸਨ ਉਹਨਾਂ ਦੇ ਵੀ ਸਰੀਰਾਂ ਤੇ ਬਹੁਤੇ ਜ਼ਖਮ ਹੋਏ ਹਨ।
1: ਕਿਸ ਇੱਕ ਕਿਸ ਦੋਏ ਜ਼ਖਮ ਗਿਨਾਏ।
0: ਕਿਸੇ ਦੇ ਸਰੀਰ ਦੇ ਉੱਤੇ ਇੱਕ ਜ਼ਖਮ ਹੈ, ਕਈਆਂ ਦੇ ਸਰੀਰ ਤੇ ਦੋ ਤੇ ਕਈਆਂ ਦੇ ਬਹੁਤੇ ਜ਼ਖਮ ਲੱਗੇ ਹਨ।
1: ਖੜ ਖੜ ਲਗੇ ਬਦਾਵਨ ਸੋ।
0: ਉਹ ਵੀ ਸਰਦਾਰ ਖਲੋ ਖਲੋ ਕਰਕੇ ਜਿਹੜੇ ਜ਼ਖਮ ਹੋਏ ਸਨ ਉਹਨਾਂ ਦਾ ਉੱਤੇ ਮਰਮ ਪੱਟੀ ਉਹਨਾਂ ਨੇ ਕੀਤੀ ਹੈ।
1: ਕੈਸੀ ਪ੍ਰੀਤ ਭਈ ਵੰਦੋ।
0: ਇਸ ਤਰ੍ਹਾਂ ਦੀ ਪ੍ਰੀਤੀ ਜਿਹੜੀ ਸੀ ਉਹ ਭਈ ਹੋਈ ਹੈ ਦੋਵੇਂ ਤਰਫੇ।
1: ਦੋਹਰਾ ਜੱਸਾ ਸਿੰਘ ਨਿਜ ਤੈ ਫਟਿਓ ਲਗ ਜ਼ਖਮ ਉਸ ਦੋਏ।
0: ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਬੁੱਢੇ ਦਲ ਦੇ ਇਹ ਚੌਥੇ ਸਰਦਾਰ ਮੁਖੀ ਹਨ। ਸੋ ਇਹਨਾਂ ਦੇ ਵੀ ਸਰੀਰ ਦੇ ਉੱਤੇ ਦੋ ਭਾਰੀ ਜ਼ਖਮ ਲੱਗੇ ਸਨ।
1: ਪਹੁੰਚ ਡਰੋਲੀ ਕਰ ਡੇਰੋ ਪਇਓ ਚੰਗੋ ਤੇ ਸੋਏ।
0: ਇਹ ਫੌਜਾਂ ਚੱਲੀਆਂ ਤੇ ਆਨੰਦਪੁਰ ਨੂੰ ਸਨ, ਪਰ ਜੰਗ ਹੋਣ ਕਰਕੇ ਫਿਰ ਉਹ ਇਲਾਕਾ ਛੱਡਣਾ ਪਿਆ ਤੇ ਫਿਰ ਪਹੁੰਚ ਡਰੋਲੀ ਕਰ ਡੇਰੇ ਪਇਓ। ਡਰੋਲੀ ਨਗਰ ਜਿਹੜਾ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਹੈ। ਭਾਈ ਸਾਈਂ ਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਉਡੀਕਦੇ ਸਨ ਘਰ ਬਣਾ ਕੇ, ਔਰ ਸੋਹਣਾ ਘਰ ਤਿਆਰ ਕਰਕੇ ਉਹਨੂੰ ਬੰਦ ਕਰ ਦਿੱਤਾ ਸੀ ਕਿ ਗੁਰੂ ਸਾਹਿਬ ਮੁਬਾਰਕ ਚਰਨ ਪਾਉਣਗੇ ਤੇ ਮੈਂ ਗ੍ਰਹਿ ਪ੍ਰਵੇਸ਼ ਕਰਾਂਗਾ। ਲੰਮਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਉਸ ਨਗਰ ਦੇ ਵਿੱਚ ਰਹੇ ਹਨ। ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਉੱਥੇ ਹੋਇਆ। ਸੋ ਇਸ ਤਰ੍ਹਾਂ ਇਹ ਸਾਰਾ ਜਿਹੜਾ ਦਲ ਸੀ ਫਿਰ ਡਰੌਲੀ ਨਗਰ ਦੇ ਵਿੱਚ ਪਹੁੰਚ ਗਿਆ ਹੈ।
1: ਸਦੀਕੇ ਦੇ ਮਗਰੋਂ ਤੈ ਨਜਰਾਨਾ ਦਿਓ ਕਲਾਏ।
0: ਜਿਹੜਾ ਮੁਗਲ ਸੀ ਸਰਹੰਦ ਦਾ ਸੂਬੇਦਾਰ ਬਣਿਆ ਸੀ ਸਦੀਕ ਬੇਗ, ਇਹ ਹੈ ਬੜਾ ਨੀਤੀਵਾਨ, ਸਾਰੀ ਤਕਰੀਬਨ ਤੁਰਕ ਨੀਤੀ ਖੇਡਦੇ ਰਹੇ ਨੇ। ਸਦੀਕ ਬੇਗ ਨੇ ਦੇਖਿਆ ਕਿ ਸਿੰਘਾਂ ਦਾ ਦਲ ਜਿਹੜਾ ਸੀ ਉਹ ਹੁਣ ਬਹੁਤਾ ਬਚ ਗਿਆ ਤੇ ਇਹਨਾਂ ਦੇ ਨਾਲ ਹੋਰ ਵੀ ਸਿੰਘ ਜੁੜ ਜਾਣਗੇ, ਮਾਝੇ ਵੱਲੋਂ ਵੀ ਸਿੰਘ ਆ ਜਾਣਗੇ। ਇਹ ਨਾ ਹੋਵੇ ਕਿ ਵੱਡਾ ਸਿੰਘਾਂ ਦਾ ਦਲ ਸਾਡੇ ਤੇ ਚੜ੍ਹਾਈ ਕਰਕੇ ਆ ਜਾਏ, ਕਿਉਂਕਿ ਮੋਗੇ ਤੋਂ ਸਰਹੰਦ ਕੋਈ ਬਹੁਤੀ ਦੂਰੀ ਤੇ ਤਾਂ ਨਹੀਂ ਸੀ, ਰਾਤੋ ਰਾਤ ਹੀ ਸਿੰਘਾਂ ਨੇ ਉੱਥੇ ਪਹੁੰਚ ਜਾਣਾ ਸੀ। ਤਾਂ ਕਰਕੇ ਸਦੀਕ ਬੇਗ ਜਿਹੜਾ ਸੀ ਉਸ ਵੇਲੇ ਡਰ ਗਿਆ। ਹੁਣ ਉਹਨੇ ਸੋਚਿਆ ਕਿ ਕਿਉਂ ਨਾ ਮੈਂ ਸਿੰਘਾਂ ਨੂੰ ਨਜ਼ਰਾਨੇ ਭੇਜ ਦੇਵਾਂ ਤੇ ਸਿੰਘਾਂ ਨੂੰ ਬੇਨਤੀ ਕਰਕੇ ਮੈਂ ਮਨਾ ਲਵਾਂ।
1: उदार उतारियो तुरत अब हम तुम वही
0: सदीक बेग ने जेड़ा बचन पहला कीता सी कुरान दी सौ चुक के गल कीती सी संगा दे नाल कि तुसी मैनू सरहंदी सूबेदारी दुआओ ते मामले विचों लख रुपया मैं जेड़ा है वो नजराना भेट करिया करांगा। इन्हें आप ही भुला दिता सी तां संगा ने इन्हां दे जेड़े जेड़े कही करन वाले उगराउण वाले मनुख सन उन्हां कोलों संगा ने आपे ही मामला लै लिया। सदीक बेग ने हुण उस वेले नजराने भेजे ने संघां डरदिया नहीं ते हुण नाले कहा कि उधार उतारियो तुरतब कि जिहड़ा मेरे सिर खालसा जी उधार सी ना वह मैं हुण तारदा हाँ क्योंकि हम तुम वही भराए कि असी तुसी तां भरा ही हाँ। ते भरावां दे विच कई वारी वाद घाट हो ही जांदा कि नीतिवान बंदिया की गल हुंदी है और गुरु का खालसा भी इन्हां दी नीति नूं समझदा सी। सो इस करके क्योंकि असी इसे देश के दे वसनीक हाँ पंजाब की धरती के रहने वाले तो इस करके तुसी अति असी इस धरती के वसनीक होने करके भरा हाँ तो साढ़े वालों जोड़ा नजराना है ये प्रवान करो तुसी वड्डे भरा हो असी तुहाडे छोटे हाँ।
1: चुबई या को गुस्सो तुसी ना करियो
0: इस करके जेड़ा गुस्सा है वह हुण तुसी छड्ड दो मेरे उपर तुसी नाराज ना होयो।
1: कई लूटे हम नै चित धरियो
0: क्योंकि पहला तुहाडे दल ने साडे बंदियां उपर चढ़ाई कीती सी ते जेड़ी कही सी जेड़ी उगराही सी सो वह सिंघां कोलों उस वेले उन्हां सिंघां ने खो लई सी ते असी भी वह गल भुला देने आ ते तुसी भी फिर साडी गल भुला दो जेड़ा साडा ते तुहाडा जंग होया है वह नाराजगी दूर कर दवो।
1: सिंघन कहो हम नित जयकार
0: सिंघां ने भी सुन के जिस तरह इन्हां नीति दे नाल चलदे सी हुण इधर सिंघां ने भी देखिया क्योंकि फौजां ते तुरकां दियां भजा दित्तियां सी ते हुण डरदिया होया ही शरण विच आए हुए ने चल के नजराने लै के सिंघ कहण लगे कोई ना ये तो साडा नित दा ही कार है कि गुरु का खालसा नितां प्रति शस्त्रां दा अभ्यास करदा है तां की होया खालसा जेड़ा है वह नित चढ़ै तरंग और खालसा सोई नित करै जंग ते ऐसियां जेड़ियां जंगा हन जां ये छोटियां मोटियां गल्लां जेड़ियां ने वह साडे मनां दे विच नहीं रहिंदियां ते सिंघन कहे वह हम नित यह कार साडा ते नित दा ही कार नित दी ही कार है।
1: लड़ै मरै नित तुरकन नार
0: तुरकां दे नाल लड़ना मरना ते साडा मुढ़ तों ही है क्योंकि जे तुरकां ने साडे नाल कीता होया बचन भुलाया तां करके साडियां फौजां दल चढ़ के गए सन फिर तुसी चढ़ाई कीती ते हुण शरण विच चल के आए हो ते फिर वह बाबे कहण लगे कि चलो ये तां गुरु के खालसे दा नित दा ही कारा है।
1: तै नजरानियों देर लगाए
0: क्योंकि असल विच तुसी नजराने भेजण विच देर लाई सी जेड़ा बचन कीता कुरान दी कसम खादी सी ओ तुसी भुला दित्ती है।
1: तू खालसे ने कई लुटाई
0: आखर गुरु के खालसे ने तुहानू याद कराउण वास्ते कि जे तुहानू सूबेदारी दुआ सकदे आ ना ते फिर तुहानू सरहंद चों बाहर कढ भी सकदे।

0: ਤੁਹਾਡਾ ਜਿਹੜਾ ਮਾਮਲਾ ਸੀ ਵਰਸੰਗਾਂ ਨੇ ਆਪ ਹੀ ਲੁੱਟ ਲਿਆ ਹੈ।
1: ਅੱਗੇ ਖਾਲਸੇ ਸੋ ਖੋਟੀ ਕਰੈ
0: ਅੱਗੇ। ਹਾਂ ਬਾਬਾ ਜੱਸਾ ਸਿੰਘ ਆਲੂ ਵਾਲੀਆ ਹੋਰ ਜਿਹੜੇ ਸਰਦਾਰ ਸਨ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ ਸਦੀਕ ਬੇਗ ਨੂੰ ਸੁਣ, ਜੇ ਅੱਗੇ ਵਾਸਤੇ ਗੁਰੂ ਕੇ ਖਾਲਸੇ ਨਾਲ ਇਸ ਤਰ੍ਹਾਂ ਕੋਈ ਖੋਟ ਕਰਮ ਕਰੇਗਾ
1: ਸਿੰਘ ਲੁੱਟਣ ਤੇ ਫਿਰ ਕਬ ਫਿਰ ਟਪ ਕਬ ਟਰੈ
0: ਸਿੰਘ ਫਿਰ ਲੁੱਟਣ ਦੇ ਵਿੱਚ ਦੇਰੀ ਨਹੀਂ ਕਰਨਗੇ। ਜੇ ਤੁਸੀਂ ਅੱਗੇ ਤੋਂ ਖਾਲਸੇ ਨਾਲ ਕੋਈ ਖੋਟ ਰੱਖੀ ਤੇ ਫਿਰ ਅਸੀਂ ਚੜ੍ਹਾਈ ਕਰਕੇ ਤੁਹਾਡੇ ਤੇ ਆਵਾਂਗੇ, ਕਿਉਂਕਿ ਹੁਣ ਤੁਹਾਡਾ ਕਿਸੇ ਤਰ੍ਹਾਂ ਦਾ ਡਰ ਤਾਂ ਨਹੀਂ ਹੈ। ਪਰ ਜੇ ਕੋਈ ਸ਼ਰਨ ਵਿੱਚ ਹੀ ਚੱਲ ਕੇ ਆ ਜਾਵੇ ਤੇ ਫਿਰ ਉਹਨੂੰ ਮਾਰੀਏ ਵੀ ਕੀ। ਭੀਮ ਚੰਦ ਨੇ ਕਈ ਵਾਰੀ ਗੁਰੂ ਕਲਗੀ ਤਰਸੇ ਮਹਾਰਾਜ ਦੇ ਉੱਪਰ ਫੌਜਾਂ ਲੈ ਕੇ ਆਉਂਦੀਆਂ, ਪਰ ਜਦੋਂ ਭੀਮ ਚੰਦ ਦੇਖਦਾ ਕਿ ਸਾਡੀ ਕੋਈ ਵਾਹ ਪੇਸ਼ ਗਈ ਨਹੀਂ, ਫਿਰ ਭੀਮ ਚੰਦ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ ਸੀ। ਤੇ ਹੁਣ ਸ਼ਰਨ ਵਿੱਚ ਆਇਆ ਨੂੰ ਮਾਰਨਾ ਕੀ ਹੈ। ਇਸ ਕਰਕੇ ਸਿੰਘਾਂ ਨੇ ਨਾਲ ਹੀ ਕਹਿ ਦਿੱਤਾ ਸਦੀਕ ਬੇਗ ਨੂੰ, ਜਦੋਂ ਕਹਿੰਦਾ ਹੈ ਨਾ ਕਿ ਹੁਣ ਖਾਲਸਾ ਜੀ ਗੁੱਸਾ ਛੱਡ ਦਓ ਤੇ ਚਲੋ ਸਾਡੀ ਪੋਲਿਸੀ ਅੱਗੇ ਤੋਂ ਅਸੀਂ ਯਾਦ ਰੱਖਾਂਗੇ, ਨਾਲ ਹੀ ਕਹਿ ਦਿੱਤਾ ਬਾਬਿਆਂ ਨੇ, ਕਹਿੰਦੇ ਜੇ ਅੱਗੇ ਤੋਂ ਖਾਲਸੇ ਨਾਲ ਕੋਈ ਖੋਟ ਕੀਤੀ ਤੇ ਫਿਰ ਤਿਆਰ ਰਹੋ, ਤੇ ਸਿੰਘ ਲੁੱਟਣ ਵਿੱਚ ਚੜ੍ਹਾਈ ਕਰਨ ਵਿੱਚ ਦੇਰੀ ਨਹੀਂ ਕਰਨਗੇ ਤੁਹਾਨੂੰ।
1: ਕੱਲ ਵਕੀਲ ਨੂੰ ਸੁਲਾ ਠਹਿਰਾਈ,
0: ਇਸ ਤਰ੍ਹਾਂ ਵਕੀਲ ਭੇਜ ਕੇ ਸਦੀਕ ਬੇਗ ਨੇ ਤੇ ਖਾਲਸੇ ਨਾਲ ਉਸ ਵੇਲੇ ਸੁਲਾਹ ਕਰ ਲਈ ਸੀ।
1: ਦਿਓ ਨਜਰਾਨਾ ਉਨੂੰ ਸਵਾਈ,
0: ਪਹਿਲੋਂ ਨਾਲੋਂ ਜਿਹੜੇ ਸਵਾਏ ਨਜਰਾਨੇ ਸਨ, ਪਹਿਲੋਂ ਤੇ ਲੱਖ ਰੁਪਈਆ ਟਕਾ ਤਾਰਨਾ ਸੀ, ਪਰ ਹੁਣ ਉਸ ਤੋਂ ਵੱਧ ਸਦੀਕ ਬੇਗ ਨੇ ਆਪਣੇ ਵੱਲੋਂ ਨਜਰਾਨੇ ਭੇਜੇ ਹਨ।
1: ਐਸੋ ਪਇਓ ਥੋ 15 ਸਾਲ,
0: ਇਸ ਤਰ੍ਹਾਂ ਜਿਹੜਾ ਹੈ ਉਹ ਵਾਕਿਆ 1815 ਬਿਕਰਮੀ ਸੰਮਤ ਹੈ, ਕਿਉਂਕਿ ਇਤਿਹਾਸ 18ਵੀਂ ਸਦੀ ਦਾ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਹੈ। ਕਹਿੰਦੇ ਇਸ ਤਰ੍ਹਾਂ 1815 ਬਿਕਰਮੀ ਦੇ ਵਿੱਚ ਹੋਇਆ ਹੈ।
1: ਨਿਤ ਪ੍ਰਤ ਵਧੇ ਜੋ ਸਿੰਘਨ ਇਕਬਾਲ,
0: ਨਿਤਾ ਪ੍ਰਤੀ ਜਿਹੜਾ ਸਿੰਘਾਂ ਦਾ ਪ੍ਰਭਾਵ ਸੀ, ਪ੍ਰਤਾਪ ਸੀ, ਉਹ ਵੱਧ ਰਿਹਾ ਸੀ, ਕਿਉਂਕਿ ਜਿਹੜੀ ਸ਼ੁਕਰ ਚੱਕੀਆ ਮਿਸਲ ਉਹਨਾਂ ਨੇ ਆਪਣੇ ਕਿਲੇ ਜਿਹੜੇ ਕਾਇਮ ਕੀਤੇ ਨੇ, ਇਸੇ ਤਰ੍ਹਾਂ ਜਿਹੜੀਆਂ ਹੋਰ ਮਿਸਲਾਂ ਸਨ, ਕਰੋੜ ਸਿੰਘ ਮਿਸਲੀ ਮਿਸਲ ਦੇ ਸਰਦਾਰ ਬਾਬਾ ਸ਼ਾਮ ਸਿੰਘ ਜੀ, ਇਹਨਾਂ ਸਾਰਿਆਂ ਨੇ ਆਪੋ ਆਪਣੇ ਕਿਲੇ ਜਿਹੜੇ ਨੇ ਉਹ ਕਾਇਮ ਕਰ ਲਏ ਸੀ। ਸੋ ਜਿਸ ਤਰ੍ਹਾਂ ਤੁਰਕਾਂ ਦੇ ਨਾਲ ਜੰਗ ਹੋਈ, ਬਾਅਦ ਵਿੱਚ ਮਰਹੱਟੇ ਚਾਹੁੰਦੇ ਸਨ ਕਿ ਸਾਡਾ ਪੰਜਾਬ ਦੇ ਵਿੱਚ ਰਾਜ ਹੋਵੇ, ਪਰ ਸਿੰਘਾਂ ਨੇ ਮਰਹੱਟਿਆਂ ਦੇ ਵੀ ਪੈਰ ਨਹੀਂ ਲੱਗਣ ਦਿੱਤੇ। ਤੁਰਕ ਵੀ ਨਹੀਂ ਸੀ ਚਾਹੁੰਦੇ ਮਰਹੱਟੇ ਇੱਥੇ ਕਾਬਜ ਹੋਣ, ਤੁਰਕ ਚਾਹੁੰਦੇ ਸਨ ਸਾਡਾ ਰਾਜ ਹੋਵੇ, ਪਰ ਸਿੰਘਾਂ ਨੇ ਸਾਰਿਆਂ ਦੇ ਉੱਪਰ ਹੀ ਆਪਣਾ ਪ੍ਰਭਾਵ ਰੱਖਿਆ, ਪਠਾਣਾ ਨੂੰ ਬਾਹਰ ਕੱਢਿਆ ਪੰਜਾਬ ਵਿੱਚੋਂ, ਫਿਰ ਤੁਰਕਾਂ ਨੂੰ ਜਿਹੜਾ ਸੀ, ਤੁਰਕਾਂ ਨੇ ਖਾਲਸੇ ਦੀ ਈਨ ਮੰਨੀ, ਜਿਹੜੇ ਮਰਹੱਟੇ ਤੁਰਕਾਂ ਦੇ ਸਿਰ ਚੜ੍ਹ ਬੋਲਦੇ ਸਨ ਉਹ ਮਰਹੱਟਿਆਂ ਦੇ ਪੈਰ ਨਹੀਂ ਲੱਗਣ ਦਿੱਤੇ। ਸੋ ਇਸ ਤਰ੍ਹਾਂ ਬਾਬਿਆਂ ਦੀਆਂ ਵੱਡੀਆਂ ਘਾਲਣਾਂ ਦੇ ਸਦਕਾ ਹੀ ਗੁਰੂ ਕੇ ਖਾਲਸੇ ਦਾ ਰਾਜ ਜਿਹੜਾ ਸੀ ਉਹ ਪੰਜਾਬ ਦੀ ਧਰਤੀ 'ਤੇ ਕਾਇਮ ਹੋਇਆ। ਸ਼ਾਹ ਮੁਹੰਮਦ ਲਿਖਦਾ ਹੈ ਨਾ, ਕਿਉਂਕਿ ਵੱਡੀਆਂ ਕੁਰਬਾਨੀਆਂ ਜਿਹੜੀਆਂ ਗੁਰੂ ਕੇ ਖਾਲਸੇ ਨੇ ਦਿੱਤੀਆਂ ਹਨ, ਪੰਜਾਬ ਵੈਸੇ ਵੀ ਮੁੱਖ ਦਰਵਾਜ਼ਾ ਰਿਹਾ ਹੈ, ਜਦੋਂ ਵੀ ਕੋ ਹਮਲਾਵਰ ਬਾਹਰੋਂ ਚੜ੍ਹ ਕੇ ਆਉਂਦਾ ਸੀ ਸਭ ਤੋਂ ਪਹਿਲਾਂ ਉਹਦਾ ਧਿਆਨ ਪੰਜਾਬ ਵੱਲ ਹੁੰਦਾ ਸੀ। ਪੰਜਾਬ ਦੇ ਤਾਂ ਕੰਨਾਂ ਦੇ ਵਿੱਚ ਇੱਥੇ ਜਾਂ ਤੇ ਘੋੜਿਆਂ ਦੇ ਟਾਪਾਂ ਦੀ ਆਵਾਜ਼, ਸੁੰਮਾਂ ਦੀ ਆਵਾਜ਼ ਪੈਂਦੀ, ਤੇ ਜਾਂ ਫਿਰ ਜਦੋਂ ਲੁੱਟ ਮਾਰ ਕਰਕੇ ਭਾਰਤ ਨੂੰ ਬਾਹਰ ਨਿਕਲਦੇ ਸਨ, ਤੇ ਜਾਂ ਰੋਂਦਿਆਂ ਕੁਰਲਾਉਂਦਿਆਂ ਦੀ ਆਵਾਜ਼ਾਂ ਕੰਨਾਂ ਦੇ ਵਿੱਚ ਪੈਂਦੀਆਂ। ਇੱਕ ਵਿਦਵਾਨ ਦੇ ਬੋਲ ਹਨ, ਉਹ ਲਿਖਦਾ ਹੈ, ਜਦ ਵੀ ਦੇਸ਼ ਨੂੰ ਕੌਮ ਖੂਨ ਦੀ ਲੋੜ ਪਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਰਚਿਆ ਕਿਤੇ ਸਵੰਬਰ ਜਾਂ ਵਿਧ ਮਾਤਾ, ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ, ਚੌਹਾਂ ਪਾਸਿਓਂ ਜੇਕਰ ਆਈ ਗੋਲੀ ਸਿੱਧੀ ਹਿੱਕ ਤੇ ਜਰੀ ਪੰਜਾਬੀਆਂ ਨੇ। ਕਿਉਂਕਿ ਸਭ ਤੋਂ ਵੱਧ ਮੁਕਾਬਲਾ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਦੇ ਵਸਨੀਕਾਂ ਨੇ ਉੱਥੇ ਕੀਤਾ। ਜੇ ਅਬਦਾਲੀ ਵਰਗੇ, ਨਾਦਰ ਸ਼ਾਹ ਵਰਗੇ ਚੜ੍ਹਾਈ ਕਰਕੇ ਆਉਂਦੇ ਸੀ, ਹੈਰਾਨ ਰਹਿ ਜਾਂਦੇ ਸਨ ਕਿ ਸਾਡੇ ਘੋੜਿਆਂ ਦੀ ਟਾਪਾਂ ਦੀ ਆਵਾਜ਼ ਸੁਣ ਕੇ ਲੋਕ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਛੱਡ ਕੇ ਚਲੇ ਜਾਂਦੇ ਕਿ ਅਬਦਾਲੀ ਆ ਗਿਆ, ਨਾਦਰ ਸ਼ਾਹ ਆਇਆ, ਪਰ ਇਹ ਕੌਣ ਹਨ ਜਿਨ੍ਹਾਂ ਨੇ ਸਾਨੂੰ ਲੁੱਟਣ ਦੀ ਇੰਨੀ ਹਿੰਮਤ ਕੀਤੀ ਹੈ। ਅਤੇ ਫਿਰ ਦੱਸਣ ਵਾਲੇ ਦੱਸਦੇ ਸਨ, ਮੁਰਸ਼ਦ ਇਨਕਾ ਬਲੀ ਪਇਓ ਹੈ, ਇਨਕੋ ਆਬੇ ਹਯਾਤ ਦਿਓ ਹੈ, ਗਜਬ ਅਸਰ ਤਿਸਕਾ ਹਮ ਦੇਖਾ, ਬੁਜ਼ਦਲ ਹੋਵਤ ਸ਼ੇਰ ਬਸ਼ੇਖਾ। ਉਹ ਕਹਿੰਦੇ ਸਨ ਕਿ ਇਹਨਾਂ ਦਾ ਮੁਰਸ਼ਦ ਬਹੁਤ ਬਲੀ ਹੋਇਆ ਔਰ ਉਹਨਾਂ ਨੇ ਇਹਨਾਂ ਨੂੰ ਆਬੇ ਹਯਾਤ ਦਿੱਤਾ ਹੈ। ਆਬੇ ਹਯਾਤ, ਆਬ ਨਾਮ ਹੈ ਪਾਣੀ ਦਾ ਅਤੇ ਹਯਾਤ ਨਾਮ ਹੈ ਅੰਮ੍ਰਿਤ ਦਾ। ਅੰਮ੍ਰਿਤ ਦਾ ਬਾਟਾ ਇਹਨਾਂ ਦੇ ਮੁਰਸ਼ਦ ਨੇ ਇਹਨਾਂ ਲਈ ਤਿਆਰ ਕੀਤਾ ਹੈ। ਔਰ ਫਿਰ ਗਜਬ ਅਸਰ ਤਿਸਕਾ ਹਮ ਦੇਖਾ, ਉਸ

ਅੰਮ੍ਰਿਤ ਦੇ ਬਾਟੇ ਦਾ ਐਸਾ ਅਸਰ ਅਸੀਂ ਦੇਖਿਆ ਹੈ ਕਿ ਜੇ ਬੁਜ਼ਦਲ ਵੀ ਉਹ ਘੁੱਟ ਭਰ ਲੈਣ ਤੇ ਫਿਰ ਸ਼ੇਰਾਂ ਵਾਂਗੂ ਦਹਾੜਦੇ ਨੇ। ਕਹਿੰਦੇ ਗੁਰੂ ਕੇ ਖਾਲਸੇ ਨੂੰ ਪੁੱਛਦੇ ਸਨ ਕਿ ਜੰਗ ਲਈ ਇੰਨੀ ਛੇਤੀ ਤਿਆਰ ਕਿਉਂ ਹੋ ਜਾਂਦੇ ਹੋ? ਕਹਿਣ ਲੱਗੇ ਕਿ ਜਦੋਂ ਸਾਨੂੰ ਸਰਹੰਦ ਦੀਆਂ ਨੀਹਾਂ ਦਿਸਦੀਆਂ ਨੇ ਨਾ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ, ਉਹਨਾਂ ਦੀਆਂ ਸ਼ਹਾਦਤਾਂ ਸਾਹਮਣੇ ਆਉਂਦੀਆਂ ਨੇ, ਫਿਰ ਅਬਦਾਲੀ ਕਿ ਉਹਦਾ ਬਾਪ ਵੀ ਆ ਜਾਵੇ, ਫਿਰ ਉਹ ਗੁਰੂ ਕੇ ਖਾਲਸੇ ਦੇ ਮੁਕਾਬਲੇ ਖੜ ਹੀ ਨਹੀਂ ਸਕਦਾ। ਸੋ ਸਾਧ ਸੰਗਤ ਇਸ ਲਈ ਪਠਾਣਾਂ ਦੇ ਪੈਰ ਨਾ ਲੱਗਣ ਦਿੱਤੇ। ਫਿਰ ਮੁਗਲਾਂ ਨੇ ਵੀ ਗੁਰੂ ਕੇ ਖਾਲਸੇ ਦੀ ਹੀ ਈਨ ਮੰਨੀ, ਕਿਉਂਕਿ ਸਿੰਘਾਂ ਨੂੰ ਨਾਲ ਲੈ ਕਰਕੇ ਜਲੰਧਰ ਦੀ ਸੂਬੇਦਾਰੀ, ਸਰਹੰਦ ਦੀ ਸੂਬੇਦਾਰੀ, ਲਾਹੌਰ ਤੋਂ ਤੈਮੂਰ ਸ਼ਾਹ ਨੂੰ ਬਾਹਰ ਕੱਢਿਆ, ਇਹ ਗੁਰੂ ਕੇ ਖਾਲਸੇ ਨੇ ਹੀ ਮੱਲਾਂ ਮਾਰੀਆਂ ਸੀ। ਭਾਵੇਂ ਰਾਘੋ ਰਾਓ ਵਰਗੇ ਸੋ ਜਿਹੜੇ ਮਰਹੱਟੇ ਸਨ, ਉਹਨਾਂ ਦੀ ਗਿਣਤੀ ਵੀ ਬਹੁਤ ਵੱਡੀ ਸੀ, ਉਹ ਵੀ ਤੁਰਕ ਗਾਜ ਦੀ ਦਿੱਲੀ ਤੋਂ ਨਾਲ ਲੈ ਕੇ ਇੱਧਰ ਆਇਆ ਸੀ। ਪਠਾਨ ਤਾਂ ਪਹਿਲਾਂ ਹੀ ਸਿੰਘਾਂ ਨੇ ਬਾਹਰ ਕੱਢ ਦਿੱਤੇ, ਇਹ ਵੀ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਸੀ, ਪਰ ਇਹਨਾਂ ਦੇ ਵੀ ਫਿਰ ਇੱਥੇ ਪੈਰ ਨਾ ਲੱਗੇ, ਨਾ ਲੱਗਣ ਦਿੱਤੇ ਗੁਰੂ ਕੇ ਖਾਲਸੇ ਨੇ। ਔਰ ਸਾਧ ਸੰਗਤ ਇੰਨੀਆਂ ਮੱਲਾਂ ਮਾਰਨ ਤੋਂ ਬਾਅਦ ਹੀ ਇਹ ਜਿਹੜਾ ਨਿਸ਼ਾਨ ਗੁਰੂ ਕੇ ਖਾਲਸੇ ਦਾ, ਸੋ ਇਹਨਾਂ ਦਾ ਰਾਜ ਕਾਇਮ ਹੋਇਆ। ਔਰ ਅੱਧੀ ਸਦੀ ਤੋਂ ਵੱਧ ਗੁਰੂ ਕੇ ਖਾਲਸੇ ਨੇ ਫਿਰ ਰਾਜ ਕੀਤਾ। ਸ਼ਾਹ ਮੁਹੰਮਦ ਲਿਖਦਾ ਹੈ, ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ, ਪਿਸ਼ੌਰ, ਕਸ਼ਮੀਰ, ਚੰਬਾ, ਜੰਮੂ, ਕਾਂਗੜਾ, ਕੋਟ ਨਵਾਏ ਗਿਆ, ਦੇਸ਼ ਹੋਰ ਲੱਦਾਖ ਤੇ ਚੀਨ ਤੌੜੀ, ਸਿੱਕਾ ਆਪਣੇ ਨਾਮ ਦਾ ਚਲਾਏ ਗਿਆ, ਸ਼ਾਹ ਮੁਹੰਮਦ ਦਾ ਜਾਣ 50 ਬਰਸਾਂ ਛਾ ਰੱਜ ਕੇ ਰਾਜ ਕਮਾਏ ਗਿਆ। ਸੋ ਉਹ ਫਿਰ ਰਾਜ ਗੁਰੂ ਕੇ ਖਾਲਸੇ ਦਾ ਜਿਸ ਤਰ੍ਹਾਂ ਕਾਇਮ ਹੋਇਆ, ਮਿਸਲਾਂ ਬਣੀਆਂ, ਉਹਨਾਂ ਬਾਬਿਆਂ ਦੀ ਬਹਾਦਰੀ ਦੇ ਸਦਕਾ ਹੀ ਗੁਰੂ ਕੇ ਖਾਲਸੇ ਦੇ ਨਿਸ਼ਾਨ ਅੱਜ ਤੁਸੀਂ ਦੇਖੋ। ਜੇ ਪੰਜਾਬ ਦੇ ਵਿੱਚ ਉਹ ਧਰਤੀ 'ਤੇ ਰਾਜ ਹੋਇਆ ਤੇ ਪੂਰੇ ਵਿਸ਼ਵ ਦੇ ਵਿੱਚ ਗੁਰੂ ਕੇ ਖਾਲਸੇ ਦਾ, ਗੁਰੂ ਕਾ ਨਿਸ਼ਾਨ ਜਿਹੜਾ ਹੈ ਉਹ ਗੁਰੂ ਕੇ ਖਾਲਸੇ ਨੇ ਝੁਲਾਇਆ ਹੋਇਆ। ਸੋ ਇਹਨਾਂ ਬਾਬਿਆਂ ਦੀਆਂ ਬਹਾਦਰੀਆਂ ਸਦਕਾ ਹੀ ਇਹ ਰਾਜ ਭਾਗ ਜਿਹੜੇ ਨੇ ਉਹ ਕਾਇਮ ਕੀਤੇ ਹਨ। ਸੋ ਇੱਥੋਂ ਤੱਕ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ, ਕਿਉਂਕਿ ਅੱਗੇ ਇਹ 1815 ਬਿਕਰਮੀ ਦਾ ਇਤਿਹਾਸ ਇੱਥੇ ਆਪਾਂ ਸਰਵਣ ਕੀਤਾ। ਇਸ ਤੋਂ ਬਾਅਦ ਫਿਰ ਵੱਡਾ ਘੱਲੂਘਾਰਾ, ਉਹਦੇ ਵਿੱਚ ਵੀ ਤਕਰੀਬਨ ਪੌਣੀ ਕੌਮ ਜਿਹੜੀ ਹੈ ਉਹ ਇੱਕ ਦਿਨ ਵਿੱਚ ਸ਼ਹੀਦ ਹੋਈ ਹੈ। ਉਹ ਸਾਰੇ ਪ੍ਰਸੰਗ ਅੱਗੇ ਆਉਣਗੇ, ਆਪ ਜੀ ਨੇ ਸਰਵਣ ਕਰਨੇ। ਸੋ ਆਓ ਹੁਣ ਬਹੁਤ ਹੀ ਸਨਮਾਨਯੋਗ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ, ਉਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੋ, ਫਤਿਹ ਬਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕਥਾ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਬਿੱਤਰ ਸਿੰਘ ਜੀ, ਮੁੱਖ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਵਾਲੇ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਦੋ ਦਿਨ ਲਈ ਸਾਡੇ ਵਿਚਕਾਰ ਬਹੁਤ ਹੀ ਸਤਿਕਾਰਤ ਸ਼ਖਸੀਅਤ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਨਿਰਮਲ ਕੁਟੀਆ ਜੌਲਾਂ ਵਾਲੇ ਪਹੁੰਚੇ ਹੋਏ ਨੇ। ਮਹਾਂਪੁਰਸ਼ਾਂ ਨੂੰ ਜੀ ਐਂ ਵੀ ਆਖਦੇ ਹਾਂ। ਕੱਲ੍ਹ ਵੀ ਉਹਨਾਂ ਨੇ ਹਾਜ਼ਰੀ ਭਰੀ ਔਰ ਅੱਜ ਦਾ ਦਿਨ ਹੋਰ ਆਪ ਸੰਗਤ ਦੇ ਦਰਸ਼ਨ ਕਰਨਗੇ। ਸੋ ਹੁਣ ਮੈਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਉੱਪਰ ਆ ਕੇ ਸੰਗਤ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ। ਔਰ ਨਾਲ ਹੀ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਗਿਆ ਹੈ ਕਿ 6 ਅਤੇ 7 ਸਤੰਬਰ ਸ਼ਾਮ 7 ਤੋਂ 8:30 ਵਜੇ ਤੱਕ ਦੋਨੋਂ ਦਿਨ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਨ ਲਈ ਆ ਰਹੇ ਨੇ। ਸੋ ਆਪ ਜੀ ਨੇ ਦੋਨੋਂ ਦਿਨ ਪਹੁੰਚ ਕੇ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਔਰ ਨਾਲ ਹੀ ਆਪ ਸੰਗਤ ਨੂੰ ਬੇਨਤੀ ਹੈ ਕਿ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਲਗਭਗ 9:15 ਵਜੇ ਆਪਣੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਗੇਟ ਬੰਦ ਹੋਇਆ ਕਰਨਗੇ। ਸੋ ਆਪ ਜੀ ਨੂੰ ਬੇਨਤੀ ਹੈ ਕਿ ਸਮੇਂ ਸਿਰ ਆਪਣੀਆਂ ਗੱਡੀਆਂ ਤੁਸੀਂ ਪਾਰਕਿੰਗ ਵਿੱਚੋਂ ਬਾਹਰ ਕੱਢ ਲੈਣੀਆਂ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਕੀ ਪਿਆਰੀ ਸਾਧ ਸੰਗਤ, ਪਿਆਰ ਭਾਵਨਾ ਨਾਲ ਦੋਵੇਂ ਹੱਥ ਜੋੜੀਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਨਮਸਕਾਰ ਕਰੀਏ। ਧੰਨ ਸਾਹਿਬੇ ਕਮਾਲ ਸਰਬੰਸ ਦਾਨੀ ਦਸ਼ਮੇਸ਼ ਪਿਤਾ, ਧੰਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵੱਲੋਂ

ਵਡਭਾ ਕੀ ਸਾਧ ਸੰਗਤ ਸਾਧੂਆਂ ਦੀ ਮਹਾਨ ਕਿਰਪਾ ਸਦਕਾ ਜੋ ਆਪ ਸੰਗਤਾਂ ਲੰਮੇ ਸਮੇਂ ਤੋਂ ਗੁਰਦੁਆਰਾ ਦਸ਼ਮੇਸ਼ ਕਲਚਰ

ਕਿ ਸਾਧ ਸੰਗਤ ਜਿਨ੍ਹਾਂ ਨੇ ਰਾਜ ਭੋਜ ਦੀ ਤਲਵੰਡੀ ਵਿਖੇ ਸਤਿਕਾਰਯੋਗ ਪਿਤਾ ਕਲਿਆਣਦਾਸ ਮਹਿਤਾ ਜੀ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਨੂੰ ਭਾਗ ਲਾਏ ਸੀ 1469 ਈਸਵੀ ਨੂੰ ਪੂਰਨਮਾਸੀ ਕੱਤਕ ਦੀ, ਜਿਹਨਾਂ ਨੇ ਸਮੇਂ ਸਮੇਂ ਅਨੁਸਾਰ ਸਾਡੇ 'ਤੇ ਮਹਾਨ ਕਿਰਪਾਵਾਂ ਕੀਤੀਆਂ। ਉੱਤਰ, ਦੱਖਣ, ਪੂਰਬ, ਪੱਛਮ ਚਾਰ ਉਦਾਸੀਆਂ ਵੀ ਮਾਧਨ ਧਾਰਨ ਕੀਤੀਆਂ। ਜਿੱਥੇ ਜਿੱਥੇ ਵੀ ਕੋਈ ਭੁੱਲਿਆ ਭਟਕਿਆ, ਕੋਈ ਪਿਛਲੇ ਯੁੱਗਾਂ ਦਾ ਸੁਰਾਪਿਆ ਜੀ ਪੁਰਾਣੀ ਪੁਕਾਰ ਕਰ ਰਿਹਾ, ਉੱਥੇ ਗਰੀਬ ਨਵਾਜ ਪਹੁੰਚ ਕਰਕੇ ਉਹਨਾਂ ਨੂੰ ਦਰਸ਼ਨ ਦੇ ਦਿਦਾਰੇ ਦੇ ਕੇ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜ ਕੇ ਰਹਿਮਤਾਂ ਦਾ ਮੀਂਹ ਬਰਸਾਉਂਦੇ ਰਹੇ। ਮਹਾਰਾਜ ਜੀ ਸੁਲਤਾਨਪੁਰ ਮੋਦੀਖਾਨਾ ਕਿਰਪਾ ਕਰ ਰਹੇ, ਕਾਰ ਕਰ ਰਹੇ ਆ, ਬੇਅੰਤ ਭੁੱਖਿਆਂ ਨੂੰ ਰਜਾ ਰਹੇ ਆ, ਬੇਅੰਤ ਮੇਰਾ ਦਾ ਮੀਂਹ ਵਰਤਾ ਰਹੇ ਆ। ਲਾਗੇ ਪਿੰਡ ਮਰਸੀਆਂ ਦੇ ਰਹਿਣ ਵਾਲਾ ਭਗੀਰਥੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਬਹੁਤ ਪਿਆਰਾ ਬਾਅਦ ਸਿੱਖ ਬਣਿਆ, ਜਿਕਰ ਆਉਂਦਾ ਵੀ ਦੇਵੀ ਮਾਤਾ ਦਾ ਪੁਜਾਰੀ ਸੀ, ਉਹਦੀ ਰੋਜ਼ ਹੀ ਰਾਤ ਨੂੰ ਬੈਠ ਕੇ ਭਗਤੀ ਕਰਦਾ ਸੀ। ਇੱਕ ਦਿਨ ਐਸੀ ਉਹਨੇ ਪ੍ਰੇਮ ਨਾਲ ਲਗਨ ਦੇ ਨਾਲ ਕਹਿੰਦੇ ਭਗਤੀ ਕੀਤੀ, ਸ਼ਾਮ ਤੋਂ ਬੈਠ ਕੇ ਅੰਮ੍ਰਿਤ ਵੇਲਾ ਹੋ ਗਿਆ, ਕਹਿੰਦੇ ਦੇਵੀ ਪ੍ਰਗਟ ਹੋਈ, ਉਹਨੇ ਕਹਿਣਾ ਕੀਤਾ ਦਸ ਭਗਤਾਂ ਕੀ ਚਾਹੀਦਾ, ਤੂੰ ਰੋਜ਼ ਹੀ ਬੈਠ ਕੇ ਲੰਮਾ ਸਮਾਂ ਆਰਾਧਨਾ ਕਰਦਾ, ਤਪ ਸਾਧਦਾ। ਭਗੀਰਥੀ ਨੇ ਕਹਿਣਾ ਕੀਤਾ ਜੀ ਮੈਨੂੰ ਮੁਕਤੀ ਚਾਹੀਦੀ ਆ, ਜੰਮਣ ਮਰਨ ਦਾ ਬਹੁਤ ਦੁੱਖ ਵੱਡਾ, ਮੈਨੂੰ ਮੁਕਤ ਕਰ ਦਿਓ। ਦੇਵੀ ਨੇ ਕਿਹਾ ਨੇ ਮੈਂ ਇਹ ਕੰਮ ਨਹੀਂ ਕਰ ਸਕਦੀ, ਮੇਰੇ ਵਿੱਚ ਇੰਨੀ ਸੱਤਿਆ ਨਹੀਂ, ਕਹਿੰਦੀ ਹੋਰ ਜੋ ਕੁਛ ਕਹੇ ਮੈਂ ਤੈਨੂੰ ਉਹ ਦੇ ਸਕਦੀ ਹਾਂ। ਉਹਨੇ ਕਿਹਾ ਨਹੀਂ ਜੀ ਮੈਨੂੰ ਮੁਕਤੀ ਦਾ ਦਾਨ ਦੇਵੋ। ਦੇਵੀ ਕਹਿਣ ਲੱਗੀ ਨਹੀਂ ਮੇਰੀ ਇਹ ਡਿਊਟੀ ਨਹੀਂ, ਮੈਂ ਦੁਨਿਆਵੀ ਪਦਾਰਥ ਦੇ ਸਕਦੀ ਹਾਂ। ਭਗੀਰਥ ਨੇ ਫਿਰ ਇਹੀ ਬੇਨਤੀ ਕੀਤੀ ਆਪਣੇ ਵੱਲੋਂ, ਕਹਿੰਦੇ ਦੇਵੀ ਮਾਤਾ ਨੇ ਕਹਿਣਾ ਕੀਤਾ ਜੇ ਮੁਕਤੀ ਚਾਹੀਦੀ ਹੈ ਨਾ, ਅਤੇ ਮੁਕਤੀ ਦੇਣ ਵਾਲੇ ਮਾਲਕ, ਮੁਕਤੀ ਕਰਾਉਣ ਵਾਲੇ ਮਾਲਕ ਸੁਲਤਾਨਪੁਰ ਮੋਦੀਖਾਨਾ ਚਲਾ ਰਹੇ ਆ, ਉੱਥੇ ਪਹੁੰਚ ਕਰਕੇ ਜਾ ਕੇ ਦਰਸ਼ਨ ਕਰ ਲਓ, ਅਰਦਾਸ ਬੇਨਤੀ ਕਰੋ। ਉਹ ਸਤਿਗੁਰੂ ਦੀਨ ਦਿਆਲ ਭਗੀਰਥੀ ਨੇ ਬਚਨ ਮੰਨਿਆ, ਸ੍ਰੀ ਸੁਲਤਾਨਪੁਰ ਪਹੁੰਚ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੇ ਸਨਮੁਖੇ ਦਰਸ਼ਨ ਕੀਤੇ, ਲੰਮੇ ਪੈ ਕੇ ਡੰਡੋਤ ਕੀਤੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ, ਲੰਮਾ ਸਮਾਂ ਲੰਮਾ ਪੈ ਕੇ ਨਮਸਕਾਰ ਕਰ ਰਿਹਾ। ਮਹਾਰਾਜ ਨੇ ਕਿਰਪਾ ਕੀਤੀ, ਬਾਂਹ ਫੜ ਕੇ ਉਠਾਲਿਆ, ਤੀਜ ਬਖਸ਼ਿਆ, ਕਿਰਪਾ ਕੀਤੀ, ਦੱਸ ਕਿਸੇ ਦਾ ਦੁੱਖ ਆ, ਕੀ ਚਾਹੀਦਾ। ਭਗੀਰਥੀ ਨੇ ਉੱਥੇ ਵੀ ਉਹੀ ਬੇਨਤੀ ਕੀਤੀ, ਜੇ ਕਿਰਪਾ ਕਰੋ ਮੇਰੇ ਦੇ ਘਰ ਆਏ ਆ ਤੇ ਮੈਨੂੰ ਮੁਕਤੀ ਦਾ ਦਾਨ ਦੇ ਦਿਓ। ਸਾਧੂਆਂ ਨੇ ਦਇਆ ਕੀਤੀ, ਉਹਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਨੇ ਨਦੋ ਨਦੀ ਨਿਹਾਲ ਕੀਤਾ, ਉਹਨੂੰ ਗਿਆਨ ਬਖਸ਼ਿਆ। ਭਾਈ ਭਗੀਰਥੀ ਸਾਧੂ ਨਾਨਕ ਦੇਵ ਸੁੱਚੇ ਪਾਤਸ਼ਾਹ ਦਾ ਬਹੁਤ ਪਿਆਰਾ ਸਿੱਖ ਬਣਿਆ। ਐਸੇ ਦੀਨ ਦਿਆਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਦਾਸੀਆਂ ਦੇ ਰੂਪ ਵਿੱਚ ਪਾਤਸ਼ਾਹ ਦੁਨੀਆਂ ਦਾ ਭਲਾ ਕਰ ਰਹੇ ਆ। ਗਰੀਬ ਨਵਾਜ ਯੂਪੀ ਵਿੱਚ ਜਗ੍ਹਾ ਕੋੜੀ ਵਾਲਾ ਘਾਟ ਨੇਪਾਲ ਦੇ ਬਾਰਡਰ ਦੇ ਕੋਲ, ਗਰੀਬ ਨਵਾਜ ਉਸ ਨਗਰ ਵਿੱਚ ਭਾਈ ਬਾਲਾ ਜੀ ਮਰਦਾਨਾ ਜੀ ਨਾਲ ਆ, ਚਰਨ ਪਾਏ। ਸ਼ਾਮ ਦਾ ਟਾਈਮ, ਕਿਣੀਆਂ ਪੈਂਦੀਆਂ, ਠੰਡੀ ਹਵਾ ਚੱਲਦੀ ਆ। ਭਾਈ ਮਰਦਾਨੇ ਨੇ ਮਹਾਰਾਜ ਕਿਰਪਾ ਕੀਤੀ, ਕਹਿੰਦੇ ਇੱਥੇ ਰਾਤ ਰਹਿਣ ਵਾਸਤੇ ਕਿਸੇ ਨੂੰ ਪੁੱਛੋ। ਭਾਈ ਮਰਦਾਨਾ ਜੀ ਦੋ ਚਾਰ ਬੰਦਿਆਂ ਨੂੰ ਪੁੱਛਣਾ ਕੀਤਾ, ਕਹਿੰਦੇ ਨਹੀਂ ਇੱਥੇ ਕੋਈ ਜਗ੍ਹਾ ਨਹੀਂ।
ਕਹਿੰਦੇ ਇੱਥੇ ਕੋਈ ਥਾਇਆ ਨਹੀਂ ਰੱਖ ਨਹੀਂ ਸਕਦੇ। ਮਹਾਰਾਜ ਨੇ ਕਿਹਾ ਵੀ ਹੁਣ ਦੱਸੋ ਅਸੀਂ ਪਰਦੇਸੀ ਆ, ਦੂਰੋਂ ਆਏ ਹਾਂ। ਕਹਿੰਦੇ ਨਹੀਂ ਸਾਡੇ ਕੋਈ ਜਗ੍ਹਾ ਨਹੀਂ। ਦੁਬਾਰਾ ਬਾਅਦ ਭਾਈ ਮਰਦਾਨਾ ਜੀ ਫਿਰ ਗਏ, ਕਹਿੰਦੇ ਫਿਰ ਕਹਿਣਾ ਕੀਤਾ ਜੀ ਬਾਹਰਲੇ ਪਾਸੇ ਪਿੰਡ ਦੇ ਇੱਕ ਸੰਤ ਰਹਿੰਦੇ ਆ, ਉਹਨੇ ਛੰਨ ਬਣਾਈ ਆ, ਸਲਾਹ ਬਣਾਈ ਆ, ਉੱਥੇ ਆਇਆ ਗਿਆ ਰਹਿੰਦਾ, ਸੇਵਾ ਵੀ ਕਰਦੇ ਆ। ਗਰੀਬ ਰਾਜ ਉਸ ਛੰਨ ਵਿੱਚ ਆ ਕੇ ਵਿਰਾਜਮਾਨ ਹੋਏ। ਸਾਰਾ ਜਿੱਥੇ ਕੋਈ ਸਲਾਹ ਤਾਂ ਨਹੀਂ ਗੀ, ਕੋਈ ਛੰਨ ਵੀ ਨਹੀਂ ਗੀ, ਇੱਡੀ ਟੁੱਟੀ ਹੋਈ ਛੰਨ ਆ ਜਿਹਦੇ ਵਿੱਚ ਕੋਹੜੀ ਰਹਿੰਦਾ ਹੈ। ਕੋਹੜੀ ਦੇ ਕੋਲ ਮਹਾਰਾਜ ਨੇ ਇੱਕ ਦੀ ਰਾਤ ਵਿਸਰਾਮ ਕੀਤਾ, ਕੋਲ ਬੈਠ ਕੇ। ਥੋੜ੍ਹਾ ਦਿਨ ਚੜ੍ਹਿਆ, ਲੋਅ ਲੱਗੀ, ਕੋਹੜੀਆਂ ਦੇਖਿਆ ਮੇਰੇ ਕੋਲ ਤਿੰਨ ਮਨੁੱਖ ਬੈਠੇ ਆ। ਉਹਨੇ ਕਹਿਣਾ ਕੀਤਾ ਵੀ ਤੁਸੀਂ ਮੇਰੇ ਕੋਲ ਕੌਣ ਹੋ, ਕਿੱਥੇ ਬੈਠੇ, ਕਿੱਦਾਂ ਆਏ ਹੋ, ਮੇਰੇ ਸਰੀਰ ਦੇ ਵਿੱਚ ਇੰਨਾ ਦੁਰਗੰਧ ਆਉਂਦੀ, ਪੰਛੀ ਵੀ ਇੰਨਾ ਕੋਲ ਦੀ ਨਹੀਂ ਲੰਘਦੇ, ਪਿੰਡ ਵਾਲੀ ਮਰਜ਼ੀ ਹੈ, ਮੈਨੂੰ ਕੁਝ ਖਾਣ ਨੂੰ ਦੇ ਜਾਣ ਤਾਂ ਮੈਂ ਖਾ ਲੈਂਦਾ, ਨਹੀਂ ਮੈਂ ਇੱਥੇ ਪਿਆ ਰਹਿੰਦਾ। ਗਰੀਬ ਨਵਾਜ ਨੇ ਮਿਹਰ ਕੀਤੀ, ਦਇਆ ਕੀਤੀ, ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ,

ਗੱਲ ਵਾਸ ਨਾ ਭਰਿਆ ਰੇ ਐਸੇ ਦੀਨ ਦਿਆਲ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦਇਆ ਕੀਤੀ, ਕਿਰਪਾ ਕੀਤੀ, ਸ਼ਬਦ ਉਚਾਰਨ ਕੀਤਾ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖੱਪੇ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਿਉਂ ਜਿਉਂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਉਹਦਾ ਸਰੀਰ ਠੀਕ ਹੁੰਦਾ ਗਿਆ, ਉਹਦੀ ਜਿਹੜੀ ਜਲਣ ਸੀ ਸਰੀਰ ਦੀ ਖਤਮ ਹੋ ਗਈ, ਨਵਾਂ ਨਰਵਾ ਹੋ ਗਿਆ। ਸਾਧੂਆਂ ਦੇ ਚਰਨਾਂ ਦੇ ਨਮਸਕਾਰ ਕੀਤੀ, ਮਹਾਰਾਜ ਸ਼ੁਕਰਾਨਾ ਕਰ ਰਿਹਾ, ਗਰੀਬ ਨਾਲ ਕਿਰਪਾ ਕੀਤੀ, ਜਾ ਕੇ ਪਿੰਡ ਵਿੱਚ ਆਪਣੇ ਪਿੰਡ ਵਾਲੇ ਮਿਲ ਕੇ ਆ। ਉਹ ਪਿੰਡ ਵਿੱਚ ਜਾਣਾ ਕੀਤਾ, ਪਿੰਡ ਵਾਲੇ ਦੇਖਦੇ ਵੀ ਨੈਣ ਨਕਸ਼ਤਾ ਉਹ ਚਕੋੜੀ ਜਿਹੀ ਆ। ਉਹਨੂੰ ਪੁੱਛਦੇ ਵੀ ਤੈਨੂੰ ਆਰਾਮ ਕਿੱਥੋਂ ਆਇਆ, ਤੇਰਾ ਸਰੀਰ ਅੱਛਾ ਕਿੱਥੋਂ ਹੋਇਆ। ਉਹਨੂੰ ਦੱਸਣਾ ਕੀਤਾ ਵੀ ਜਿਹਨਾਂ ਤੁਸੀਂ ਰਾਤ ਆਪਣੇ ਕੋਲ ਕਿਸੇ ਨੇ ਰਿਹਾਇਸ਼ ਨਹੀਂ ਦਿੱਤੀ, ਐਸੇ ਉਹ ਮਹਾਂਪੁਰਸ਼ ਬੰਦਗੀ ਵਾਲੇ ਭਗਤੀ ਵਾਲੇ ਜਿਹਨੇ ਮੇਰੇ 'ਤੇ ਤਰਸ ਕੀਤਾ, ਮੇਰੇ 'ਤੇ ਦਇਆ ਕੀਤੀ, ਮੇਰਾ ਸਾਰਾ ਕੋਹੜ ਹਟਾ ਕੇ ਤੰਦਰੁਸਤੀ ਬਖਸ਼ੀ ਕੀਤੀ, ਆਓ ਤੁਸੀਂ ਵੀ ਦਰਸ਼ਨ ਕਰ ਲਓ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਦੇ, ਉਹਨਾਂ ਲੋਕਾਂ ਨੇ ਵੀ ਦਰਸ਼ਨ ਕੀਤਾ, ਭੁੱਲ ਦੀ ਮਾਫ਼ੀ ਵੀ ਮੰਗੀ। ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਦਇਆ ਕੀਤੀ, ਕਹਿੰਦੇ ਤੁਸੀਂ ਕਹਿੰਦੇ ਇੱਥੇ ਸਰਾਂ ਆ, ਹੁਣ ਇੱਥੇ ਸਰਾਂ ਬਣਾਓ। ਕਹਿੰਦੇ ਆਏ ਗਏ ਸਾਧੂ ਦੀ ਸੇਵਾ ਕਰਿਆ ਕਰੋ, ਆਏ ਗਏ ਸੰਤ ਮਹਾਂਪੁਰਸ਼ ਦੀ ਲੰਗਰ ਪਾਣੀ ਦਾ ਜਲ ਪਾਣੀ ਦਾ ਸੇਵਾ ਕਰਿਆ ਕਰੋ, ਮੱਸਿਆ ਦੀ ਮੱਸਿਆ ਇਹ ਕਾਰਜ ਕਰਿਆ ਕਰੋ। ਜਿਹਨਾਂ ਲੋਕਾਂ ਨੇ ਮਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਚਨ ਮੰਨਿਆ, ਲੰਮਾ ਸਮਾਂ ਉੱਥੇ ਉਹ ਸੇਵਾ ਨਿਭਾਉਂਦੇ ਰਹੇ। ਜਦੋਂ ਹੁਣ ਪੰਜਾਬ ਦੇ ਲੋਕ ਯੂਪੀ ਵਿੱਚ ਜਾ ਕੇ ਵਸੇ, ਉਹਨਾਂ ਲੋਕਾਂ ਨੇ ਉਹਨੂੰ ਦੱਸਿਆ ਵੀ ਤੁਹਾਡੇ ਵਰਗੇ ਜਿਹਨਾਂ ਦੇ ਚਿਹਰੇ 'ਤੇ ਲੰਬਾ ਲੰਬਾ ਦਾੜਾ ਸੀ, ਭਗਵੇਂ ਵਸਤਰ ਸੀ, ਉਹ ਇੱਕੋ ਸਮਾਂ ਬਹੁਤ ਸਮਾਂ ਪਹਿਲਾਂ ਇੱਥੇ ਆਏ ਸੀ, ਜਿਹਨਾਂ ਨੇ ਸਾਨੂੰ ਆ ਸੇਵਾ ਲਾਈ ਸੀ, ਪਰ ਅਸੀਂ ਹੁਣ ਅਸਮਰੱਥ ਹਾਂ, ਸਾਥੋਂ ਹੁੰਦੀ ਨਹੀਂ। ਤੁਹਾਡੀ ਸੇਵਾ, ਤੁਹਾਡੇ ਰਹਿਬਰ, ਤੁਹਾਡੇ ਗੁਰੂ ਇੱਥੇ ਆਏ ਨੂੰ ਸੰਭਾਲੋ। ਉਹਨਾਂ ਕਿਸਾਨਾਂ ਨੇ ਇਕੱਠੇ ਹੋ ਕਰਕੇ ਸੰਤ ਬਾਬਾ ਹਰਭਜਨ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ਾਂ ਦੇ ਕੋਲ ਪਹੁੰਚ ਕਰਕੇ ਬੇਨਤੀਆਂ ਕੀਤੀਆਂ। ਮਹਾਂਪੁਰਸ਼ ਤੇ ਪਹਿਲਾਂ ਤਾਂ ਹਾਂ ਨਹੀਂ ਕੀਤੀ, ਦੋ ਵਾਰੀ ਫਿਰ ਸਿੰਘ ਗਏ ਨੇ, 25 ਸਿੰਘ ਜਾਂਦੇ ਸੀਗੇ ਨਾਨਕ ਮਾਤਾ ਗੁਰੂ ਨਾਨਕ ਸਾਹਿਬ ਸਥਾਨ 'ਤੇ, ਬਾਬਾ ਜੀ ਨੂੰ ਮਿਲ ਕੇ ਬੇਨਤੀ ਕਰਦੇ ਸੀ। ਫਿਰ ਬਾਬਾ ਜੀ ਦਇਆ ਕਰ ਆਏ, ਨਾਲ ਸਿੰਘ ਭੇਜੇ, ਉਹਨੇ ਜਾ ਕੇ ਸਮਾਂ ਦੇਖਿਆ, ਜਗ੍ਹਾ ਦੇਖੀ, ਅਤੇ ਫਿਰ ਜਾ ਕਰਕੇ ਬਾਬਾ ਹਰਭਜਨ ਸਿੰਘ ਜੀ ਹੁਣੀ ਉੱਥੇ ਕਹਿੰਦੇ ਪਹੁੰਚ ਕਰਕੇ, ਜਿੱਥੇ ਅੱਜ ਕੱਲ੍ਹ ਬਹੁਤ ਸੁੰਦਰ ਸਥਾਨ ਸਜਿਆ, ਜਿੱਥੇ ਹਰ ਮੱਸਿਆ ਨੂੰ ਇੰਨੀ ਸੰਗਤ ਆਉਂਦੀ ਆ, ਰਾਤ ਨੂੰ ਕਹਿੰਦੇ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ। ਉਸ ਜਗ੍ਹਾ ਦੇ ਲਾਗੇ ਮਹਾਂਪੁਰਖ ਸੰਤ ਬਾਬਾ ਗਿਆਨ ਸਿੰਘ ਜੀ ਨਿਰਮਲ ਕੁਟਿਆ ਜਾਣ ਵਾਲਿਆਂ ਦਾ ਵੀ ਅਸਥਾਨ ਹੈ, ਜਿੱਥੇ ਉਹਨੇ ਤਪ ਕੀਤਾ, ਬੰਦਗੀ ਕੀਤੀ, 40 ਕਿਲੋਮੀਟਰ ਦੂਰ ਹਟਵਾਂ, ਜਿੱਥੇ ਹਰ ਸਾਲ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਅਵਤਾਰ ਪੁਰਬ ਨੂੰ ਦੀਆਂ ਖੁਸ਼ੀਆਂ ਮਨਾਉਣ ਵਾਸਤੇ ਮਹਾਂਪੁਰਸ਼ਾਂ ਦੇ ਸਥਾਨ ਤੋਂ ਨਗਰ ਕੀਰਤਨ ਦੀ ਰਮਤਾ ਹੁੰਦੀ ਆ, ਕੋਹੜੀ ਵਾਲੇ ਘਾਟ ਜਾ ਕੇ ਉੱਥੇ ਦਰਸ਼ਨ ਮੇਲੇ ਕਰਕੇ ਆਣ ਕੇ ਫਿਰ ਵਾਪਸ ਸਮਾਪਤੀ ਹੁੰਦੀ ਹੈ। ਉਹ ਬਹੁਤ ਹੀ ਸੁੰਦਰ ਅਸਥਾਨ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਐਸੇ ਦੀਨ ਦਿਆਲ, ਜਿੱਥੇ ਵੀ ਮਹਾਰਾਜ ਨੇ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਪਾਉਣਾ ਕੀਤੀ, ਗੁਰੂ ਕੀ ਸਾਧ ਸੰਗਤ ਉੱਥੇ ਉੱਥੇ ਹੀ ਨਿਸ਼ਾਨ ਝੁੱਲ ਰਹੇ ਆ, ਉੱਥੇ ਬਾਣੀ ਦੇ ਪ੍ਰਵਾਹ ਚੱਲ ਰਹੇ ਆ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਨੇ ਲਿਖਿਆ ਵੀ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਭੁਲੋਵਾ, ਸਿੰਘ ਬੁਕੇ ਮਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਵਾ, ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਐਸੇ ਦੀਨ ਦਿਆਲ ਧੰਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੇ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਆਕੜੀਆਂ ਖੱਖੜੀਆਂ 'ਤੇ ਪਾਈ ਅਤੇ ਸਾਧ ਸੰਗਤ ਉਹ ਅੰਮ੍ਰਿਤ ਬਣਾ ਦਿੱਤੀਆਂ। ਜੇ ਗਰੀਬ ਨਿਵਾਜ ਨੇ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਜਾਦੂਗਰਨੀਆਂ 'ਤੇ ਪਾਈ, ਜਿਨ੍ਹਾਂ ਨੇ ਮਰਦਾਨੇ ਨੂੰ ਭੇਡੂ ਬਣਾਇਆ ਸੀ, ਗਰੀਬ ਨਿਵਾਜ ਨੇ ਕਿਰਪਾ ਕੀਤੀ, ਉਹਨਾਂ ਨੂੰ ਵੀ ਜ਼ਿੰਦਗੀ ਬਖਸ਼ੀ, ਉਹਨਾਂ ਨੂੰ ਵੀ ਪਰਮੇਸ਼ਰ ਦੇ ਨਾਮ ਨਾਲ ਜੋੜਿਆ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਯੂਪੀ ਵਿੱਚ ਹੀ ਉਹ ਸਥਾਨ ਆ, ਇੱਕ ਰੀਠਾ ਸਾਹਿਬ ਪਾਤਸ਼ਾਹ ਦਾ ਸਥਾਨ, ਜਿੱਥੇ ਮਹਾਰਾਜ ਨੇ ਆਪਣੀ ਅੰਮ੍ਰਿਤਮਈ ਦ੍ਰਿਸ਼ਟੀ ਕਰਕੇ ਕੌੜਾ ਰੀਠਾ ਉਹਨੂੰ ਅੰਮ੍ਰਿਤਮਈ ਮਿੱਠਾ ਕੀਤਾ, ਉੱਥੇ ਵੀ ਬਹੁਤ ਸੁੰਦਰ ਸਥਾਨ ਸਜਿਆ, ਹਰ ਮੱਸਿਆ ਨੂੰ
ਹਰ ਸਾਲ ਹਰ ਦੀ ਪੁੰਨਿਆਂ ਨੂੰ ਜੋੜ ਮੇਲੇ ਲੱਗਦੇ ਆ। ਇਹ ਸਾਧੂਆਂ ਦੀ ਬਖਸ਼ਿਸ਼ ਰਹਿਮਤ। ਜੇ ਮਹਾਰਾਜ ਜੀ ਜਿੱਥੇ ਨਾਨਕ ਮੱਤਾ ਆ ਗਰੀਬ ਨੇ ਉੱਥੇ ਆਪਣੇ ਮੁਬਾਰਕ ਚਰਨ ਪਾਏ, ਸਿੱਧਾਂ ਦੇ ਨਾਲ ਗਿਆਨ ਗੋਸ਼ਟ ਹੁੰਦਾ। ਜਿਹੜਾ ਪਿੱਪਲ ਕਿੰਨਿਆਂ ਸਾਲਾਂ ਤੋਂ ਸੁੱਕਾ ਸੀ ਬਿਲਕੁਲ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਰਨ ਪਾਏ, ਪਿੱਪਲ ਹਰਾ ਭਰਾ ਹੋ ਗਿਆ, ਕਰੂੰਬਲੀਆਂ ਨਿਕਲੀਆਂ, ਡਾਹਣੀਆਂ ਫੁੱਟੀਆਂ, ਛਾਂ ਹੋਈ, ਸਿੱਧ ਜਿਹੜੇ ਸੀ ਈਰਖਾ ਵਿੱਚ ਆ ਕਰਕੇ ਸਿੱਧਾਂ ਨੇ ਪਿੱਪਲ ਨੂੰ ਜੰਤਰਾ ਮੰਤਰਾ ਦੇ ਨਾਲ ਜੜ੍ਹਾਂ ਤੋਂ ਉਖਾੜ ਕੇ ਉਡਾਉਣਾ ਕਰ ਦਿੱਤਾ। ਜਿਹੜੇ ਪਿੱਪਲ 5 ਫੁੱਟ ਧਰਤੀ ਤੋਂ ਉੱਪਰ ਗਿਆ, ਸਾਧੂਆਂ ਨੇ ਕਿਰਪਾ ਕੀਤੀ, ਮੇਹ ਦੀ ਦ੍ਰਿਸ਼ਟੀ ਕੀਤੀ, ਪਿੱਪਲ ਖੜਾ ਹੋ ਗਿਆ। ਜਿੱਥੇ ਮਹਾਰਾਜ ਨੇ ਦਰਸ਼ਨ ਦਿੱਤੇ ਗਰੀਬ ਨਵਾਸੇ ਪਾਤਸ਼ਾਹ ਜੀ, ਸਿੱਧ ਕਹਿੰਦੇ ਅਸੀਂ ਇੱਥੇ ਭਗਤੀ ਕੀਤੀ ਆ, ਤਾਂ ਸਾਡਾ ਸਥਾਨ ਆ। ਗਰੀਬ ਨਵਾਸ ਨੂੰ ਕਹਿੰਦੇ ਧਰਤੀ ਕੋਲ ਆਵਾਜ਼ ਲੈ ਲਓ, ਇੱਕ ਉਹਨੇ ਟੋਆ ਕੱਢ ਕੇ ਇੱਕ ਬੱਚਾ ਵਿੱਚ ਬਿਠਾਲ ਕੇ ਉੱਤੇ ਕੰਨ ਕੁੰਨੇ ਪਾ ਕੇ ਮਿੱਟੀ ਪਾ ਕੇ ਧਰਤੀ ਤੋਂ ਆਵਾਜ਼ ਲੈਂਦੇ ਆ। ਉਹ ਪੁੱਛਦੇ ਵੀ ਧਰਤੀ ਮਾਤਾ ਕਿਹਦੀ ਧਰਤੀ ਆ? ਉਹ ਬੱਚਾ ਬੋਲਦਾ ਕਹਿੰਦਾ ਸਿੱਧਾਂ ਦੀ ਧਰਤੀ ਆ। ਦੂਸਰੀ ਵਾਰੀ ਫੇਰ ਪੁੱਛਿਆ ਕਹਿੰਦੇ ਸਿੱਧਾਂ ਦੀ ਧਰਤੀ ਆ। ਧੰਨ ਗੁਰੂ ਨਾਮ ਦੇ ਪਾਤਸ਼ਾਹ ਨੇ ਆਪਣਾ ਸੱਜਾ ਚੰਨ ਘਸੀਟਿਆ ਮਾੜਾ ਜਿਹਾ, ਅਤੇ ਜਿਹੜੇ ਧਰਤੀ ਬੋਲੀ ਕਹਿੰਦੇ ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਇੱਥੇ ਨਾਨਕ ਨਾਨਕਾਰੀ ਜੀ ਆਏ, ਇਹ ਉਹਨਾਂ ਦੀ ਧਰਤੀ ਆ। ਸਤਿ ਸ੍ਰੀ ਅਕਾਲ। ਗੁਰੂ ਕੀ ਸਾਧ ਸੰਗਤ, ਐਸੇ ਦੀਨ ਦਿਆਲ ਮਹਾਰਾਜ ਜੀ ਜਿਨ੍ਹਾਂ ਨੇ ਸਾਡੇ 'ਤੇ ਮਹਾਨ ਮਹਾਨ ਕਿਰਪਾਵਾਂ ਕੀਤੀਆਂ। ਜੇ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਭਾਈ ਲਹਿਣੇ ਰੂਪ ਵਿੱਚ ਸੇਵਾ ਵਿੱਚ ਆਏ, ਗੁਰੂ ਕੀ ਸਾਧ ਸੰਗਤ ਜਿਨ੍ਹਾਂ ਨੇ ਮਹਾਰਾਜ ਦੀ ਬਾਣੀ ਸਰਵਣ ਕੀਤੀ ਸੀ ਭਾਈ ਜੋਤ ਜੀ ਕੋਲੋਂ, ਖਡੂਰ ਸਾਹਿਬ ਜੋ ਬਾਣੀ ਪੜ੍ਹ ਰਹੇ ਸੀ ਵੀ ਜਿੱਤ ਸੇਵੀਆ ਸੁੱਖ ਪਾਈਆ ਸੋ ਸਾਹਿਬ ਸਦਾ ਸੰਭਾਲੀਆ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀ ਚਾਹੀਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਾ ਪਹਾਰੀਐ ਤੇ ਵੇਹਾ ਪਾਸਾ ਢਾਲੀਐ, ਇੱਕ ਸਲਾਹੇ ਉੱਪਰ ਘਾਲੀਐ। ਭਾਈ ਲਹਿਣਾ ਜੀ ਦੇ ਰੂਪ ਵਿੱਚ ਪੁੱਛਣਾ ਕੀਤਾ ਸੀ ਭਾਈ ਜੋਤ ਜੀ ਨੇ ਬਾਣੀ ਕਿਹਨਾਂ ਦੀ ਆ, ਉਹ ਕਿੱਥੇ ਰਹਿੰਦੇ ਆ? ਭਾਈ ਜੋਤ ਜੀ ਨੇ ਬੇਨਤੀ ਕੀਤੀ, ਬਚਨ ਕੀਤਾ ਸੀ ਮਹਾਰਾਜ ਜੀ ਰਾਵੀ ਦਰਿਆ ਦੇ ਕੰਢੇ 'ਤੇ ਮਹਾਰਾਜ ਨਗਰ ਵਸਾਇਆ ਕਰਤਾਰਪੁਰ, ਜਿੱਥੇ ਮਹਾਰਾਜ ਧਰਮਸ਼ਾਲਾ ਬਣਾਈ, ਜਿੱਥੇ ਪਾਤਸ਼ਾਹ ਦੋ ਟਾਈਮ ਸੰਗਤ ਨੂੰ ਉਪਦੇਸ਼ ਕਰਦੇ ਆ, ਬਾਣੀ ਦੇ ਨਾਲ ਜੋੜਦੇ ਆ, ਸਿਮਰਨ ਦੇ ਨਾਲ ਜੋੜਦੇ ਆ, ਜਿੱਥੇ ਮਹਾਰਾਜ ਨੇ ਖੇਤੀ ਵੀ ਕਰਕੇ ਸਾਨੂੰ ਦੱਸਣ ਦੀ ਕਿਰਤ ਕਰਨੀ ਕਿਰਪਾ ਕੀਤੀ, ਆਪਣੇ ਹੱਥੀਂ ਅਨਾਜ ਬੀਜਿਆ, ਅੰਨ ਪੈਦਾ ਕਰਕੇ ਮਹਾਰਾਜ ਗੁਰੂ ਕੇ ਲੰਗਰ ਦੀ ਵੀ ਪ੍ਰਥਾ ਚਲਾਈ, ਜਿੱਥੇ ਬੇਅੰਤ ਮਹਾਰਾਜ ਨੇ ਮਿਹਰਾਂ ਕੀਤੀਆਂ ਗੁਰੂ ਕੀ ਸੰਗਤ। ਭਾਈ ਲਹਿਣਾ ਜੀ ਜਿਹਨਾਂ ਨੂੰ ਪਿਤਾ ਪੁਰਖੀ ਸੰਸਕਾਰ ਮਿਲੇ ਸੀ, ਦੇਵੀ ਦੀ ਪੂਜਾ ਕਰਨ ਵਾਸਤੇ ਜਾਇਆ ਕਰਦੇ ਸੀਗੇ, ਦੇਵੀ ਦੇ ਯਾਤਰਾ ਕਰਨ ਜਾਇਆ ਕਰਦੇ ਸੀਗੇ, ਉਹਨੇ ਉਸ ਰਸਤੇ ਜਾਣਾ ਹੁੰਦਾ ਸੀ, ਮਨ ਵਿੱਚ ਬਣਾਇਆ ਜਦੋਂ ਇਸ ਵਿੱਚ ਇਸ ਸਾਲ ਜਾਵਾਂਗੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨ ਕਰਾਂਗੇ। ਗੁਰੂ ਕੀ ਸਾਧ ਸੰਗਤ ਜਾਂਦੇ ਜਾਂਦੇ ਜਿਹੜੇ ਸੰਗ ਲੈ ਕੇ ਜਾ ਰਹੇ ਆ, ਕਰਤਾਰਪੁਰ ਦੇ ਲਾਗੇ ਜਾ ਕੇ ਸੰਗ ਨੂੰ ਕਹਿਣਾ ਕੀਤਾ ਵੀ ਮੈਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਦਰਸ਼ਨ ਕਰਨ ਜਾਣਾ, ਤੁਸੀਂ ਬੈਠ ਸਕਦੇ ਬੈਠ ਜਾਓ, ਤੁਸੀਂ ਚਲੇ ਜਾਓ, ਮੇਰੀ ਅੜੀਕ ਨਾ ਕਰਿਓ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦਰਸ਼ਨਾਂ ਨੂੰ ਚਾਲੇ ਪਾਏ, ਮਨ 'ਚ ਇਹ ਵਿਚਾਰ ਆ ਗਈ ਵੀ ਮੈਂ ਗੁਰੂ ਨਾਨਕ ਸਾਹਿਬ ਨੂੰ ਦੇਖਿਆ ਨਹੀਂ ਕਦੀ, ਕਿਵੇਂ ਮੈਂ ਪਤਾ ਲੱਗੂ ਇਹ ਗੁਰੂ ਨਾਨਕ ਸਾਹਿਬ ਜੀ ਆ? ਗੁਰੂ ਕੀ ਸਾਧ ਸੰਗਤ, ਅੰਤਰਜਾਮੀ ਮਹਾਰਾਜ ਜੀ ਗਰੀਬ ਨਿਵਾਜ ਉਸ ਰਸਤੇ 'ਤੇ ਆਣ ਕੇ ਪਹਿਲਾਂ ਹੀ ਖੜ੍ਹ ਜਾਂਦੇ ਆ। ਭਾਈ ਲਹਿਣਾ ਜੀ ਘੋੜੀ ਦੇ ਸਵਾਲ 'ਚ ਆ ਰਹੇ ਆ, ਘੋੜੀ ਕੋਲ ਖੜੀ ਕਰਕੇ ਪੁੱਛਦੇ ਪੁਰਖਾ ਮੈਂ ਗੁਰੂ ਨਾਨਕ ਸਾਹਿਬ ਧਰਮਸ਼ਾਲਾ ਨੂੰ ਜਾਣਾ, ਗਰੀਬ ਨਿਵਾਜ ਨੇ ਕਿਰਪਾ ਕੀਤੀ ਕਹਿੰਦੇ ਆਓ ਅਸੀਂ ਲੈ ਚੱਲਦੇ ਹਾਂ। ਮਹਾਰਾਜ ਨੇ ਘੋੜੀ ਦੀ ਲਗਾਮ ਫੜੀ, ਧਰਮਸ਼ਾਲਾ ਲਿਜਾ ਕੇ ਕਿਰਪਾ ਕੀਤੀ ਕਹਿੰਦੇ ਉੱਧਰ ਘੋੜੀ ਬੰਨ੍ਹ ਦੇਵੋ, ਇੱਧਰ ਆਣ ਕੇ ਦਰਸ਼ਨ ਕਰ ਲੇਵੋ। ਭਾਈ ਲਹਿਣਾ ਸਾਹਿਬ ਜੀ ਹੁਣੀ ਘੋੜੀ ਬੰਨ੍ਹੀ, ਜਲ ਪਾਤੇ ਆਣ ਕੇ ਦਰਸ਼ਨ ਕਰਨ ਵਾਸਤੇ ਪਹੁੰਚਦੇ ਆ, ਅਤੇ ਸਾਧ ਸੰਗਤ ਮਨ ਵਿੱਚ ਬਹੁਤ ਹੈਰਾਨੀ ਹੋਈ, ਮਨ ਵਿੱਚ ਪਸ਼ਚਾਤਾਪ ਆ ਗਿਆ ਵੀ ਐਸੇ ਦੀਨ ਦਿਆਲ ਜਾਣੀ ਜਾਣ ਮਹਾਰਾਜ ਜੀ, ਮੈਂ ਘੋੜੀਏ ਚੜ੍ਹ ਕੇ ਆ ਰਿਹਾ, ਮੇਰੀ ਘੋੜੀ ਦੀ ਲਗਾਮ ਫੜ ਕੇ ਆ ਰਹੇ ਆ। ਚਿਹਰੇ 'ਤੇ ਉਦਾਸੀ ਹੋਈ। ਗੁਰੂ ਕੀ ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸਨਮੁਖ ਪਹੁੰਚਦੇ ਆ, ਮਹਾਰਾਜ ਕਿਰਪਾ ਕਰਦੇ ਭਾਈ
ਗੁਰ ਪੁਰਖਾ ਤੇਰੇ ਚਿਹਰੇ ਤੇ ਉਦਾਸੀ ਹੁਣ ਕਿਉਂ ਹੋ ਗਈ ਹੈ। ਉਹਨੇ ਬੇਨਤੀ ਕੀਤੀ, ਮਹਾਰਾਜ ਮੇਰੇ ਤੋਂ ਬਹੁਤ ਵੱਡਾ ਪਰਾਚਿਤ ਹੋਇਆ, ਮੈਂ ਘੋੜੀਏ ਚੜ੍ਹ ਕੇ ਆਇਆ, ਆਪ ਮੇਰੀ ਘੋੜੀਏ ਲਗਾਮ ਫੜ ਕੇ ਆ ਰਹੇ ਜੀ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ, ਕਹਿੰਦੇ ਤੁਹਾਡਾ ਨਾਮ ਕੀ ਆ? ਉਹਨੇ ਕਹਿਣਾ ਕੀਤਾ ਜੀ ਮੇਰੇ ਸਰੀਰ ਨੂੰ ਘਰਦਿਆਂ ਨੇ ਮੇਰਾ ਨਾਮ ਲਹਿਣਾ ਰੱਖਿਆ, ਲਹਿਣਾ ਕਦੇ ਕਹਿੰਦੇ ਆ। ਸਾਧੂ ਸੱਚੇ ਪਾਤਸ਼ਾਹ ਦੇ ਘਰ ਆਏ, ਕਿਰਪਾ ਕੀਤੀ, ਕਹਿੰਦੇ ਜਿਹੜੇ ਲੈਣਦਾਰ ਹੁੰਦੇ ਆ ਘੋੜੀਆਂ ਚੜ੍ਹ ਕੇ ਆਉਂਦੇ ਆ, ਦੇਣ ਦਾ ਤੁਰ ਕੇ ਹੁੰਦੇ, ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਜਿਹਨਾਂ ਦੀ ਭਾਈ ਲਹਿਣਾ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਨੇ ਲਗਾਤਾਰ 7 ਸਾਲ ਸੇਵਾ ਕਮਾਈ ਗੁਰੂ ਕੀ ਸਾਧ ਸੰਗਤ। ਲੰਮਾ ਸਮਾਂ ਮਹਾਰਾਜ ਨੇ ਸੇਵਾ ਕਮਾਈ, ਹੁਕਮ ਹੀ ਮੰਨਿਆ, ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰਾਂ ਦਾ ਵੀ ਪਦ ਕੀਤੀ, ਭਾਈ ਲਹਿਣਾ ਜੀ ਨਾਲ ਬਰਾਬਰ ਰਹੇ, ਸਾਧ ਸਿੰਘ ਜਿਹੜੇ ਹਰ ਗੱਲ ਵਿੱਚ ਹਰ ਬਚਨ ਵਿੱਚ ਭਾਈ ਲਹਿਣਾ ਜੀ ਪੂਰੇ ਉੱਤਰਦੇ ਰਹੇ। ਸਾਧੂਆਂ ਨੇ ਉਹਨਾਂ ਦੀ ਸੇਵਾ 'ਤੇ ਖੁਸ਼ ਹੋ ਕੇ ਗਰੀਬ ਨਿਵਾਜ ਨੇ ਨਿਰੰਕਾਰ ਦੀ ਜੋਤ ਭਾਈ ਲਹਿਣਾ ਦੇ ਹਿਰਦੇ 'ਚ ਟਿਕਾ ਕੇ ਲੈਣੇ ਸੇ ਅੰਗਦ ਕੀਆ, ਅੰਗਦ ਸੇ ਅੱਲਾ ਕਰ ਦੀਆ। ਧੰਨ ਗਰੀਬ ਨਿਵਾਸ 'ਚ ਪਾਤਸ਼ਾਹ ਮਹਾਰਾਜ ਜੀ ਨੇ ਦੂਸਰੇ ਗੁਰੂ ਥਾਪ ਦਿੱਤੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਬਣਾਇਆ। ਸਾਧ ਸੰਗਤ ਮਹਾਰਾਜ ਕਿਰਪਾ ਕੀਤੀ, ਕਹਿੰਦੇ ਹੁਣ ਤੁਸੀਂ ਇੱਥੇ ਨਾ ਰਹੋ, ਆਪਣੇ ਪਿੰਡ ਖਡੂਰ ਚਲੇ ਜਾਓ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਬਚਨ ਮੰਨਦੇ ਹੋਏ ਖਡੂਰ ਸਾਹਿਬ ਨੂੰ ਆ ਜਾਂਦੇ ਆ। ਜਿਵੇਂ ਭਾਈ ਬਾਲੇ ਵਾਲੇ ਜਨਮ ਸਾਖੀ ਜੀ ਬਚਨ ਲਿਖੇ ਆ, ਭਾਈ ਬਾਲਾ ਜੀ ਹੁਣੀ ਤਲਵੰਡੀ ਰਹਿੰਦੇ ਆ, ਪਾਤਸ਼ਾਹ ਹੁਕਮ ਨਾਲ ਉੱਥੇ ਚਲੇ ਜਾਂਦੇ ਸੀ, ਚਲੇ ਗਏ। ਉਹਨੇ ਬਚਨ ਸੁਣਿਆ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਪੁਰਖ ਨੂੰ ਨਮਸਕਾਰ ਕੀਤੀ ਆ, ਉਹਨੂੰ ਆਪਣੀ ਜੋਤ ਦੇ ਵਾਸ ਬਣਾਇਆ। ਭਾਈ ਬਾਲਾ ਜੀ ਮਨ 'ਚ ਬਹੁਤ ਹੈਰਾਨੀ ਹੋਈ ਵੀ ਐਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮੋਹਰੇ ਕੋਈ ਪੀਰ, ਕੋਈ ਫਕੀਰ, ਕੋਈ ਪੰਖ ਔਲੀਆ, ਕੋਈ ਪੈਗੰਬਰ, ਕੋਈ ਸਿੱਧ, ਕੋਈ ਨਾਥ ਠਹਿਰਿਆ ਨਹੀਂ ਸੀ। ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦੇ ਮੋਹਰੇ ਹੱਥ ਜੋੜੇ ਸੀ, ਸਾਰੇ ਗੁਰੂ ਨਾਨਕ ਸਾਹਿਬ ਦੇ ਮੋਹਰੇ ਨਿਮਦੇ ਰਹੇ। ਐਸਾ ਕਿਹੜਾ ਵੱਡਾ ਪੁਰਖ ਹੋਇਆ ਜਿਹਨੇ ਜਿਹਦੇ ਮੋਹਰੇ ਗੁਰੂ ਨਾਨਕ ਸਾਹਿਬ ਨੇ ਨਤਮਸਤਕ ਹੋ ਕੇ ਮੱਥਾ ਟੇਕਿਆ, ਜਿਹਨਾਂ ਨੂੰ ਦੂਸਰੇ ਗੁਰੂ ਬਣਾਇਆ। ਭਾਈ ਬਾਲਾ ਜੀ ਹੁਣੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦਰਸ਼ਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਖਡੂਰ ਸਾਹਿਬ ਕਿਰਪਾ ਕਰ ਰਹੇ ਆ, ਖਡੂਰ ਸਾਹਿਬ ਪਹੁੰਚਦੇ ਆ। ਹੌਲੀ ਹੌਲੀ ਪਤਾ ਲੱਗਾ ਵੀ ਮਾਈ ਭਰਾਈ ਜੀ ਦੇ ਕੋਲ ਆ, ਉਹਨੇ ਬੂਹਾ ਬੰਦ ਕੀਤਾ ਆ। ਮਹਾਰਾਜ ਨੇ ਬਚਨ ਕੀਤਾ ਵੀ ਤੁਸੀਂ ਕਿਸੇ ਨੂੰ ਦੱਸਣਾ ਨਹੀਂ, ਕਿਸੇ ਨੂੰ ਬੋਲਣਾ ਨਹੀਂ ਕਿਸੇ ਨਾਲ। ਭਾਈ ਬਾਲਾ ਜੀ ਉੱਥੇ ਪਹੁੰਚਦੇ ਆ, ਜਿੱਥੇ ਪਹੁੰਚ ਕੇ ਸਾਰਾ ਕੁਛ ਦੇਖਿਆ, ਉਹ ਮਾਈ ਭਰਾਈ ਨੂੰ ਵੀ ਬੇਨਤੀ ਕੀਤੀ, ਪੁੱਛਣਾ ਕੀਤਾ, ਪਰ ਮਾਈ ਜੀ ਚੁੱਪ ਕਰਕੇ ਕਹਿਣਾ ਨਹੀਂ ਕੀਤਾ ਕੁਛ ਵੀ। ਭਾਈ ਬਾਲਾ ਜੀ ਸਮਝ ਗਏ ਮਹਾਰਾਜ ਜੀ ਇੱਥੇ ਹੀ ਆ। ਜਿਹਨੇ ਗੁਰੂ ਕੀ ਸਾਧ ਸੰਗਤ ਮਹਾਰਾਜ ਦੇ ਦਰਸ਼ਨ ਕੀਤੇ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਦਰਸ਼ਨ ਭੇਟ ਹੋਤ ਨਿਹਾਲ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਮੇਰਾ ਦੇ ਦਾਤੇ, ਜਿਹਨੇ ਗੁਰੂ ਕੀ ਸਾਧ ਸੰਗਤ ਦੇ ਬਚਨ ਬਾਣੀ 'ਚ ਲਿਖਿਆ ਸੀ ਵੀ ਜੇ ਸੋ ਚੰਦਾ ਉਗਵੈ ਸੂਦ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿੰਦ ਘੋਰ ਅੰਧਾਰ। ਮਹਾਰਾਜ ਦੇ ਬਚਨ ਸੀ, ਬਚਨ ਬਾਣੀ 'ਚ ਦੱਸਦੇ ਆ, ਜਿਸ ਪਿਆਰੇ ਸੋ ਨੀਹੋ ਤਿਸੇ ਅੱਗੇ ਮਤ ਚੱਲੀ ਹੈ, ਅਤੇ ਇੱਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਉਸ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨਾਲ ਕਹਿੰਦੇ ਨਾ ਨੀਹੋ ਪਾ ਕੇ ਉਹਦੇ ਹੀ ਹੋ ਜਾਣਾ ਚਾਹੀਦਾ, ਉਹਦੇ ਅੱਗੇ ਹੀ ਨਿਭਣਾ ਚਾਹੀਦਾ। ਐਸੇ ਦੀਨ ਦਿਆਲ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਗੁਰੂ ਕੀ ਸਾਧ ਸੰਗਤ ਜਿਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਸੀ। ਧੰਨ ਬਾਬਾ, ਧੰਨ ਭਾਈ ਬਾਲਾ ਜੀ ਉਹਨਾਂ ਨੇ ਦਰਸ਼ਨ ਕਰੀ, ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਸੀ ਖਡੂਰ ਸਾਹਿਬ ਦੀ ਧਰਤੀ ਉੱਤੇ, ਜਿੱਥੇ ਬੇਅੰਤ ਸੰਗਤਾਂ ਨੇ ਦਰਸ਼ਨ ਕਰਕੇ ਸਾਧੂਆਂ ਦੇ ਦਰਸ਼ਨਾਂ ਦੇ ਨਾਲ ਜੀਵਨ ਤੋਂ ਲਾਭ ਪ੍ਰਾਪਤ ਲਿਆ, ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕੀਤੀ। ਗੁਰੂ ਕੀ ਸਾਧ ਸੰਗਤ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਵੇਂ ਆਪਾਂ ਬੇਨਤੀ ਕੀਤੀ ਵੀ 10 ਅਵਤਾਰ ਧਾਰਨ ਕੀਤੇ, 10 ਹੀ ਅਵਤਾਰਾਂ ਵਿੱਚ ਮਹਾਰਾਜ ਨੇ ਸਾਨੂੰ ਬਹੁਤ ਰਹਿਮਤਾਂ ਬਖਸ਼ਾਈਆਂ, ਵਰਤਾਈਆਂ ਸਾਡੇ 'ਤੇ,
ਸਾਨੂੰ ਜੋ ਸਿੱਖ ਧਰਮ ਦੀ ਨੀਂਹ ਰੱਖ ਕੇ ਸਾਰੇ ਸੰਸਾਰ ਨੂੰ ਵੱਖਰੀ ਪਹਿਚਾਣ ਨਿਰੰਕਾਰ ਦੀ ਜੋਤ ਨੇ ਸਾਡੇ ਤੇ ਸਾਨੂੰ ਰਹਿਮਤਮਈ ਬਾਣੀ ਬਖਸ਼ੀ ਕੀਤੀ ਹੈ, ਜਿਸ ਬਾਣੀ ਵਿੱਚੋਂ ਸਾਰੇ ਸੁੱਖ ਪ੍ਰਾਪਤ ਹੁੰਦੇ ਆ, ਜਿਸ ਬਾਣੀ ਨੂੰ ਪੜ੍ਹਨ ਦੇ ਨਾਲ ਜੀਵਨ ਦੇ ਸਰੀਰ ਦੇ ਸਾਰੇ ਦੁੱਖ ਦੂਰ ਹੁੰਦੇ ਆ, ਮਨ ਦੇ ਵੀ ਦੁੱਖ ਦੂਰ ਹੁੰਦੇ ਆ। ਅੰਮ੍ਰਿਤਮਈ ਬਾਣੀ ਗਰੀਬ ਸੱਚੇ ਪਾਤਸ਼ਾਹ ਬਖਸ਼ੀ ਕੀਤੀ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਦਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗਰੀਬ ਨਵਾਜ ਨੇ ਮਿਹਰ ਕੀਤੀ, ਸਾਨੂੰ ਅੰਮ੍ਰਿਤਮਈ ਬਾਣੀ ਦੀ ਬਖਸ਼ੀ ਕੀਤੀ ਆ। ਜਿਵੇਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਲੰਮਾ ਸਮਾਂ ਸੇਵਾ ਕਮਾਈ, ਗੁਰੂ ਕੀ ਸਾਧ ਸੰਗਤ, ਜਿਵੇਂ ਬਾਣੀ 'ਚ ਬਹੁਤ ਵਾਰੀ ਬਚਨ ਆਉਂਦਾ ਮਨੁੱਖ ਨੂੰ ਗੁਰੂ ਵਾਲੇ ਬਣਨ ਦੀ ਬਹੁਤ ਜ਼ਰੂਰਤ ਆ, ਜਾਂ ਤਾਂ ਇਹ ਪ੍ਰਾਣੀ ਗੁਰੂ ਵਾਲਾ ਨਹੀਂ ਬਣਦਾ ਤਾਂ ਮਨੁੱਖਾ ਜਨਮ ਵੀ ਸਫਲਾ ਨਹੀਂ ਹੁੰਦਾ। ਗੁਰੂ ਕੀ ਸਾਧ ਸੰਗਤ, ਧੰਨ ਗੁਰੂ ਅਮਰਦਾਸ ਪਾਸੇ ਜੀਵਨ ਦੀ ਜੋ ਘਟਨਾ, ਜਿਨ੍ਹਾਂ ਨੂੰ ਵੀ ਪਿਤਾ ਪੁਰਖੀ ਸੰਸਕਾਰ ਮਿਲੇ ਸੀ ਵੀ ਗੰਗਾ ਇਸ਼ਨਾਨ ਕਰਨ ਜਾਣਾ ਹਰ ਸਾਲ ਹਰਿਦੁਆਰ, ਸ੍ਰੀ ਅੰਮ੍ਰਿਤਸਰ ਸਾਹਿਬ ਬੱਸ ਕੇ ਗਿੱਲਾਂ ਉੱਥੋਂ ਪੈਦਲ ਜਾਣਾ, ਕਰਕੇ ਅੱਗੇ ਤਾਂ ਕੋਈ ਗੱਡੀਆਂ ਨਹੀਂ ਸੀ ਹੁੰਦੀਆਂ, ਤੁਰ ਕੇ ਜਾਣਾ ਜਿੱਥੇ ਰਾਤ ਪੈਣੀ ਉੱਥੇ ਪੜਾਅ ਕਰਨਾ, ਫਿਰ ਚੱਲਣਾ ਜਿੱਥੇ ਫਿਰ ਰਾਤ ਪੈਣੀ ਪੜਾਅ ਕਰਨਾ, 400 ਕਿਲੋਮੀਟਰ ਜਾਣਾ ਹਰਿਦੁਆਰ ਗੰਗਾ 'ਤੇ ਜਾ ਕੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਉੱਥੇ ਦਾਨ ਪੁੰਨ ਕਰਨਾ, ਸਮੇਂ ਅਨੁਸਾਰ ਫਿਰ ਵਾਪਸ ਆਉਣਾ। ਜਿਨ੍ਹਾਂ ਨੂੰ ਉੱਥੇ ਜਾਂਦਿਆਂ ਨੂੰ 21 ਸਾਲ ਹੋ ਗਏ ਗੁਰੂ ਕੀ ਸੰਗਤ, ਸਾਧੂਆਂ ਨੇ ਮਿਹਰ ਕਰਨੀ ਸੀ, ਦਇਆ ਕਰਨੀ ਸੀ, ਜਦੋਂ 21ਵੇਂ ਸਾਲ ਵਿੱਚ ਵਾਪਸ ਆ ਰਹੇ, ਇੱਕ ਵੈਸ਼ਨੋ ਮਤ ਦਾ ਸਾਧੂ ਉਹਨਾਂ ਦਾ ਮਿਲਾਪ ਹੋਇਆ, ਉਹਨਾਂ ਦੀ ਸੰਗਤ ਹੋਈ, ਉਹਨਾਂ ਦੀ ਸੇਵਾ ਵੀ ਕੀਤੀ, ਉਹਨਾਂ ਦਾ ਬਚਨ ਬਲਾਸ ਵੀ ਕੀਤੇ, ਉਹਨਾਂ ਜਲ ਪਾਣੀ ਵੀ ਛਕਾਇਆ, ਬਹੁਤ ਪਿਆਰ ਨਾਲ ਬਚਨ ਕੀਤੇ। ਉਹ ਸੰਤ ਦੇ ਮਨ ਵਿੱਚ ਆਈ, ਪੁੱਛਣ ਲੱਗੇ ਵੀ ਪੁਰਖਾ ਤੁਹਾਡਾ ਗੁਰੂ ਕੌਣ ਹੈ? ਉਹਦੇ ਮਨ 'ਚ ਆਈ ਵੀ ਇਹ ਇੰਨੇ ਪਿਆਰ ਦੇ ਮਿੱਠੇ ਬਚਨ ਕਰਦੇ ਆ, ਹਰ ਗੱਲ ਨਾਲ ਜੀ ਮਹਾਰਾਜ ਬੋਲਦੇ ਆ, ਇਹਨਾਂ ਦੇ ਗੁਰੂ ਵੀ ਬਹੁਤ ਪਹੁੰਚੇ ਹੋਣਗੇ। ਕਹਿਣ ਲੱਗੇ ਤੁਹਾਡੇ ਗੁਰੂ ਕੌਣ ਆ, ਕਿੱਥੇ ਰਹਿੰਦੇ ਆ? ਅਮਰਦਾਸ ਜੀ ਜਦੋਂ ਚੁੱਪ ਕਰ ਜਾਂਦੇ ਆ, ਉਹ ਦੁਬਾਰਾ ਫਿਰ ਪੁੱਛਦਾ ਅਤੇ ਅਮਰਦਾਸ ਜੀ ਨੇ ਕਹਿੰਦੇ ਜਵਾਬ ਦਿੱਤਾ ਵੀ ਕੀ ਗੁਰੂ ਵਾਲਾ ਬਣਨਾ ਪੈਂਦਾ? ਮੈਨੂੰ 21 ਸਾਲ ਹੋ ਗਏ, ਹਰ ਸਾਲ ਮੈਂ ਗੰਗਾ ਇਸ਼ਨਾਨ ਕਰਨ ਵਾਸਤੇ ਆਉਂਦਾ, ਜਿਹੜੇ ਮੈਨੂੰ ਪਿਤਾ ਪੁਰਖੀ ਸੰਸਕਾਰ ਮਿਲੇ ਮੈਂ ਉਹ ਨਿਭਾ ਰਿਹਾ। ਉਹ ਸੰਤ ਕਹਿਣ ਲੱਗਾ ਅੱਜ ਮੈਂ ਨੁਗਰੇ ਦੀ ਸੰਗਤ ਕੀਤੀ ਆ, ਨੁਗਰੇ ਦੇ ਹੱਥੋਂ ਮੈਂ ਲੈ ਖਾ ਲਿਆ, ਮੇਰਾ ਕੀਤਾ ਜਾਪਤਾਪ ਸਾਰਾ ਕਹਿੰਦੇ ਨਿਸਫਲ ਹੀ ਚਲੇ ਗਿਆ। ਕਹਿੰਦੇ ਤਾਂ ਤੁਸੀਂ ਹਲੇ ਨੁਗਰੇ ਹੋ, ਕਹਿੰਦੇ ਗੰਗਾ ਇਸ਼ਨਾਨ ਕਰਨ ਵਾਸਤੇ ਭਾਵੇਂ 42 ਸਾਲ ਲਾ ਲਓ, ਜਦ ਤਾਈ ਗੁਰੂ ਵਾਲੇ ਨਹੀਂ ਬਣਦੇ ਤੇ ਕੋਈ ਗੱਲ ਨਹੀਂ ਬਣਦੀ। ਇਸ ਗੱਲ ਦੀ ਸੱਟ ਤੁਹਾਨੂੰ ਅਮਰਦਾਸ ਜੀ ਮਹਾਰਾਜ ਦੇ ਹਿਰਦੇ 'ਤੇ ਲੱਗਦੀ ਆ, ਨਾ ਨੀਂਦ ਆਉਂਦੀ ਆ, ਨਾ ਭੁੱਖ ਲੱਗਦੀ ਆ, ਨਾ ਪਿਆਸ ਲੱਗਦੀ ਆ, ਵਾਪਸ ਪਿੰਡ ਆਉਂਦੇ ਆ, ਰਾਤ ਆਰਾਮ ਕਰ ਰਹੇ ਹੁੰਦੇ ਆ ਗੁਰੂ ਕੀ ਸਾਧ ਸੰਗਤ। ਅੰਮ੍ਰਿਤ ਵੇਲੇ ਜਿਵੇਂ ਇਤਿਹਾਸ ਜ਼ਿਕਰ ਆਉਂਦਾ ਭਈ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦੀ ਸਪੁੱਤਰੀ ਛੋਟੀ, ਉਹਨਾਂ ਦੇ ਪਰਿਵਾਰ ਵਿੱਚ ਜਿਹੜੀ ਸ਼ਾਦੀ ਹੋਈ ਸੀ, ਜਿਹੜੇ ਰੋਜ਼ ਹੀ ਬਾਣੀ ਪੜ੍ਹਦੇ, ਜੇ ਅੰਮ੍ਰਿਤ ਵੇਲੇ ਆਟਾ ਗੁੰਨਣਾ ਤਾਂ ਵੀ ਬਾਣੀ ਪੜ੍ਹਨੀ ਜਪੁਜੀ ਸਾਹਿਬ ਦੀ, ਜੇ ਦੁੱਧ ਰਿੜਕਣਾ ਪਾਉਣਾ ਤਾਂ ਵੀ ਬਾਣੀ ਪੜ੍ਹਨੀ ਆਸਾ ਦੀ ਵਾਰ ਦੀ, ਬਾਣੀ ਪੜ੍ਹਨੀ ਸਿਮਰਨ ਕਰਨਾ, ਜੇ ਨਾ ਘਰ 'ਚ ਲਹਿਰਾਂ ਬਹਿਰਾਂ ਚੱਲ ਰਹੀਆਂ। ਅਮਰਦਾਸ ਜੀ ਨੇ ਬਾਣੀ ਸਰਵਣ ਕੀਤੀ, ਜਿਹਨਾਂ ਮਨ ਨੂੰ ਠੰਡ ਪਈ, ਸੋਚਿਆ ਵੀ ਇਹਨਾਂ ਕੋਲ ਪਤਾ ਲਈਏ ਵੀ ਇਹ ਬਾਣੀ ਕਿਹਾ ਨਹੀਂ ਪੜ੍ਹਦੇ ਆ, ਉਹਨਾਂ ਇੱਕ ਪਾਸੇ ਜਾ ਕੇ ਪੁੱਛਣਾ ਕੀਤਾ ਬੀਬੀ ਜੀ ਬਾਣੀ ਕਿਹਾ ਨਹੀਂ ਪੜ੍ਹਦੇ ਆ, ਉਹ ਗੁਰੂ ਕਿੱਥੇ ਰਹਿੰਦੇ ਆ? ਅਤੇ ਬੀਬੀ ਨੇ ਦੱਸਣਾ ਕੀਤਾ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ, ਉਹਨਾਂ ਦੀ ਗੱਦੀ 'ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਬਿਰਾਜਮਾਨ ਆ, ਖਡੂਰ ਸਾਹਿਬ ਦਰਸ਼ਨ ਦਿੰਦੇ ਆ। ਤਾਂ ਅਮਰਦਾਸ ਜੀ ਮਨ ਵਿੱਚ ਚਾਉ ਪੈਦਾ ਹੋਇਆ, ਬੀਬੀ ਨੂੰ ਨਾਲ ਲੈ ਕੇ ਦਰਸ਼ਨਾਂ 'ਤੇ ਚਾਹ ਬਣਾਈ, ਦਰਸ਼ਨ ਕੀਤੇ ਗਾ ਸਾਧ ਸੰਗਤ, ਦਰਸ਼ਨ ਭੇਟ ਹੋ ਤੇ ਨਿਹਾਲ ਜਿਹੜੇ ਦਰਸ਼ਨ ਕਰਨ ਵਾਸਤੇ ਪਹੁੰਚਦੇ ਆ,
ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੁਨਿਆਵੀ ਰਿਸ਼ਤੇ ਕਰਕੇ ਪਹਿਲਾਂ ਮੋਹਰੇ ਉੱਠ ਜਾਂਦੇ ਆ ਵੀ ਇਹ ਸਾਡੇ ਕੋਲ ਮਾਰ ਰਹੇ ਆ। ਤਾਂ ਅਮਰਦਾਸ ਜੀ ਹੁਣੀ ਜਾ ਕੇ ਪਹਿਲਾਂ ਜਾ ਕੇ ਚਰਨ ਫੜੇ, ਕਹਿੰਦੇ ਮੈਂ ਦੁਨਿਆਵੀ ਕੁੜਮ ਬਣ ਕੇ ਨਹੀਂ ਆਇਆ, ਮੈਂ ਸਿੱਖ ਬਣਨ ਵਾਸਤੇ ਆਇਆ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਗੁਰਸਿੱਖੀ ਬਖਸ਼ੋ, ਚਰਨਾਂ ਦਾ ਪਿਆਰ ਬਖਸ਼ੋ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੇ ਸਤਨਾਮ ਦਾ ਉਪਦੇਸ਼ ਬਖਸ਼ਿਆ, ਬਾਣੀ ਪਾਣੀ ਦੱਸੀ, ਸਿਮਰਨ ਕਰਨਾ ਦੱਸਿਆ, ਗਰੀਬ ਨਵਾਜ ਨੇ ਐਸੀਆਂ ਮਿਹਰਾਂ ਕੀਤੀਆਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਗੁਰੂ ਕੀ ਸਾਧ ਸੰਗਤ ਲੰਮਾ ਸਮਾਂ 12 ਸਾਲ ਦਾ ਜ਼ਿਕਰ ਹੁੰਦਾ ਵੀ 60 ਸਾਲ ਦੀ ਉਮਰ 'ਚ ਕਹਿੰਦੇ ਸੇਵਾ 'ਚ ਲੱਗੇ ਸੀਗੇ, 12 ਸਾਲ ਦੀ ਉਮਰ 12 ਸਾਲ ਲੰਮਾ ਸਮਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਸੇਵਾ ਕਮਾਈ, ਲੰਗਰਾਂ ਵਿੱਚ ਭਾਂਡੇ ਮਾਂਜਣੇ, ਤੱਪੜ ਝਾੜਨੇ, ਵਿਛਾਉਣੇ, ਝਾੜੂ ਕਰਨਾ, ਲੰਗਰ ਪਕਾਉਣਾ ਵਰਤਾਉਣਾ, ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲੈ ਕੇ ਆਉਣੀਆਂ ਲੰਗਰ ਵਾਸਤੇ, ਪੱਖਾ ਚੱਲਣਾ ਆਦਿ ਸੇਵਾਵਾਂ ਕਰਨੀਆਂ। ਨਾਲ ਮਹਾਰਾਜ ਸੇਵਾ ਬਖਸ਼ੀ ਕੀਤੀ ਸੀ ਵੀ ਰੋਜ਼ ਬਿਆਸਾ ਦਰਿਆ ਤੋਂ ਜਲ ਲਿਆ ਕੇ ਸਾਡਾ ਇਸ਼ਨਾਨ ਕਰਾਉਣਾ, ਤਕਰੀਬਨ 11 ਕਿਲੋਮੀਟਰ ਦਾ ਫਾਸਲਾ, ਹਨੇਰੇ ਜਾਣਾ, ਕੋਈ ਸੜਕ ਨਹੀਂ, ਕੋਈ ਰਸਤਾ ਨਹੀਂ, ਪੱਗ ਡੰਡੀ ਆ। ਇਹ ਵੀ ਜ਼ਿਕਰ ਆਉਂਦਾ ਵੀ ਇੰਨਾ ਪਿਆਰ ਸੀ ਗੁਰੂ ਦੇ ਨਾਲ ਵੀ ਅੱਧਾ ਸਫ਼ਰ ਤਾਂ ਗੁਰੂ ਵੱਲ ਨੂੰ ਮੌਕੇ ਨਹੀਂ ਸੀ ਕਰਦੇ, ਅੱਧਾ ਸਮਾਂ ਜਾ ਕੇ ਸਫ਼ਰ ਜਾ ਕੇ ਅਰਦਾਸ ਕਰਕੇ ਫਿਰ ਦਰਿਆ ਵੱਲ ਨੂੰ ਮੂੰਹ ਕਰਨਾ, ਦਰਿਆ 'ਤੇ ਪਹੁੰਚ ਕਰਕੇ ਇਸ਼ਨਾਨ ਕਰਨਾ, ਵਸਤਰ ਚੇਂਜ ਕਰਨੇ, ਫਿਰ ਜਦੋਂ ਜਲ ਆਉਂਦਾ ਗਾਗਰ ਭਰਨੀ, ਗਾਗਰ ਭਰ ਕੇ ਲਿਆ ਕੇ ਰਸਤੇ 'ਚ ਦਮਦਮਾ ਸਾਹਿਬ ਬਣਿਆ ਉੱਥੇ ਗਾਗਰ ਰੱਖਣੀ, ਸਰਵਾਂ ਦਾ ਸ਼ੁਕਰਾਨਾ ਕਰਕੇ ਫਿਰ ਗਾਗਰ ਚੱਕ ਕੇ ਖਡੂਰ ਸਾਹਿਬ ਪਹੁੰਚ ਕੇ ਮਹਾਰਾਜ ਦਾ ਇਸ਼ਨਾਨ ਕਰਾਉਣਾ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਦਿਨੇ ਹੋਰ ਸੇਵਾਵਾਂ ਕਰਨੀਆਂ। ਗਰੀਬ ਨਵਾਜ ਸੇਵਾ ਕਰਦਿਆਂ ਸਮਾਂ ਬੀਤ ਗਿਆ, 12 ਸਾਲ ਦਾ ਸਮਾਂ ਲੰਘ ਚੁੱਕਾ, 12ਵੇਂ ਸਾਲ ਸਰਵਾਂ ਦੀ ਮਿਹਰ ਕਰਨੀ, ਦਇਆ ਕਰਨੀ, ਭਾਣਾ ਵਰਤਾਇਆ, ਮਹਾਰਾਜ ਨੇ ਜਲ ਲੈ ਕੇ ਆ ਰਹੇ ਆ, ਕਿਣੀਆਂ ਪੈਂਦੀਆਂ, ਸਰਦੀ ਆ ਮਹੀਨਾ, ਬਿਜਲੀ ਚਮਕਦੀ ਆ, ਹਵਾ ਚੱਲਦੀ ਆ, ਜਿਵੇਂ ਜ਼ਿਕਰ ਹੁੰਦਾ ਵੀ ਜਿਲ੍ਹੇ ਖਡੂਰ ਸਾਹਿਬ ਦੇ ਕੋਲ ਆਏ, ਜਿੱਥੋਂ ਹੀ ਲਾਂਘਾ ਹੁੰਦਾ ਸੀ ਉੱਥੇ ਕੱਪੜਾ ਬੁਣਨ ਵਾਲਿਆਂ ਦੇ ਖੱਡੀ ਹੁੰਦੀ ਸੀ, ਕੀਲਾ ਗੱਡਿਆ ਸੀ, ਕੀਲੇ ਦੇ ਨਾਲ ਚੰਨ ਅੜ ਗਿਆ, ਡਿੱਗ ਪਏ ਗੋਡਿਆਂ ਭਾਰ, ਪਰ ਸਾਧ ਸੰਗਤ ਦੀ ਜਲ ਨਹੀਂ ਡੁੱਲਣ ਦਿੱਤਾ, ਜਲ ਨਹੀਂ ਡੁੱਲਣ ਦਿੱਤਾ, ਆਪਣੇ ਆਪ ਨੂੰ ਸੰਭਾਲਿਆ, ਖੜਾਕਾ ਹੋਇਆ। ਉਹ ਕੱਪੜਾ ਬੁਣਨ ਵਾਲਾ ਆਪਣੇ ਕਾਰਵਾਈ ਨੂੰ ਪੁੱਛਦਾ, ਕਹਿੰਦਾ ਕੌਣ ਹੋਊ ਬਾਹਰ, ਖੜਾਕਾ ਕਾਹਦਾ ਹੋਇਆ, ਕਿਣੀਆਂ ਪੈਂਦੀਆਂ ਇਸ ਵੇਲੇ, ਕੌਣ ਘੁੰਮਦਾ ਹੋਊਗਾ। ਉਹ ਕਹਿਣ ਲੱਗੀ ਜਿਵੇਂ ਲੋਕਾਂ ਦਾ ਸੁਭਾਅ ਹੀ ਆ, ਇਹ ਮਨ ਦੀ ਆਦਤ ਆ, ਇਹ ਅਮਰੂਦ ਨਥਾਵਾਂ ਇਸ ਵੇਲੇ ਹੋ ਸਕਦਾ ਜਿਹੜਾ ਕੁੜਮਾਂ ਦਾ ਪਾਣੀ ਢੋਂਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਿਮਾਣਿਆਂ ਦੇ ਮਾਣ ਤਾਣੇ ਦੇ ਤਾਣ ਜਿਹਾ ਇਤਨੇ ਬਾਅਦ ਮਗਰ ਨੇ ਬਖਸ਼ੀ ਕੀਤੇ ਕਿ ਰਸਨਾ ਜੋ ਬਚਨ ਨਿਕਲਿਆ ਚੱਲੀਏ, ਮੈਂ ਨਿਥਾਵਾਂ ਨਹੀਂ ਆ, ਮੈਂ ਗੁਰੂ ਵਾਲਾ ਹਾਂ,

ਗਰੀਬ ਮਹਾਰਾਜ ਇਸ਼ਨਾਨ ਕਰਵਾਉਂਦੇ ਆ, ਇਸ਼ਨਾਨ ਕਰਵਾ ਕੇ ਵਸਤਰ ਚੇਂਜ ਕਰਦੇ ਆ, ਮਹਾਰਾਜ ਕਿਰਪਾ ਕਰਦੇ ਆ। ਕਹਿੰਦੇ ਉਹ ਵੀ ਜਲਾਹਾ ਵੀ ਪਹੁੰਚ ਗਿਆ ਵੀ ਮਹਾਰਾਜ ਮੇਰਾ ਘਰ ਜਿਹੜਾ ਸੀ ਉਹ ਉਜੜ ਗਿਆ। ਮਹਾਰਾਜ ਸਾਰੀ ਵਾਰਤਾ ਪੁੱਛਦੇ ਆ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਰੀ ਵਾਰਤਾ ਦੱਸਣਾ ਕੀਤੀ। ਧੰਨ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੇ ਮਿਹਰਾਂ ਕੀਤੀਆਂ, ਦਇਆ ਕੀਤੀ, ਗੁਰੂ ਨਾਨਕ ਸਾਹਿਬ ਦੇ ਤਖ਼ਤ 'ਤੇ ਬਿਠਾਉਣ ਵਾਸਤੇ ਉਹਨਾਂ ਦਾ ਇਸ਼ਨਾਨ ਕਰਵਾ ਕੇ ਨਵੇਂ ਵਸਤਰ ਪਰਵਾ ਕੇ, ਜਿਹਨਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਨੂੰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਸਾਲ ਬਾਅਦ ਇੱਕ ਸੋਪਾ ਕਹਿੰਦੇ 2 ਮੀਟਰ ਦਾ ਬਖਸ਼ਦੇ ਹੁੰਦੇ ਸੀਗੇ, ਉਹ ਸੀਸ 'ਤੇ ਸਜਾ ਲੈਂਦੇ ਸੀਗੇ। 12 ਸਾਲ ਬਾਅਦ ਸਾਧੂਆਂ ਨੇ ਇਸ਼ਨਾਨ ਕਰਵਾਏ ਉਹਨਾਂ ਦੇ, ਅਮਰਦਾਸ ਜੀ ਦੇ ਨਵੇਂ ਵਸਤਰ ਪਹਿਨਾ ਕੇ ਗੁਰੂ ਨਾਨਕ ਸਾਹਿਬ ਦੇ ਤਖ਼ਤ 'ਤੇ ਬਿਠਾਲ ਕੇ

ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਗੱਦੀ 'ਤੇ ਬਿਠਾ ਲਿਆ। ਪਾਤਸ਼ਾਹ ਆਪ ਸੱਚਖੰਡ ਗਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਵੀ ਤੁਸੀਂ ਗੋਇੰਦਵਾਲ ਸਾਹਿਬ ਜਾ ਕੇ ਰਹਿਣਾ। ਮਹਾਰਾਜ ਗੋਇੰਦਵਾਲ ਸਾਹਿਬ ਜਾ ਕੇ ਦਰਸ਼ਨ ਦਿੱਤੇ, ਦੀਵਾਨ ਸਜਦਾ ਆ, ਗੁਰੂ ਸਾਧ ਸੰਗਤ ਸੰਗਤਾਂ ਆਉਂਦੀਆਂ ਸੇਵਾ ਕਰਕੇ, ਬਾਣੀ ਸੁਣ ਕੇ, ਸਾਧੂਆਂ ਦੇ ਦਰਸ਼ਨ ਕਰਕੇ ਜੀਵਨ ਤੋਂ ਲਾਭ ਪ੍ਰਾਪਤ ਕਰਦੇ ਆ। ਸਮਾਂ ਬੀਤਦਾ ਜਾ ਰਿਹਾ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦੋ ਸਪੁੱਤਰ ਆ, ਦਾਤੂ ਦੇ ਦਾਸੂ। ਜਿਹੜੇ ਮਹਾਰਾਜ ਨੇ ਅਮਰਦਾਸ ਜੀ ਨੂੰ ਗੁਰਗੱਦੀ 'ਤੇ ਬਿਠਾ ਲਿਆ ਸੀ ਅਤੇ ਦਾਤੂ ਨੇ ਨਮਸਕਾਰ ਨਹੀਂ ਸੀ ਕੀਤੀ। ਮਨ 'ਚ ਈਰਖਾ ਸੀ ਵੀ ਇਹ ਸਾਡਾ ਸੇਵਾਦਾਰ ਸੀ, ਇਹਨੂੰ ਗੱਦੀ ਦੇ ਦਿੱਤੀ ਆ, ਇਹਦੇ ਮੂਹਰੇ ਮੱਥਾ ਟੇਕੀਏ। ਸਮਾਂ ਬੀਤਦਾ ਜਾਂਦਾ। ਗੁਰੂ ਕੀ ਸਾਧ ਸੰਗਤ ਇੱਕ ਦਿਨ ਮਨ 'ਚ ਕ੍ਰੋਧ ਆਇਆ ਦਾਸੂ ਦੇ ਮਨ ਵਿੱਚ, ਦਾਤੂ ਦੇ। ਰਾਤ ਨੂੰ ਚੱਲ ਪਿਆ ਖਡੂਰ ਸਾਹਿਬ ਨੂੰ ਤੋਂ ਗੋਇੰਦਵਾਲ ਸਾਹਿਬ ਨੂੰ, ਦੀਵਾਨ 'ਚ ਪਹੁੰਚਦਾ, ਜਿਹਨੇ ਆਣ ਕੇ ਮਹਾਰਾਜ ਸਰੀਰ ਦੇ ਉੱਤੇ ਲੱਤ ਦਾ ਪ੍ਰਹਾਰ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਆਸਣ ਤੋਂ ਥੱਲੇ ਗਿਰ ਜਾਂਦੇ ਆ, ਨਾਲ ਹੀ ਉਹਦਾ ਚਰਨ ਫੜ ਲੈਂਦੇ, ਕਹਿੰਦੇ ਸਾਡਾ ਸਰੀਰ ਬਿਰਧ ਆ, ਬਹੁਤ ਹੀ ਬੱਜਤ ਬਣਿਆ, ਤੁਸੀਂ ਬਹੁਤ ਚੰਗਾ ਕੀਤਾ, ਤੁਸੀਂ ਗੁਰੂ ਦੇ ਸਪੁੱਤਰ ਹੋ, ਤੁਸੀਂ ਚੰਗੀ ਮੱਤ ਦਿੱਤੀ ਮੈਨੂੰ। ਗੁਰੂ ਕੀ ਸਾਧ ਸੰਗਤ ਮਹਾਰਾਜ ਜੀ ਉੱਥੋਂ ਅਲੋਪ ਹੋ ਜਾਂਦੇ ਆ। ਦਾਤੂ ਨੇ ਜਿੰਨੀ ਮਾਇਆ ਇਕੱਠੀ ਕਹਿੰਦੀ ਕਈ ਕੀਤੀ, ਇਕੱਠੀ ਕਰਕੇ ਮਾਇਆ ਚੱਲ ਪਿਆ ਹਨੇਰਾ, ਹਨੇਰੇ ਦੇ ਵਿੱਚ, ਅਤੇ ਰਸਤੇ ਵਿੱਚ ਚੋਰਾਂ ਨੇ ਲੁੱਟ ਲਿਆ, ਨਾਲੇ ਚਾਟਾ ਛਕਾਇਆ, ਨਾਲੇ ਉਹਦੇ ਲੱਤ ਵਿੱਚ ਦਰਦ ਠਹਿਰੀ। ਬਚਨ ਲਿਖੇ ਆ ਗੁਰਪ੍ਰਾਸ ਵਿੱਚ, ਪਈ ਬੇਨਗਤ ਪੂਜਨਾ ਹੋ ਗਈ, ਨੈ ਵਿਦਿਆ ਬਿਨ ਮਾਣ, ਘੰਟ ਸਹਿਤ ਸੁੰਦਰ ਸੁਰਭ, ਦੂਧ ਬਿਨਾਂ ਕਹੇ ਕਾਮ। ਕਹਿੰਦੇ ਸੋਹਣੀ ਮੱਝ ਹੋਵੇ, ਸੋਹਣੀ ਗਾਂ ਹੋਵੇ, ਦੁੱਧ ਤੋਂ ਬਗੈਰ ਕਹਿੰਦੇ ਕੀਮਤ ਨਹੀਂ। ਬਿਨਾਂ ਗੁਣਾਂ ਤੋਂ ਪੂਜਾ ਨਹੀਂ ਹੁੰਦੀ, ਬਿਨਾਂ ਗੁਣਾਂ ਤੋਂ ਕੋਈ ਬੁਲਾਉਂਦਾ ਨਹੀਂ, ਫਤਿਹ ਨਹੀਂ ਬੁਲਾਉਂਦਾ, ਬਿਨਾਂ ਗੁਣਾਂ ਤੋਂ ਕੋਈ ਆਣ ਕੇ ਕੋਲ ਨਹੀਂ ਬੈਠਦਾ। ਦਾਤੂ ਹੋਣਾਂ ਦੇ ਮਨ ਕੋਲ ਕੋਈ ਦਸ ਗੁਣ ਨਹੀਂ ਸੀ, ਵਾਪਸ ਚਲੇ ਗਿਆ, ਜਿਹਦੇ ਲੱਤ 'ਚ ਦਰਦ ਠਹਿਰ ਗਿਆ। ਸੰਗਤਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਦਾਦੇ ਨਹੀਂ ਹੋ ਰਹੇ। ਗੁਰੂ ਕੀ ਸਾਧ ਸੰਗਤ ਜਿਹੜੇ ਤੀਸਰੇ ਗੁਰੂ ਬਣੇ ਆ ਗੁਰੂ ਨਾਨਕ ਸਾਹਿਬ ਦੀ ਜੋਤ ਦੇ, ਮਹਾਰਾਜ ਸੱਚੇ ਪਾਤਸ਼ਾਹ ਬਾਦਸ਼ਾਹ ਦੀਆਂ ਗੱਲਾਂ ਪਹੁੰਚ ਕੇ ਮਕਾਨ ਵਿੱਚ ਬੈਠ ਕਰਕੇ ਬੇਠ ਨੂੰ ਪਹਿਲਾਂ ਬੂਹੇ ਮੋਹਦੇ ਲਿਖ ਕੇ ਲਾ ਦਿੰਦੇ, ਜਿਹੜਾ ਬੂਹਾ ਖੋਲ੍ਹੇ ਸਾਡਾ ਸਿੱਖ ਨਹੀਂ। ਮਹਾਰਾਜ ਅਲੋਪ ਹੋ ਜਾਂਦੇ ਆ, ਸੰਗਤਾਂ ਨੂੰ ਦਰਸ਼ਨ ਮੇਲਾ ਨਹੀਂ ਹੁੰਦਾ, ਸੰਗਤਾਂ ਦਰਸ਼ਨਾਂ ਤੋਂ ਬੇਬ ਲਿਆ, ਸੰਗਤਾਂ ਦੇ ਮਨ ਚਾਉ ਆ ਵੀ ਗੁਰੂ ਸਾਹਿਬ ਦਰਸ਼ਨ ਕਿਵੇਂ ਹੋਣਗੇ। ਸੰਗਤਾਂ ਨੇ ਇਕੱਠੇ ਹੋ ਕੇ ਸਲਾਹ ਕੀਤੀ, ਬਾਬਾ ਬੁੱਢਾ ਜੀ ਦੇ ਕੋਲ ਚੱਲੀਏ, ਕਿਉਂ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਵੀ ਅਸੀਂ ਤੁਹਾਡੇ ਤੋਂ ਕਦੇ ਓਹਲੇ ਨਹੀਂ ਹੋਵਾਂਗੇ। ਬਾਬਾ ਬੁੱਢਾ ਜੀ ਬਾਣੀ ਵਾਲੇ ਆ, ਸੇਵਾ ਵਾਲੇ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਿੱਖ ਆ, ਉਹ ਗੁਰੂ ਅਮਰਦਾਸ ਜੀ ਨੂੰ ਪ੍ਰਗਟ ਕਰ ਸਕਦੇ ਆ। ਸੰਗਤਾਂ ਚੱਲਦੀਆਂ ਚੱਲਦੀਆਂ ਬੀੜ ਸਾਹਿਬ ਪਹੁੰਚ ਕਰਕੇ ਬਾਬਾ ਜੀ ਕੋਲ ਜਾ ਕੇ ਸਾਰੀ ਬਾਤ ਦਾ ਦੱਸਣਾ ਕੀਤੀ। ਬਾਬਾ ਜੀ ਹੁਣੀ ਸਮਾਧੀ ਲਾਈ, ਸਮਾਧੀ ਲਾ ਕੇ ਬੈਠ ਗਏ ਕੋਈ ਸਮਾਂ, ਸਮਾਧੀ ਖੋਲ੍ਹੀ, ਬਚਨ ਕੀਤਾ ਵੀ ਗੁਰੂ ਸਾਹਿਬ ਦੀ ਕੋਈ ਚੀਜ਼ ਹੈਗੀ ਉੱਥੇ? ਗੋਇੰਦਵਾਲ ਸਾਹਿਬ ਸੰਗਤ ਨੇ ਦੱਸਿਆ ਵੀ ਘੋੜੀ ਹੈਗੀ ਆ। ਬਾਬਾ ਜੀ ਸੰਗਤ ਨੂੰ ਲੈ ਕੇ ਗੋਇੰਦਵਾਲ ਸਾਹਿਬ ਪਹੁੰਚਦੇ ਆ, ਜਿੱਥੇ ਪਹੁੰਚ ਕਰਕੇ ਘੋੜੀ ਤਿਆਰ ਕੀਤੀ, ਕਾਠੀ ਪਾਈ, ਕਾਜੇ ਕਰਕੇ ਘੋੜੀ ਛੱਡ ਦਿੱਤੀ। ਬਾਬਾ ਜੀ ਨੇ ਬਚਨ ਕੀਤਾ ਵੀ ਆਪਾਂ ਸਾਰੇ ਸਤਨਾਮ ਦਾ ਜਾਪ ਕਰਦੇ ਘੋੜੀ ਦੇ ਮਗਰ ਜਾਵਾਂਗੇ, ਜਿੱਥੇ ਘੋੜੀ ਆਏ ਖੜੀ ਹੋਈ ਗੁਰੂ ਸਾਹਿਬ ਉੱਥੇ ਹੀ ਹੋਣਗੇ। ਚੱਲਦੇ ਚੱਲਦੇ ਘੋੜੀ ਆ ਮਗਰ ਗੁਰੂ ਕੀ ਸਾਹਿਬ ਜਿੱਥੇ ਛੰਨ ਸਾਹਿਬ ਗੁਰਦੁਆਰਾ, ਛੰਨ ਸਾਹਿਬ ਉੱਥੇ ਘੋੜੀ ਖੜੀ ਹੋਈ। ਬਾਬਾ ਜੀ ਨੇ ਦਰਵਾਜ਼ੇ ਮੋਹਰੇ ਖੜ ਕੇ ਦੇਖਿਆ, ਸੰਗਤ ਨੂੰ ਦੱਸਿਆ ਵੀ ਮਹਾਰਾਜ ਨੇ ਲਿਖਿਆ ਵੀ ਜਿਹੜਾ ਬੂਹਾ ਖੋਲ੍ਹੇ ਸਾਡਾ ਸਿੱਖ ਨਹੀਂ। ਸੰਗਤ ਨੇ ਫਿਰ ਬੇਨਤੀ ਕੀਤੀ, ਬਾਬਾ ਜੀ ਤੁਸੀਂ ਬੰਦਗੀ ਵਾਲੇ ਆ, ਸੇਵਾ ਵਾਲੇ ਆ, ਜੇ ਗੁਰੂ ਸਾਹਿਬ ਇੱਥੇ ਆ ਸਾਨੂੰ ਦਰਸ਼ਨ ਕਰਾਓ ਗੁਰੂ ਸਾਹਿਬ ਦੇ। ਅਤੇ ਬਾਬਾ ਜੀ ਹੁਣੀ ਪਿੱਛੇ ਪਿਛਲੀ ਕੰਧ ਪਾੜ ਕੇ ਸੰਨ ਲਾ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਪ੍ਰਗਟ ਕੀਤਾ, ਦਰਸ਼ਨ ਕਰਕੇ ਸੰਗਤ ਨੂੰ ਵੀ ਦਰਸ਼ਨ ਕਰਵਾਏ। ਗੁਰੂ ਸਾਹਿਬ ਨੇ ਬਚਨ ਕੀਤਾ ਵੀ ਅਸੀਂ ਬੂਹੇ ਮੋਹਰੇ ਲਿਖ ਕੇ ਲਾਇਆ। ਅਤੇ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੀ ਬਖਸ਼ਿਸ਼ ਜੁਗਤੀ ਦੇ ਨਾਲ ਅਸੀਂ ਕਹਿੰਦੇ ਬੂਹਾ ਨਹੀਂ ਖੋਲ੍ਹਿਆ, ਅਸੀਂ ਕੰਧ ਪਾੜ ਕੇ ਤੁਹਾਡੇ ਦਰਸ਼ਨ ਕੀਤੇ ਆ। ਜਿੱਥੇ ਸੰਨ ਸਾਹਿਬ ਗੁਰਦਾਸ ਸੁਭਾਅ ਮਾਨ ਆ, ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ, ਦਇਆ ਕੀਤੀ, ਗੁਰੂ ਕੀ ਸਾਧ ਸੰਗਤ ਜਿਹਨਾਂ ਨੇ ਦਸਾਂ ਹੀ ਅਵਤਾਰਾਂ ਸਾਡੇ 'ਤੇ ਮਹਾਨ ਕਿਰਪਾ ਕੀਤੀ। ਕੱਲ੍ਹ ਬੇਨਤੀ ਕੀਤੀ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਜਾ ਕੇ ਔਰੰਗਜ਼ੇਬ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਅਤੇ ਭਾਰਤ ਦੇ ਲੋਕਾਂ ਦਾ ਧਰਮ ਬਚਾਉਣ ਵਾਸਤੇ ਆਪਣੇ ਸਰੀਰ ਦਾ ਬਲੀਦਾਨ ਦਿੱਤਾ ਸੀ। ਔਰੰਗਜ਼ੇਬ ਨਾਲ
ਕਿਹਨੇ ਗੱਲ ਤੇ ਕੀ ਕਰਨੀ, ਕੋਈ ਮੋਹਰੇ ਖੜ ਨਹੀਂ ਸਕਦਾ ਸੀ। ਭਾਰਤ ਦੇ ਲੋਕਾਂ ਦਾ ਸਨਾਤਨੀ ਧਰਮ ਵਾਲਿਆਂ ਦਾ ਜਿਹੜਾ ਧਰਮ ਰੁੜਿਆ ਜਾ ਰਿਹਾ ਸੀ, ਗੁਰੂ ਸਾਹਿਬ ਨੇ ਉਹਨੂੰ ਥੰਮ ਦਿੱਤਾ ਆਪਣੇ ਸਰੀਰ ਦਾ ਬਲੀਦਾਨ ਦੇ ਕੇ, ਸ਼ਹਾਦਤ ਦੇ ਕੇ। ਜਿੱਥੇ ਉਹਨਾਂ ਦਾ ਸੀਸ ਦਿੱਲੀ ਤੋਂ ਭਾਈ ਜੈਤਾ ਜੀ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਆ, ਮਹਾਰਾਜ ਦਾ ਸਰੀਰ ਦਾ ਧੜ ਦਾ ਸੰਸਕਾਰ ਭਾਈ ਲੱਖੀ ਸਾਹਿਬ ਬਣਜਾਰੇ ਨੇ ਦਿੱਲੀ ਵਿੱਚ ਕੀਤਾ, ਜਿੱਥੇ ਗੁਰਦੁਆਰਾ ਰਕਾਬਗੰਜ ਸਭਾਏ ਮਾਨਿਆ। ਉਹ ਗੁਰੂ ਕੀ ਸਾਧ ਸੰਗਤ ਮਹਾਰਾਜ ਦੇ ਸ਼ਹਾਦਤ ਤੋਂ ਉਪਰੰਤ ਧੰਨ ਗੁਰੂ ਗੋਬਿੰਦ ਰਾਏ ਪਾਤਸ਼ਾਹ ਮਹਾਰਾਜ ਨੇ ਮਿਹਰਾਂ ਕੀਤੀਆਂ, ਦਇਆ ਕੀਤੀ, ਜਿਹਨਾਂ ਨੇ 1699 ਦੀ ਵਿਸਾਖੀ ਨੂੰ ਸਰਬੱਤ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਇਕੱਤਰ ਕਰਕੇ ਸ੍ਰੀ ਅਨੰਦਪੁਰ ਸਾਹਿਬ ਬੁਲਾ ਕਰਕੇ ਵਿਸਾਖੀ ਵਾਲੇ ਦਿਹਾੜੇ ਮਹਾਰਾਜ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਕੀਤੀ। ਗੁਰੂ ਕੀ ਸਾਧ ਸੰਗਤ ਅੰਮ੍ਰਿਤ ਦੇ ਕੇ ਮਹਾਰਾਜ ਨੇ ਸਾਨੂੰ ਸਾਰੇ ਸੰਸਾਰ ਨੂੰ ਵੱਖਰੀ ਪਹਿਚਾਣ ਬਖਸ਼ੀ ਕੀਤੀ। ਅਤੇ ਜੋ ਮਹਾਰਾਜ ਬਚਨ ਵੀ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦੂਮੈ ਸਾਰਾ, ਜਬ ਇਹੋ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਿਹੜੇ ਕਹਿੰਦੇ ਇਹ ਪ੍ਰਾਣੀ ਸਾਡੇ ਬੱਚਾਂ ਨਾਲ ਪਿਆਰ ਨਹੀਂ ਕਰੂਗਾ, ਕਹਿੰਦੇ ਸਾਡਾ ਵੀ ਕੋਈ ਭਰੋਸਾ ਨਹੀਂ। ਵੈਸੇ ਦੀਨ ਦਿਆਲ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਾਸਤੇ ਦੀ ਵਡਿਆਈ ਵਾਸਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਲਿਖਦੇ, ਵਾਹ ਪ੍ਰਗਟਿਓ ਮਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਭਾਈ ਸਾਹਿਬ ਬਚਨ ਲਿਖਦੇ ਵੀ ਸੱਚਾ ਅਮਲ ਗੋਬਿੰਦ ਦਾ, ਸੁਣ ਗੁਰੂ ਪਿਆਰੇ, ਸਤ ਸੰਗਤ ਮਿਲਾਪ ਕਰ ਪੰਚ ਦੂਤ ਸੰਘਾਰੇ, ਗੁਰਸਿੱਖਾਂ ਮੱਥੇ ਉਜਲੇ ਸੱਚੇ ਦਰਬਾਰੇ, ਬਿਨ ਸੰਗਤ ਢੋਈ ਨਾ ਲਹਿਣ ਜੋ ਖਸਮ ਵਸਾਰੇ, ਹਰ ਗੁਰ ਹਰ ਗੋਬਿੰਦ ਧਿਆਈ ਹੈ ਸਦ ਅੰਮ੍ਰਿਤ ਵੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਗੁਰੂ ਕੀ ਸਾਧ ਸੰਗਤ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਸਾਰੇ ਸੰਸਾਰ ਨੂੰ ਵੱਖਰੀ ਪਹਿਚਾਣ ਬਖਸ਼ੀ ਕੀਤੀ ਸੀ। ਗਰੀਬ ਬਾਰੇ ਜੋ ਰੰਗ ਜਿਹੜਾ ਕਹਿਣਾ ਸੀ ਨਾ ਵੀ ਘੋੜੇ 'ਤੇ ਕੋਈ ਚੜ੍ਹ ਨਹੀਂ ਸਕਦਾ, ਕੋਈ ਨਗਾਰਾ ਨਹੀਂ ਵਜਾ ਸਕਦਾ, ਢੋਲਕੀਆਂ ਸਹਿਣੇ ਨਹੀਂ ਵੱਜ ਸਕਦੇ, ਕੋਈ ਦਸਤਾਰ ਨਹੀਂ ਬੰਨ ਸਕਦਾ, ਪੱਗ ਨਹੀਂ ਬੰਨ ਸਕਦਾ, ਕੋਈ ਫੌਜਾਂ ਨਹੀਂ ਰੱਖ ਸਕਦਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਰੇ ਔਰੰਗਜ਼ੇਬ ਦੇ ਜਿਹੜੇ ਹੁਕਮ ਸੀ ਉਹ ਉਲੰਘਣਾ ਕੀਤੀ। ਕਹਿੰਦੇ ਮੈਂ ਨਗਾਰਾ ਵਜਾਊਂਗਾ, ਮੈਂ ਘੋੜੇ 'ਤੇ ਚੜ੍ਹੂੰਗਾ, ਦਸਤਾਰਾ ਮੈਂ ਸਜਾਊਂਗਾ, ਮੈਂ ਆਪਣੇ ਗੁਰਸਿੱਖਾਂ ਨੂੰ ਰਾਜ ਦੇਊਂਗਾ। ਜਿਹਨਾਂ ਦੇ ਬਚਨ ਸੀ ਵੀ ਜਿਨ ਕੀ ਜਾਤ ਗੋਤ ਕੋ ਲਮਾਹੀ, ਸਰਦਾਰੀ ਨਾ ਪਈ ਕਦਾਹੀ, ਤਿੰਨ ਹੀ ਕੋ ਮੈਂ ਸਰਦਾਰ ਬਣਾਊਂ, ਯਾਦ ਕਰੇ ਹਮਰੀ ਗੁਰਿਆਈ। ਜਿਹਨਾਂ ਦੇ ਬਚਨ ਆ, ਹਮ ਇਹ ਕਾਜ ਜਗਤ ਮੋਆਏ, ਧਰਮ ਹੇਤ ਗੁਰਦੇਵ ਪਠਾਏ, ਯਾਹੀ ਕਾਜ ਧਰਾਂ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦਾ ਨਾਸ ਕਰਨ ਵਾਸਤੇ ਮਲੇਸ਼ਾਂ ਦਾ ਮਹਾਰਾਜ ਨੇ ਅਵਤਾਰ ਧਾਰਿਆ, ਗਰੀਬ ਨਵਾਜ ਨੇ ਸਾਡੇ 'ਤੇ ਬੇਅੰਤ ਮਿਹਰਾਂ ਕੀਤੀਆਂ, ਦਇਆ ਕੀਤੀ, ਜਿਹਨਾਂ ਨੇ ਸਾਨੂੰ ਸੱਚਖੰਡ ਜਾਣ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾ ਕੇ ਸਾਡੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਸਾਡੇ 'ਤੇ ਮਿਹਰਾਂ ਕੀਤੀਆਂ, ਦਇਆ ਕੀਤੀ, ਕਿਰਪਾ ਕੀਤੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤੱਕ ਗੁਰੂ ਨਿਸਤਾਰੇ, ਗਰੀਬ ਨਵਾਜ ਅੰਤਰ ਜਾਮੀ। ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਸਾਡੇ ਦਇਆ ਕੀਤੀ ਆ, ਗੁਰੂ ਕੀ ਸਾਧ ਸੰਗਤ ਜਿਹੜੇ ਪਾਤਸ਼ਾਹ ਸਾਹਿਬ ਹੋ ਕੇ ਤਲਵੰਡੀ ਦਰਸ਼ਨ ਦੇ ਰਹੇ ਜੀ, ਮਾਤਾਵਾਂ ਦਿੱਲੀ ਤੋਂ ਪਹੁੰਚਦੀਆਂ, ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਦੀਵਾਨ ਸੱਜ ਰਿਹਾ ਜਿਵੇਂ ਆਪਾਂ ਬੈਠੇ ਸਾਰੇ ਆਪ ਜੀ ਸੰਗਤ ਵਿੱਚ। ਮਾਤਾਵਾਂ ਨੇ ਦੇਖਿਆ ਨਾ ਗੁਰੂ ਸਾਹਿਬ ਦੇ ਸਾਹਿਬਜ਼ਾਦੇ, ਨਾ ਪੰਜ ਪਿਆਰੇ, ਨਾ ਬਜ਼ੁਰਗ ਮਾਤਾ, ਹੋਰ ਜਿਹੜੇ ਨਜ਼ਦੀਕੀ ਗੁਰਸਿੱਖ ਕਿਹਾ ਦਰਸ਼ਨ ਨਹੀਂ ਹੋ ਰਹੇ। ਮਾਤਾਵਾਂ ਨੇ ਬੇਨਤੀ ਕੀਤੀ, ਗਰੀਬ ਨਾਲ ਕੀ ਲੀਲਾ ਬਤਾਈ ਆ, ਭਾਵੇਂ ਮਾਤਾਵਾਂ ਨੇ ਸੁਣ ਵੀ ਲਿਆ ਹੋਊਗਾ ਵੀ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਆ, ਅਤੇ ਪੁੱਛਣਾ ਕੀਤਾ ਵੀ ਆਪ ਜੀ ਦੇ ਚਾਰ ਲਾਲ ਲੱਖ ਦੇ ਜਿਗਰ, ਜਿਹੜੇ ਆਪ ਨੇ ਪੰਜ ਪਿਆਰੇ ਸਜਾਏ ਸੀਗੇ, ਨਾ ਪੰਜ ਪਿਆਰੇ, ਨਾ ਆਪ ਜੀ ਦੀ ਬਜ਼ੁਰਗ ਮਾਤਾ, ਹੋਰ ਕਿੰਨੇ ਗੁਰਸਿੱਖ,
ਕਿਸੇ ਦੇ ਦਰਸ਼ਨ ਨਹੀਂ ਹੋ ਰਹੇ, ਮਹਾਰਾਜ ਜੀ ਕੀ ਲੀਲਾ ਵਰਤਾਈ ਆ। ਧੰਨ ਕਲਗੀਆਂ ਵਾਲੇ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੇ ਗੁਰੂ ਕੀ ਸਾਧ ਸੰਗਤ ਉਸ ਵੇਲੇ ਮਾਤਾਵਾਂ ਨੂੰ ਇਹ ਜਵਾਬ ਦਿੱਤਾ ਸੀ, ਸਾਡੇ ਦੀ ਮਿਹਨਤ ਕੀਤੀਆਂ ਸਾਨੂੰ ਆਪਣੇ ਪੁੱਤਰ ਧੀਆਂ ਬਣਾਇਆ ਸੀਗਾ, ਸਾਡੇ ਵੱਲ ਉੱਚਾ ਹੱਥ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਸੀ ਵੀ ਇਹਨੇ ਪੁੱਤਰ ਨੇ ਕਿ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੋਏ ਤੇ ਕਿਹਾ ਹੋਗਾ ਜੀਵਤ ਕਈ ਹਜ਼ਾਰ।

ਆਉਣ ਵਾਲੇ ਗੁਰੂ ਕੀ ਸਾਧ ਸੰਗਤ ਜਿਹਨਾਂ ਨੇ ਇਹ ਸੰਪਦਾ ਚੱਲਦੀ, ਧੰਨ ਬਾਬਾ ਧੰਨ ਭਾਈ ਦਇਆ ਸਿੰਘ ਪੰਜਾਂ ਪਿਆਰਿਆਂ ਦੇ ਮੁਖੀ, ਉੱਥੋਂ ਚੱਲਦੇ ਚੱਲਦੇ ਜਿਵੇਂ ਇਸ ਸੰਪਰਦਾਇ ਵਿੱਚ ਬਾਬਾ ਸਾਹਿਬ ਸਿੰਘ ਜੀ ਹੁੰਨੇ ਵਾਲੇ

ਅੱਜ ਨਰੰਗਾਬਾਦ ਵਾਲੇ ਜਿਹਾਂ ਦੇ ਦਰਸ਼ਨ ਕੀਤੇ ਸੀ ਬਾਬਾ ਕਰਮ ਸਿੰਘ ਜੀ ਜਿਹੜੇ ਹੋਤੀ ਮੈਦਾਨ ਵਾਲੇ ਸੰਪਦਾ ਦੇ ਪ੍ਰਸਿੱਧ ਮਹਾਂਪੁਰਸ਼ ਹੋਏ ਜਿਹਨੇ ਫੌਜੀ ਨੌਕਰੀ ਕੀਤੀ ਸੀਗੀ ਅੰਗਰੇਜ਼ਾਂ ਦੀ ਜਿਹਨੇ 1857 ਦਾ ਗਦਰ ਦਿੱਲੀ ਆ ਦੇਖਿਆ ਸੀ ਆਪਣੇ ਅੱਖੀਂ ਉਹਦੇ ਡਿਊਟੀ ਨਿਭਾਈ ਸੀਗੀ ਜਿੱਥੇ ਡਿਊਟੀ ਗਏ ਸੀਗੇ ਕਈ ਪਰਪਕਾਰ ਕੀਤੇ ਸੀਗੇ ਇੱਕ ਮਕਾਨ ਨੂੰ ਅੱਗ ਲੱਗੀ ਹੋਈ ਆ ਬਾਹਰ ਔਰਤਾਂ ਖੜੀਆਂ ਬਰਲਾਪ ਕਰ ਰਹੀਆਂ ਉਹ ਪਠਾਣੀਆਂ ਖੜੀਆਂ ਸੀ ਬਾਬਾ ਜੀ ਉੱਥੇ ਪਹੁੰਚਦੇ ਕਹਿੰਦੇ ਕੀ ਦੋਖਿਆ ਕਹਿੰਦੇ ਜੀ ਅੱਗ ਲੱਗ ਗਈ ਮਕਾਨ ਨੂੰ ਚੁਬਾਰੇ 'ਚ ਬੱਚਾ ਸੁੱਤਾ ਸੀ ਕੋਈ ਇੱਕ ਪੁੱਤ ਸੀਗਾ ਬਾਬਾ ਜੀ ਨੇ ਕਿਰਪਾ ਕੀਤੀ ਕਿ ਦੋ ਪੌੜੀਆਂ ਲੱਭੀਆਂ ਦੋ ਪੌੜੀਆਂ ਲੱਭ ਕੇ ਬੰਨੀਆਂ ਬੰਨ ਕੇ ਮਹਾਂਪੁਰਸ਼ਾਂ ਨੇ ਪੌੜੀਆਂ ਚੜ੍ਹ ਕੇ ਇੱਕ ਬੁੱਕਲ ਮਾਰ ਕੇ ਖੇਸ ਦੀ ਚੁਬਾਰੇ 'ਚ ਜਾ ਕੇ ਇੱਕ ਹੋਰ ਖੇਸ ਲੱਭ ਕੇ ਉੱਥੋਂ ਮਿਲ ਗਿਆ ਬੱਚਾ ਲਪੇਟ ਕੇ ਆ ਕੇ ਪਿੱਛੋਂ ਲਿਆ ਕੇ ਉਹ ਬੀਬੀਆਂ ਦੀ ਝੋਲੀ 'ਚ ਪਾਇਆ ਜਿਹੜੀਆਂ ਬਹੁਤ ਖੁਸ਼ ਹੋਈਆਂ ਸ਼ਾਮ ਨੂੰ ਉਹਦੇ ਇੱਕ ਘਰ ਵਾਲੇ ਆਏ ਉਹਨੂੰ ਦੱਸਿਆ ਵੀ ਇਹਨੇ ਸਾਡੇ ਇਹ ਸਰਦਾਰ ਜੀ ਜਿਹੜੇ ਪਹਿਰੇ 'ਤੇ ਖੜ੍ਹੇ ਆ ਇਹਨੇ ਸਾਡਾ ਬੱਚਾ ਬਚਾਇਆ ਉਹਨਾਂ ਦੇ ਘਰ ਵਾਲੇ ਕਹਿੰਦੇ ਬਾਬਾ ਜੀ ਨੂੰ ਮਾਇਆ ਦੇਣ ਵਾਸਤੇ ਲੈ ਕੇ ਆਏ ਥਾਲ ਭਰ ਕੇ ਇਹ ਸੋਨਾ ਚਾਂਦੀ ਰੁਪਈਏ ਮਿਸ਼ਰੀ ਪਾਈ ਉੱਤੇ ਕੱਪੜਾ ਰੱਖਿਆ ਅਤੇ ਬਾਬਾ ਜੀ ਨੂੰ ਆਣ ਕੇ ਭੇਟਾ ਕਰਦੇ ਕਰਮ ਸਿੰਘ ਉਹਨਾਂ ਨੂੰ ਹੌਲਦਾਰ ਜੀ ਰੈਂਕਿਆ ਅਤੇ ਕਰਮ ਸਿੰਘ ਜੀ ਕਹਿ ਦੇ ਵੀ ਕਾਹਦੀ ਮਾਇਆ ਲੈਣ ਲੈ ਕੇ ਆਏ ਹੋ ਕਹਿੰਦੇ ਥੋੜ੍ਹੀ ਸਾਡੇ 'ਤੇ ਪਰਪਕਾਰ ਕੀਤਾ ਕਹਿੰਦੇ ਮੈਂ ਤਾਂ ਡਿਊਟੀ ਨਿਭਾਈ ਆ ਮੈਨੂੰ ਵੱਡੇ ਸਾਹਿਬ ਦਾ ਹੁਕਮ ਸੀ ਡਿਊਟੀ ਨਿਭਾਉਣੀ ਮੈਂ ਡਿਊਟੀ ਨਿਭਾਈ ਆ ਮੈਂ ਮਾਇਆ ਲੈਣ ਵਾਸਤੇ ਨਹੀਂ ਆਇਆ ਮੈਨੂੰ ਤਨਖਾਹ ਮਿਲਦੀ ਸਰਕਾਰ ਵੱਲੋਂ ਮੈਂ ਤਨਖਾਹ ਲਊਂਗਾ ਗੁਰੂ ਕੀ ਸਾਧ ਸੰਗ ਐਸੇ ਪਰਪਕਾਰੀ ਮਹਾਂਪੁਰਸ਼

ਦੇਖਦਾ ਭੱਜ ਕੇ ਪਠਾਣ ਵੀ, ਹੁਣ ਤਾਂ ਮੈਂ ਦੇਖ ਕੇ ਗਿਆ ਤੂੰ ਥੱਲੇ ਬੈਠੇ ਸੀਗੇ, ਹੁਣ ਇੰਨੀ ਛੇਤੀ ਕਿਤੇ ਕਿੱਡਾ ਏਜ ਆ ਡਿਊਟੀ 'ਤੇ ਆ ਗਿਆ। ਉਹ ਦੇਖਦਾ ਜਾ ਕੇ ਬਾਬਾ ਜੀ ਤੂੰ ਥੱਲੇ ਬੈਠੇ ਆ। ਤਿੰਨ ਵਾਰੀ ਦੋਨਾਂ ਨੇ ਦੇਖਿਆ ਬਾਬਾ ਜੀ ਤੂੰ ਥੱਲੇ ਵੀ ਬੈਠੇ, ਬੰਦੀ ਕਹਿ ਰਹੇ ਬਾਬਾ ਜੀ ਪੈਰੇ 'ਤੇ ਵੀ ਖੜ੍ਹੇ ਆ। ਕਰਨਲ ਵਾਪਸ ਚਲੇ ਜਾਂਦਾ। ਅੰਮ੍ਰਿਤ ਵੇਲੇ ਬਾਬਾ ਜੀ ਸਮਾਧੀ ਆਸਾਨ ਹੁੰਦੇ ਆ, ਇਸ਼ਨਾਨ ਕਰਕੇ ਨਿਤਨੇਮ ਕਰਕੇ ਸਦਮਾ ਚਰਨਾ ਅਰਦਾਸ ਕਰਕੇ ਕਹਿੰਦੇ ਕਰਨਲ 'ਤੇ ਪੇਸ਼ ਹੁੰਦੇ ਆ। ਕਰਨਲ ਨੂੰ ਕਹਿੰਦੇ ਅਸੀਂ ਰਾਤੀ ਡਿਊਟੀ ਨਹੀਂ ਆਏ। ਕਰਨਲ ਕਹਿੰਦਾ ਤੁਹਾਡੇ ਦਸਖਤ ਹੋਇਓ ਆ, ਮੈਂ ਆਪ ਦੇਖਿਆ ਤੁਸੀਂ ਡਿਊਟੀ ਦਿੰਦੇ ਸੀਗੇ, ਮੈਂ ਦੇਖਿਆ ਤੁਸੀਂ ਭਗਤੀ ਵੀ ਕਰਦੇ ਸੀ। ਅਤੇ ਉਹ ਕਹਿਣ ਬਾਬਾ ਜੀ ਕਹਿਣ ਲੱਗੇ ਹੁਣ ਫਿਰ ਭਗਤੀ ਡਿਊਟੀ ਨਹੀਂ ਕਰਨੀ, ਹੁਣ ਜਿਹਨੇ ਸਾਡੇ ਇੱਥੇ ਪੈਦਾ ਕੀਤਾ ਉਹਦੀ ਡਿਊਟੀ ਕਰਾਂਗੇ। ਉਹ ਕਹਿਣ ਲੱਗੇ ਨਹੀਂ ਤੁਸੀਂ ਫੌਜ ਵਿੱਚ ਰਹੋ, ਤੁਹਾਡੇ ਨਾਂ ਦੀ ਪਲਟਣ ਖੜ੍ਹੀ ਕਰ ਦੇਵਾਂਗੇ, ਤੁਹਾਨੂੰ ਕੋਈ ਕੰਮ ਕੋਈ ਨਹੀਂ, ਡਿਊਟੀ ਕੋਈ ਨਹੀਂ, ਤੁਹਾਡੀ ਤਰੱਕੀ ਕਰ ਦਿੰਦੇ ਹਾਂ, ਜਮਾਦਾਰ ਬਣਾ ਦੇਵਾਂਗੇ। ਬਾਬਾ ਜੀ ਕਹਿੰਦੇ ਇਹ ਗੱਲ ਹੋ ਨਹੀਂ ਸਕਦੀ। ਬਾਬਾ ਜੀ ਹੁਣੀ ਬੰਦਗੀ ਵਿੱਚ ਲੱਗ ਗਏ, ਜਿੱਥੇ ਗੁਰੂ ਕੀ ਸਾਧ ਸੰਗਤ ਉਹਨਾਂ ਦੀ ਸੇਵਾ ਦੇ ਵਿੱਚ ਬਾਬਾ ਆਇਆ ਸਿੰਘ ਜੀ ਹੁਣ ਵੀ ਆਏ, ਬਾਬਾ ਹਰਨਾਮ ਸਿੰਘ ਪਿੰਡ ਜਿਆਣ ਜ਼ਿਲ੍ਹਾ ਹੁਸ਼ਿਆਰਪੁਰ ਵਾਲੇ, ਉਹਨਾਂ ਨੇ ਦਰਸ਼ਨ ਕੀਤੇ, ਉਹ ਵੀ ਫੌਜ ਨੌਕਰੀ ਕਰਦੇ ਸੀ। ਬਾਬਾ ਜੀ ਨੇ ਬਹੁਤ ਪਿਆਰ ਕੀਤਾ, ਕਹਿਣ ਲੱਗੇ ਹਰਨਾਮ ਸਿੰਘ ਪਿਛਲੇ ਜਨਮ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ ਸਦਕਾ ਅਸੀਂ ਇਕੱਠੇ ਸੀਗੇ, ਬੰਦਗੀ ਕੀਤੀ, ਭਗਤੀ ਕੀਤੀ। ਬੰਦਗੀ ਕਰਨੀ ਠੀਕ ਹੈ, ਭਗਤੀ ਕਰਨੀ ਠੀਕ ਹੈ। ਬਾਬਾ ਜੀ ਹੁਣ ਵੀ ਨੌਕਰੀ ਛੱਡ ਕੇ ਹੁਸ਼ਿਆਰਪੁਰ ਜ਼ਿਲ੍ਹੇ ਆਣ ਕੇ ਬੰਦਗੀ ਕੀਤੀ। ਬਾਬੇ ਦਾ ਜਨਮ ਪਿੰਡ ਵੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ, ਬਾਬਾ ਹਰਨਾਮ ਸਿੰਘ ਜੀ ਦਾ ਉਹਨਾਂ ਦਾ ਤਪਸਥਾਨ ਵੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਬਿਆਲ ਦੇ ਕੋਲ ਆ, ਪਿੰਡ ਜਿਆਣ। ਉਹਨਾਂ ਦੇ ਦਰਸ਼ਨ ਕੀਤੇ ਬਾਬਾ ਬਸੰਤ ਸਿੰਘ ਜੀ ਹੁਣੀ ਜੌਲਾਂ ਵਾਲਿਆਂ ਨੇ। ਗੁਰੂ ਕੀ ਸਾਧ ਸੰਗਤ ਸਮੇਂ ਦੇ ਅਨੁਸਾਰ ਬਾਬਾ ਹਰਨਾਮ ਸਿੰਘ ਜੀ ਹੁਣਾਂ ਨੂੰ ਗੰਗਸਰ ਜੈਤੋਂ ਮੋਰਚਾ ਲੱਗਾ ਸੀ ਮਾਲਵੇ ਵਿੱਚ, ਉਸ ਮੋਰਚੇ ਵਿੱਚ ਵੀ ਗਏ, 500 ਸਿੰਘਾਂ ਦਾ ਜਥਾ ਲੈ ਕੇ ਉਹ ਮੋਰਚਾ ਫਤਿਹ ਕਰਵਾ ਕੇ ਵਾਪਸ ਆਏ ਸੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਜੋ ਮੌਜੂਦਾ ਇਮਾਰਤ ਆ ਉਹ ਬਾਬਾ ਹਰਨਾਮ ਸਿੰਘ ਜੀ ਹੁਣੀ ਨਕਸ਼ਾ ਬਣਾਇਆ ਆਪ। ਨੀਂਹ ਰੱਖਣ ਲੱਗਿਆ ਸੰਗਤ ਨੇ ਮਾਇਆ ਸੋਨਾ ਭੇਟਾ ਕੀਤਾ ਸੀ, ਅਤੇ ਬਾਬਾ ਜੀ ਨੇ ਬਚਨ ਕੀਤਾ ਇਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਨੂੰ ਪ੍ਰਗਟ ਕੀਤਾ, ਇਹ ਖਾਲਸਾ ਜਨਮ ਸਥਾਨ ਆ, ਇਹਦੀ ਨਿਊ ਕਹਿੰਦੇ ਸੋਨੇ 'ਤੇ ਰੱਖਣੀ ਚਾਹੀਦੀ ਆ। ਉਹ ਸੋਨਾ ਥੱਲੇ ਪਾ ਕੇ ਉੱਤੇ ਸੀਮਿੰਟ ਪਾ ਕੇ ਮਹਾਂਪੁਰਸ਼ਾਂ ਨੇ, ਹੋਰ ਮਹਾਂਪੁਰਸ਼ਾਂ ਦੇ ਨਾਲ ਪੰਜਾਂ ਨੇ ਨੀਂਹ ਰਖਾਈ ਸੀ। ਉੱਪਰ ਸੇਵਾ ਬਾਬਾ ਹਰੀ ਸਿੰਘ ਕਹਾਰਪੁਰ ਨੇ ਕਰਵਾਈ ਸੀਗੀ। ਗੁਰੂ ਕੀ ਸਾਧ ਸੰਗਤ ਬਾਬਾ ਹਰਨਾਮ ਸਿੰਘ ਨੇ ਬਾਬਾ ਬਸੰਤ ਸਿੰਘ ਕਿਰਪਾ ਕੀਤੀ ਸੀ, ਕਹਿੰਦੇ ਤਨ ਕਲਗੀਆਂ ਵਾਲੇ ਪਾਸੇ ਚਲਾਈ ਮਰਿਆਦਾ ਅਨੁਸਾਰ ਖੰਡੇ ਬਾਟੇ ਸੰਗਤਾਂ ਨੂੰ ਅੰਮ੍ਰਿਤ ਛਕਾਓ, ਗੁਰਬਾਣੀ ਦੇ ਨਾਲ ਸੰਗਤਾਂ ਜੋੜੋ, ਗੁਰਬਾਣੀ ਦਾ ਪ੍ਰਚਾਰ ਕਰੋ, ਸਿੱਖੀ ਦੇ ਪ੍ਰਸਾਦ ਵਾਸਤੇ ਤੁਹਾਡੀ ਡਿਊਟੀ ਲੱਗੀ ਆ। ਮਹਾਂਪੁਰਸ਼ਾਂ ਨੇ 1920 ਵਿੱਚ ਬਾਬਾ ਬਸੰਤ ਸਿੰਘ ਜੀ ਹੁਣੀ ਪਿੰਡ ਜੌਲਾਂ ਵਿੱਚ ਸਥਾਨ ਬਣਾਇਆ, ਜਿੱਥੇ ਸੰਗਤਾਂ ਨੂੰ ਹਰ ਸੰਗਰਾਂਦ ਨੂੰ ਖੰਡੇ ਬਾਟੇ ਅੰਮ੍ਰਿਤ ਛਕਾਉਣ ਵਾਸਤੇ ਪਰੰਪਰਾ ਬਣਾਈ, ਹਰ ਸੰਗਰਾਂਦ ਨੂੰ ਅੰਮ੍ਰਿਤ ਪਾਨ ਹੁੰਦਾ ਛਕਾਇਆ ਜਾਂਦਾ, ਅੰਮ੍ਰਿਤ ਬੁਲਾਖੀਆਂ ਨੂੰ ਹਰ ਐਤਵਾਰ ਨੂੰ ਦੀਵਾਨ ਸਜਦੇ ਆ, ਸੰਗਤਾਂ ਬਾਣੀ ਨਾਲ ਸੇਵਾ ਨਾਲ ਜੁੜਦੀਆਂ। ਅਤੇ ਮਹਾਂਪੁਰਸ਼ਾਂ ਜਿੰਨੀ ਵੀ ਸੇਵਾ ਕੀਤੀ 1920 ਤੋਂ ਲੈ ਕੇ 1971 ਤੱਕ ਗੁਰੂ ਪੰਥ ਦੀ ਨਿਸ਼ਕਾਮ ਸੇਵਾ ਕੀਤੀ। ਇੱਕ ਮਹਾਂਪੁਰਸ਼ਾਂ ਜਲੰਧਰ ਸ਼ਹਿਰ ਗੁਰਸਿੱਖੀ ਦੇ ਪ੍ਰਚਾਰ ਵਾਸਤੇ 2 ਨਗਰ ਕੀਰਤਨ ਆਰੰਭ ਕਰਵਾਏ, ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅਵਤਾਰ ਪੁਰਬ ਨੂੰ 1928 ਵਿੱਚ, ਜੋ ਲਗਾਤਾਰ ਹੁਣ ਤੱਕ ਚੱਲਦੇ ਹੀ ਆ ਰਹੇ ਆ। ਉਹਨਾਂ ਦੀ ਥਾਂ ਸੇਵਾ ਸੰਭਾਲੀ ਬਾਬਾ ਗਿਆਨ ਸਿੰਘ ਜੀ ਹੁਣੀ, ਗੁਰੂ ਕੀ ਸਾਧ ਸੰਗਤ ਜਿਨ੍ਹਾਂ ਨੇ ਇੰਗਲੈਂਡ, ਅਮਰੀਕਾ, ਜਰਮਨ, ਹੋਲੈਂਡ, ਬੈਲਜੀਅਮ, ਫਰਾਂਸ, ਡੁਬਈ ਆਦਿ ਮੁਲਕਾਂ ਜਾ ਕਰਕੇ ਬੇਅੰਤ ਸੰਗਤਾਂ ਖੰਡੇ ਬਾਟੇ ਅੰਮ੍ਰਿਤ ਛਕਾਇਆ। 1980 'ਚ ਬਾਬਾ ਜੀ ਇੰਗਲੈਂਡ ਧਰਤੀ 'ਤੇ ਆਏ ਸੀਗੇ, ਦੀਵਾਨ ਸਜਦਾ ਸੀਗਾ, ਜੇ 100 ਪ੍ਰਾਣੀ ਬੈਠਾ ਹੋਵੇ ਦਸਤਾਰ ਧਾਰੀ 5, 4, 3 ਇੰਨੇ ਪ੍ਰਾਣੀ ਮਿਲਦੇ ਸੀ, ਬਾਕੀ ਸਾਰੇ ਕਲੀਨ ਸੇਵ ਵੀ ਹੁੰਦੇ ਸੀ। ਅਤੇ ਮਹਾਂਪੁਰਸ਼ਾਂ ਨੇ 3 ਮਹੀਨਿਆਂ ਵਿੱਚ ਸਾਧੂਆਂ ਦੀ ਕਿਰਪਾ ਸਦਕਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਸ਼ੀਰਵਾਦ ਸਦਕਾ, 1000 ਪ੍ਰਾਣੀ ਦੇ ਕਰੀਬ ਅੰਮ੍ਰਿਤ ਪਾਨ ਕਰਵਾ ਕੇ ਸੰਗਤਾਂ ਨੂੰ ਸਿੱਖੀ ਵਿੱਚ ਖੜ੍ਹੇ ਕੀਤਾ। ਮਹਾਂਪੁਰਸ਼ਾਂ ਦੇ ਉੱਤੇ 3 ਅਸਥਾਨ ਵੀ ਬਣਾਏ, ਗੁਰਦੁਆਰਾ ਅੰਮ੍ਰਿਤ ਪ੍ਰਚਾਰ ਧਾਰਮਿਕ ਦੀਵਾਨ ਦੇ ਨਾਂ 'ਤੇ ਨਿਸ਼ਕਾਮ ਸੇਵਾਵਾਂ ਕੀਤੀਆਂ। ਦਾਸ ਬੇਨਤੀ ਕਰ ਰਿਹਾ ਸੀ ਵੀ ਧੰਨ ਕਲਗੀਆਂ ਵਾਲੇ ਪਾਤਸ਼ਾਹ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਕੀਤੀ ਆ, ਰਹਿਮਤਾਂ ਕੀਤੀਆਂ ਸੀ, ਅੱਜ ਸਾਨੂੰ ਵੀ ਲੋੜ ਆ। ਜਿਹੜੇ ਮਾਤਾ ਬਚਨ ਆ ਵੀ ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਨਾ ਚੋਟਾਂ ਖਾਵੇ, ਰਹਿਤ ਤੋਂ ਬਗੈਰ ਜੂਨਾਂ ਭੋਗਣੀਆਂ ਪੈਂਦੀਆਂ, ਜੂਨਾਂ ਦਾ ਛੁਟਕਾਰਾ ਪਾਉਣ ਵਾਸਤੇ ਮਨੁੱਖ ਨੂੰ ਗੁਰੂ ਵਾਲਾ ਬਣਨਾ ਪੈਂਦਾ। ਜੋ ਧੰਨ ਗੁਰੂ ਅੰਮ੍ਰਿਤਦਾਸ ਪਾਤਸ਼ਾਹ ਦੇ ਬਚਨ ਵਿੱਚ ਸਤਿਗੁਰ ਬਾਅਦ ਜੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨੌ ਬੁਰਾ। ਜਦ ਤਾਈਂ ਪ੍ਰਾਣੀ ਜਦ ਸਿੱਖ ਧਰਮ ਵਿੱਚ ਜਨਮ ਹੋਇਆ ਮਰਿਆਦਾ

ਨਹੀਂ ਕਰਦੇ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਦੇ। ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕੁਟਾਨ ਕੋਟ ਵਾਰੀ ਸ਼ੁਕਰ ਕਰੀਏ, ਜਿਹਨੇ ਸਾਨੂੰ ਸਾਰੇ ਸੰਸਾਰ ਨਾਲੋਂ ਵੱਖਰੀ ਪਹਿਚਾਣ ਕੀਤੀ ਆ, ਬਖਸ਼ੀ ਕੀਤੀ ਆ, ਰਹਿਮਤਾਂ ਕੀਤੀਆਂ। ਗੁਰੂ ਕੀ ਸਾਧ ਸੰਗਤ ਨਾਲ ਨਾਲ ਸਾਨੂੰ ਲੋੜ ਆ ਆਪਣੇ ਬੱਚਿਆਂ ਨੂੰ ਜਿਹੜੀ ਗੁਰਮੁਖੀ ਵਿੱਦਿਆ ਆ, ਗੁਰਮੁਖੀ ਵਿੱਦਿਆ ਸਾਡੇ ਬੱਚਿਆਂ ਨੂੰ ਜ਼ਰੂਰ ਹੀ ਆਉਣੀ ਚਾਹੀਦੀ ਆ। ਜਿਵੇਂ ਸਾਡੇ ਬੱਚੇ ਉਚੇਰੀ ਵਿੱਦਿਆ ਪ੍ਰਾਪਤ ਕਰ ਰਹੇ ਆ, ਉਹ ਵਪਾਰ ਵਾਸਤੇ ਆ, ਜੀਵਨ ਵਾਸਤੇ ਆ, ਜੀਵਨ ਦੇ ਨਿਰਵਾਹ ਵਾਸਤੇ ਆ। ਜਿਹੜੀ ਗੁਰਮੁਖੀ ਵਿੱਦਿਆ ਆ, ਇਹ ਅਧਿਆਤਮਿਕ ਗਿਆਨ ਪ੍ਰਾਪਤ ਕਰਨ ਵਾਸਤੇ ਆ। ਗੁਰਮੁਖੀ ਵਿੱਦਿਆ ਸਾਡੀ ਮਾਤ ਭਾਸ਼ਾ ਆ। ਜੇ ਆਪਾਂ ਚਲੇ ਜਾਈਏ ਨਾ ਅੜੀਸਾ ਵੱਲ ਨੂੰ, ਕਰਨਾਟਕਾ ਵੱਲ ਨੂੰ, ਅਤੇ ਜਿਹੜੇ ਉਹਨਾਂ ਸਾਈਨ ਬੋਰਡ ਆ, ਸਾਰੇ ਉਹਨਾਂ ਦੀ ਭਾਸ਼ਾ ਵਿੱਚ ਆ, ਉਹਨੇ ਅੰਗਰੇਜ਼ੀ ਵੀ ਨਹੀਂ ਲਿਖੀ। ਅਸੀਂ ਪੰਜਾਬ 'ਚ ਬੇਨਤੀ ਕਰਦੇ ਹੁੰਦੇ ਹਾਂ ਵੀ ਜੇ ਅਸੀਂ ਇੱਕ ਭਈਆ ਰੱਖਦੇ ਹਾਂ ਨਾ ਪੱਠੇ ਪਾਉਣ ਨੂੰ, ਅਤੇ ਘਰ ਦੇ ਚਾਰ ਜੀ ਆ, ਉਹ ਚਾਰੇ ਜੀ ਹਿੰਦੀ ਬੋਲਣ ਲੱਗ ਜਾਂਦੇ ਭਈਏ ਦੇ ਮਗਰ ਲੱਗ ਕੇ। ਆਪਣੀ ਪੰਜਾਬੀ ਜਿਹੜੀ ਆ ਭੁੱਲੀ ਜਾਂਦੇ ਹਾਂ, ਚਾਹੇ ਮਹਾਰਾਜ ਨੇ ਸਾਨੂੰ ਵਲੈਤਾਂ ਬਖਸ਼ ਦਿੱਤੀਆਂ, ਸੁੱਖ ਵੀ ਬਖਸ਼ ਦਿੱਤੇ, ਪਰ ਜਿਹੜੀ ਗੁਰਮੁਖੀ ਵਿੱਦਿਆ ਆਪਣੇ ਆਉਣ ਵਾਲੇ ਬੱਚਿਆਂ ਨੂੰ ਜ਼ਰੂਰ ਹੀ ਸਿਖਾਲਣੀ ਚਾਹੀਦੀ ਆ। ਨੌਜਵਾਨ ਬੱਚਿਆਂ ਨੂੰ ਵੀ ਚਾਹੀਦਾ ਵੀ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਨਾਲ ਰਹਿਣਾ, ਮਾਤਾ ਪਿਤਾ ਦੇ ਕਹਿਣੇ 'ਚ ਵੀ ਰਹਿਣਾ। ਕਿਉਂ ਜਿਹੜਾ ਸਾਡਾ ਸਿੱਖ ਵਿਰਸਾ ਆ, ਸਾਡਾ ਵਿਰਸਾ ਬਹੁਤ ਅਮੀਰ ਆ। ਸਾਡੇ ਅਮੀਰ ਵਿਰਸੇ ਵਿੱਚ ਇੱਕ ਦਿਨ ਦੀਆਂ 28 ਤੋਂ 30 ਹਜ਼ਾਰ ਕੁਰਬਾਨੀਆਂ ਹੋਈਆਂ ਆ। ਸਾਡੇ ਸਿੱਖ ਵਿਰਸੇ ਵਿੱਚ ਕਾਹਨੂੰਵਾਨ ਦੇ ਸ਼ੰਭ ਵਿੱਚ 10 ਤੋਂ 15 ਹਜ਼ਾਰ ਇੱਕ ਦਿਨ ਕੁਰਬਾਨੀਆਂ ਹੋਈਆਂ, ਸ਼ਹੀਦੀਆਂ ਹੋਈਆਂ। ਕੋਈ ਦਿਨ ਐਸਾ ਖਾਲੀ ਨਹੀਂ ਗਾ ਜਿੱਦਣ ਸਾਡੀ ਕਿਸੇ ਸਿੱਖ ਦੀ ਸ਼ਹੀਦੀ ਨਾ ਹੋਈ ਹੋਵੇ। ਉਹਨਾਂ ਸਿੰਘਾਂ ਦੀ ਬਦੌਲਤ ਜਿਹਨੇ ਘੋੜਿਆਂ ਦੇ ਕਾਠੀਆਂ 'ਤੇ ਰਹਿ ਕੇ ਸਮਾਂ ਬਤੀਤ ਕੀਤਾ, ਜਿਸ ਵੇਲੇ ਲਾਹੌਰ ਦੇ ਸੂਬੇਦਾਰ ਵੱਲੋਂ ਸਿੰਘਾਂ ਦੇ ਸਿਰਾਂ ਦਾ ਬੁੱਲ ਪਾਉਣੇ ਸ਼ੁਰੂ ਹੋਏ ਸੀਗੇ, 10 ਰੁਪਈਏ 20 ਰੁਪਈਏ 50 ਰੁਪਈਏ ਸਾਡੇ ਸਿਰਾਂ ਦੇ ਬੁੱਲ ਪੈਂਦੇ ਸੀਗੇ। ਸਿੰਘਾਂ ਨੇ ਸਮਾਂ ਬਚਾਰਦੇ ਹੋਏ ਜੰਗਲਾਂ ਵਿੱਚ ਜਾ ਕੇ ਘੋੜਿਆਂ ਦੇ ਕਾਠੀਆਂ 'ਤੇ ਰਹਿ ਕੇ, ਭੁੱਖੇ ਰਹਿ ਕੇ ਵੀ ਸਮਾਂ ਬਤੀਤ ਕੀਤਾ। ਧਰਮ ਤੋਂ ਮੁੱਖ ਨਹੀਂ ਮੋੜਿਆ ਸਿੱਖ ਧਰਮ ਤੋਂ, ਅੰਮ੍ਰਿਤ ਤੋਂ ਵਾਂਝੇ ਨਹੀਂ ਹੋਏ। ਉਹ ਆ ਬੀਬੀਆਂ ਵੀ ਪਿੱਛੇ ਨਹੀਂ ਰਹੀਆਂ, ਜਿਹਦੀ ਪੱਟੀ ਦੀ ਜੇਲ੍ਹ ਦੇ ਵਿੱਚ 1.25 ਮਣ ਦਾਣੇ ਪੀਸੇ, 8 ਪੈਲੀ 1 ਕਟੋਰਾ ਪਾਣੀ ਦਾ ਮਿਲਦਾ ਸੀਗਾ, 4ਥਾ ਹਿੱਸਾ ਰੋਟੀ ਦਾ ਮਿਲਦਾ ਸੀ, ਖੰਨੀ ਰੋਟੀ ਮਿਲਦੀ ਸੀ। ਬੱਚਾ ਰੋਂਦਾ ਸੀ, ਪਹਿਲੇ ਦਾ ਖਿੱਚਦਾ ਸੀ, ਉਹ ਕਹਿੰਦਾ ਮੈਂ ਇਹਨੂੰ ਚੁੱਪ ਕਰਾ ਦਿੰਦਾ, ਅਤੇ ਸਾਧ ਸੰਗਤ ਉੱਪਰ ਨੂੰ ਸਿੱਟ ਕੇ ਥੱਲਾ ਬਰਸਾ ਕਰਕੇ ਬਰਸੇ ਪਰੋ ਕੇ ਉਹਦੀ ਝੋਲੀ ਪਾ ਦਿੰਦੇ ਬੀਬੀ ਦੇ। ਇੱਕ ਦਿਨ ਮੈਂ ਇੱਕ ਬਚਨ ਸੁਣ ਰਿਹਾ ਸੀ, ਇੱਕ ਬੀਬੀ ਦੇ ਗਲ ਵਿੱਚ ਪਠਾਨ ਉਹਨੇ ਤੁਰਕ ਨੇ ਉਹਦੇ ਬੱਚੇ ਦਾ ਹਾਲ ਬਣਾ ਕੇ ਪਾਇਆ। ਜਿਹੜੇ ਪਿੱਛੇ ਮੋੜਨ ਲੱਗਾ ਕਹਿੰਦੀ ਗੱਲ ਸੁਣ, ਇਹ ਮੇਰੇ ਬੱਚੇ ਦਾ ਹਾਰ ਨਹੀਂ ਹੋ, ਇਹ ਹਾਰ ਲਾ ਕੇ ਉਹ ਬੀਬੀ ਦੀ ਗੱਲ 'ਚ ਪਾ ਦੇ, ਬੱਚਾ ਉਹਦਾ ਸੀਗਾ, ਉਹਦੇ ਗੱਲ 'ਚ ਹਾਰ ਪਾਇਆ, ਬੱਚਾ ਉਹ ਮੇਰਾ, ਉਹ ਮੇਰੇ ਗੱਲ 'ਚ ਪਾ ਦੇ ਲੈ ਗਏ। ਕਿੱਦਾਂ ਦਾ ਸਮਾਂ ਸਾਧ ਸੰਗਤ, ਗੁਰਸਿੱਖਾਂ ਨੇ ਹੰਢਾਇਆ। ਆਪਾਂ ਤਾਂ ਹੀ ਰੋਜ਼ ਕਿੰਨੀ ਵਾਰੀ ਹਜ਼ਾਰਾਂ ਦੇ ਕਰੀਬ ਅਰਦਾਸ ਵਿੱਚ ਆਪਾਂ ਸੁਣਦੇ ਹਾਂ, ਪੜ੍ਹਦੇ ਵੀ ਹਾਂ ਵੀ ਜਿਨ੍ਹਾਂ ਜਿਨ੍ਹਾਂ ਨੇ ਧਰਮ ਦੇ ਸੀਸ ਦਿੱਤੇ, ਬੰਦ ਬੰਦ ਕਟਾਏ,

0: ਸਤਿਗੁਰੂ ਅੱਜ ਸਾਨੂੰ ਲੋੜ ਆ ਗੁਰੂ ਕੀ ਸਾਧ ਸੰਗਤ ਪਾਤਾ ਸਾਨੂੰ ਮਾਤਾ ਵਿਦੇਸ਼ ਬਖਸ਼ੇ ਆ ਬਾਣੀ ਦੇ ਲੜ ਲੱਗੀਏ ਬਾਣੀ ਪੜ੍ਹੀਏ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜਨ ਦਾ ਯਤਨ ਕਰੀਏ ਅੰਮ੍ਰਿਤ ਛਕੀਏ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਗੁਰੂ ਗੋਬਿੰਦ ਸਿੰਘ ਮਾਤਾ ਖੁਸ਼ੀਆਂ ਪ੍ਰਾਪਤ ਕਰੀਏ ਜੇ ਅੰਮ੍ਰਿਤ ਛਕਾਂਗੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਪੰਮ ਬਣਨਗੇ ਜੇ ਅੰਮ੍ਰਿਤ ਛਕਾਂਗੇ ਧਰਮ ਦੀ ਮਾਤਾ ਸਾਡੀ ਮਾਤਾ ਸਾਹਿਬ ਕੌਲਾਂ ਜੀ ਬਣਨਗੇ ਫਿਰ ਅਸੀਂ ਸਾਡੇ ਵੱਡੇ ਭਰਾ ਬਣ ਜਾਣਗੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਸਾਡੇ ਦਾਦੀ ਪੜਦਾਦੇ ਬਣ ਜਾਣਗੇ ਸਾਨੂੰ ਉਹਨਾਂ ਦੀ ਗੋਦ ਦਾ ਆਨੰਦ ਪ੍ਰਾਪਤ ਹੋਊਗਾ ਮਾਤਾ ਕਿਰਪਾ ਕਰ ਦੇਣਗੇ ਮੇਰਾ ਕਰ ਦੇਣਗੇ ਬਾਣੀਆਂ ਜੋੜ ਦੇਣਗੇ 84 ਦਾ ਜਿਹੜਾ ਗੇੜਾ ਹੀ ਮੁੱਕ ਜਾਵੇ ਆਵਾ ਗਾਉਣ ਮਿੱਟੇ ਪ੍ਰਭ ਸੇਵ ਆਪ ਤਿਆਗ ਸਾਧਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਆਧਾਰ ਹਰ ਹਰ ਸਿਮਰ ਪ੍ਰਧਾਨ ਆਧਾਰ ਆਨ ਕਿਉਂ ਪਾਪ ਨਾ ਛੂਟਣ ਹਾਰੇ ਸਿਮਰ ਸਾਸ਼ਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸਾਧੂਆਂ ਦੀ ਬਾਣੀ ਨਾਲ ਜੁੜੀਏ ਸੇਵਾ ਨਾਲ ਜੁੜੀਏ ਸਾਧੂਆਂ ਦੀ ਸੰਗਤ ਕਰਕੇ ਜੀਵਨ ਤੋਂ ਲਾਭ ਪ੍ਰਾਪਤ ਕਰੀਏ ਕਿਉਂਕਿ ਗੁਰੂ ਦੇ ਬਾਣੀ ਤੇ ਬਚਨ ਆ ਵੀ ਜੋ ਸਤਿਗੁਰੂ ਸਾਧਨ ਸੰਗਤ ਨਹੀਂ ਆਏ ਤ੍ਰਿਕ ਜੀਵ ਹੈ ਤ੍ਰਿਕ ਜੀਵਾਸ ਮਹਾਰਾਜ ਸਾਨੂੰ ਬਹੁਤ ਵਾਰ ਵਾਰ ਸਿੱਖਿਆ ਦਿੰਦੇ ਆ ਗਰੀਬ ਨਾਲ ਕਿਰਪਾ ਕਰਨ ਸਮਾਂ ਵੀ ਹੋ ਚੁੱਕਾ ਜ਼ਿਆਦਾ ਹੋ ਗਿਆ ਜਿੰਨੀਆਂ ਸੰਗਤਾਂ ਨੇ ਹਾਜ਼ਰੀ ਭਰੀ ਆ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਆਈਆਂ ਸਾਰੀਆਂ ਸੰਗਤਾਂ ਦੀ ਆਪਣੇ ਚਰਨਾਂ 'ਚ ਹਾਜ਼ਰੀ ਦਾਤ ਪ੍ਰਵਾਨ ਕਰਨੀ ਆਈਆਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮ ਬਾਣੀਆਂ ਦਾਤਾਂ ਘਰਾਂ 'ਚ ਬਰਕਤਾਂ ਪਾਉਣੀਆਂ ਬੱਚਿਆਂ ਦੇ ਤਰਸ ਕਰਨਾ ਸੋਝੀ ਬਖਸ਼ਣੀ ਬੱਚੇ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਗਰੀਬ ਨੂੰ ਸੱਚੇ ਪਾਤਸ਼ਾਹ ਜੀ ਉਹ ਮਿਹਰਾਂ ਕਰਨੀਆਂ ਸੰਗਤਾਂ ਦਾ ਧੰਨਵਾਦ ਗੁਰਦੁਆਰਾ ਦਸ਼ਮੇਸ਼ ਕਲਚਰ ਕੈਲਗਰੀ ਵਾਲੇ ਪ੍ਰਬੰਧਕ ਜਿੰਨੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਟਾਈਮ ਦੇ ਕੇ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਆ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਈ ਸ਼ੁਕਰ ਕੋਟਾਨ ਕੋਟ ਵਾਈ ਸ਼ੁਕਰ ਧੰਨਵਾਦ ਜਿਹੜੇ ਸਾਡੇ 'ਤੇ ਇੰਨੀ ਕਿਰਪਾ ਕਰਕੇ ਹਰ ਸਮੇਂ ਦਰਸ਼ਨ ਦੇ ਕੇ ਨਿਹਾਲ ਕਰਦੇ ਆ ਕਿਰਪਾ ਕਰਦੇ ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਬਖਸ਼ਦੇ ਆ ਗਰੀਬ ਸੱਚੇ ਪਾਤਸ਼ਾਹ ਜੀ ਦਾਸ ਕੋਲੋਂ ਬੋਲਦਿਆਂ ਨੇ ਸਮੇਂ ਵਿੱਚ ਹੋਈਆਂ ਬੇਅੰਤ ਹੀ ਭੁੱਲਾਂ ਦੀ ਦਾਸ ਖਿਮਾ ਜਾ ਚੁੱਕਿਆ ਦਾਸ ਸਾਧ ਸੰਗਤ ਦੇ ਜੋੜੇ ਝਾੜਨ ਵਾਲਾ ਆ ਨਿਰਮਲ ਕੁਟੀਆ ਚੌਹਾਨ ਦੀ ਸੰਗਤ ਜੋੜੇ ਝਾੜਨ ਦੀ ਮਾਤਾ ਸੇਵਾ ਬਖਸ਼ੀ ਆ ਝਾੜੂ ਬਾਦੂ ਦੀ ਜੇ ਸੰਗਤ ਦੀ ਅਰਦਾਸ ਹੋਵੇ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਆਉਂਦੇ ਸਮੇਂ ਦੀ ਸੇਵਾ ਲੈਂਦੇ ਰਹਿਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਉਚਾਰਦੇ ਹਨ ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ਕਥਾ ਕੀਰਤਨ ਆਨੰਦ ਮੰਗਲ ਧੁਨ ਪੂ ਰਹੀ ਦਿਨਸ ਔਰ ਰਾਤ ਅਤਿ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜੀਤ ਸਿੰਘ ਜੀ ਮੁਖੀ ਨਿਰਮਲ ਕੁਟੀਆ ਜੋਹਲਾਂ ਵਾਲਿਆਂ ਪਾਸੋਂ ਆਪ ਕਥਾ ਵਿਚਾਰ ਗੁਰੂ ਜਸ ਇਤਿਹਾਸ ਅਤੇ ਵੱਡੇ ਮਹਾਂਪੁਰਖਾਂ ਦੇ ਇਤਿਹਾਸ ਸਰਵਣ ਕਰ ਰਹੇ ਸੀ ਮਹਾਂਪੁਰਸ਼ਾਂ ਦਾ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰਮਤਿ ਅਤੇ ਪ੍ਰਵਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਬਾਬਾ ਜੀ ਦੇ ਨਾਲ ਆਏ ਸਾਰੇ ਸਿੰਘ ਅਤੇ ਸਮੂਹ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੰਗਤ ਜੀ ਕੱਲ੍ਹ ਸਵੇਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ ਇਸਦੇ ਸੰਬੰਧ ਵਿੱਚ 9:20 'ਤੇ ਤਕਰੀਬਨ ਦਮਦਮਾ ਸਾਹਿਬ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਖੰਡਪੁਰ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਆਪ ਜੀ ਸਾਰੇ ਕਿਰਪਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਅਸੀਂ ਇਸ ਦੇ ਨਾਲ ਹੀ ਬੇਨਤੀ ਕਰਦੇ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਲਖਵਿੰਦਰ ਸਿੰਘ ਜੀ ਅਤੇ ਭਾਈ ਜਗਦੇਵ ਸਿੰਘ ਜੀ ਹੁਣਾਂ ਨੂੰ ਕਿ ਗੁਰੂ ਘਰ ਦੀ ਚੱਲ ਰਹੀ ਮਰਿਆਦਾ ਦੇ ਅਨੁਸਾਰ ਬਾਬਾ ਜੀ ਨੂੰ ਸਰੂਪਾ ਜੀ ਦੀ ਭੇਟਾ ਕਰਾਉਣ ਕਿਰਪਾ ਕਰਕੇ ਆਪ ਵੀ ਸਾਰੇ ਸਿੰਘ ਨਾਲ ਆ ਜਾਓ ਬਾਬਾ ਜੀਤ ਸਿੰਘ ਜੀ

बोले सो निहाल।

ਨਾਨਕ ਸੁਣਹੋ ਸੰਤੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾ

ਪ੍ਰੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ

भगवंत।

ਸੰਗ ਨਿਭਾਹੀ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ।

ਇਤਫਾਕ, ਸੁੱਖ, ਸ਼ਾਂਤੀ, ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿੱਦਿਆ ਦਾ ਦਾਨ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮੱਤ ਬਖਸ਼ਣੀ, ਕਾਰੋਬਾਰ

ਨਜ਼ਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਮੁਤਾਬਕ ਸੁਚੱਜਾ ਜੀਵਨ ਜਿਉਣ ਦਾ ਬਲ ਬਖਸ਼ਣਾ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲਾਂਗੇ। ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਨਾਮ ਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਹੋਇਆ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਇਸ ਵਕਤ ਸੇਵਾਦਾਰ ਸੰਗਤ ਹਾਜ਼ਰ ਹੈ। ਆਪ ਜੀ ਕਿਰਪਾ ਕਰੋ, ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ। ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪਣਾ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ, ਨਾਨਕ ਚਾਓ, ਦੇਗ ਤੇਗ, ਦੇਗ ਤੇਗ, ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ, ਝੂਲ ਤੇ ਨਿਸ਼ਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਲਾਗ ਤੇ ਦੀਵਾਨ ਰਹੇ, ਲਾਗ ਤੇ ਦੀਵਾਨ ਰਹੇ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਉ ਜਾਣੈ ਅੱਗੇ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੈ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਨ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ

ਕੋਇ ਬਹੁਤਾ ਕਹੀਐ ਬਹੁਤਾ ਹੋਇ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਇ, ਤਿਸ ਉੱਚੇ ਕਉ ਜਾਣੈ ਸੋਇ। ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤੇ ਆ ਗਣਤ ਨਹੀਂ ਵਿਚਾਰ। ਕੇਤੇ ਖਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ, ਕੇਤੇ ਆ ਦੁਖ ਭੂਖ ਸਾਦ ਮਾਰ। ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਆਪੇ ਜਾਣੈ ਆਪੇ ਦੇ, ਆਖਹਿ ਸੇ ਭੇ ਕੇਈ ਕੇ। ਜਿਸਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਪੁਰਮਾਨ। ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ। ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜ੍ਹੇ ਕਰਹਿ ਵਖਿਆਣ। ਆਖ ਹੈ ਬਰਮੇ, ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ। ਆਖ ਹੈ ਈਸਰ, ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ। ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ। ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇਹੇ, ਤਾਂ ਆਖ ਨਾ ਸਕਹਿ ਕੇਈ ਕੇ। ਜੇਵਡ ਭਾਵੈ ਤੇਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ। ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀ ਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ ਸੇਈ। ਤੁਧ ਨੂੰ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ। ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ,
ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ।

ਤੇ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਸੰਯੋਗ ਵੇ ਜੋਗ ਦੋਏ ਕਾਰ, ਚਲਾਵਹਿ ਲਿਖ ਆਵਹਿ ਭਾਗ। ਆਦੇਸ ਤਿਸੈ ਆਦੇਸ, ਆਦਿ ਅਨਿਲ ਅਨਾਦ ਅਨਾਹ, ਤੇ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਿਡਾਨ। ਆਦੇਸ ਤਿਸੈ ਆਦੇਸ, ਆਦਿ ਅਨਿਲ ਅਨਾਦ ਅਨਾਹ, ਤੇ ਜੁਗ ਜੁਗ ਏਕੋ ਵੇਸ। ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਨ ਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦਿ ਅਨਿਲ ਅਨਾਦ ਅਨਾਹ, ਤੇ ਜੁਗ ਜੁਗ ਏਕੋ ਵੇਸ। ਇੱਕ ਦੂ ਜੀਬਾਉ ਲੱਖ ਹੋਹੇ, ਲੱਖ ਹੋਵਹਿ ਲੱਖ ਵੀਸ। ਲੱਖ ਲੱਖ ਗੇੜਾ ਆਖੀਐ ਹੈ, ਏਕ ਨਾਮ ਜਗਦੀਸ਼। ਏ ਤੋ ਰਾਹੇ ਪਤ ਪਵੜੀਆ, ਚੜੀਐ ਹੋਏ ਇੱਕੀਸ।

ਤਾ ਕੀਆ ਗੱਲਾ ਕਥੀਆ ਨਾ ਜਾਹੇ। ਜੇ ਕੋ ਕਹੈ ਪਿਛੈ ਪਛੁਤਾਏ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ। ਤਿੱਥੈ ਜੋਧ ਮਹਾਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ।

ਚਾਹੇ ਨਾ ਉਹੇ ਮਰਹਿ ਨਾ ਠਾਗੇ ਚਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋਵ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੈ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ

ਰੰਗ ਤਿਖ ਨਾ ਬੁਝਾਵੈ ਜੇ ਮਾਰਗੇ ਜਾਤ ਕੇਲਾ ਐਸਾ ਨਾਮ ਮਨ ਸਦਾ ਧਿਆਈਐ ਛੂਟਤ ਨਹੀਂ ਕੋਟ ਲਖ ਬਾਹੀ ਅੰਤ ਬਿਗੰਜੈ ਆਏ ਸੰਘਾਰੇ।

ਯੋਗ ਅਭਿਆਸ ਕਰਮ ਧਰਮ ਕਿਰਿਆ ਅਨ ਪ੍ਰਕਾਰ ਕੀਏ ਬਹੁ ਜਤਨਾ ਸਰੀਰ ਘਟਾਏ ਹਉਮੈ ਕਰ ਰਾਤੀ।

ਮਾਨ ਨਿਰਲੀ ਕਰਮ ਕਰੈ ਬਉ ਆਸਨ ਨਿਮਕ ਨਿਮਕ ਕਰ ਸਰੀਰ ਕਟਾਵੈ ਹਰ ਕੇ ਨਾਮ ਸੰਸਰ ਕਛ ਨਾ।

ਮਨ ਹਰ ਕੇ ਨਾਮ ਕੀ ਮਹਿਮਾ ਊਚ ਬਹੁਤ ਸਿਆਣ ਜਮਕਾ ਪਾ ਬਿਆਪੈ ਵੇਖ ਅਨੇਕ ਅਗਨ ਨਹੀਂ ਬੁਝਾਏ ਛੁਟ ਸਨਾਹੀ ਊ ਪਿਆਲ ਅਵਰ ਕਰਤੂ

सदा सदा हे पूलनहार रतन त्याग कौड़ी संग रचाए जो छड़ना सो अस्तर।

ਤਰਮਲ ਮਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਅਗਨ ਬਾਹਰ ਤਨ ਸੁਆ ਜਾਂ ਕੇ

ਤਬਨਾਈ ਤਿਸੇ ਧਿਆਇ ਜੋ ਏਕ ਲਖ ਜਾ ਪ੍ਰਸਾਦ ਕਰੇ ਪੁੰਨ ਬਹੁਦਾਨ ਜਾ ਪ੍ਰਸਾਦ ਤੂੰ ਆਚਾਰ ਬਿਹਾਰੀ ਜਾ ਪ੍ਰਸਾਦ ਤੇਰਾ ਸੁੰਦਰ ਰੂਪ ਜਾ ਪ੍ਰਸਾਦ ਤੇਰੀ ਨਿੱਕੀ ਜਾਤ ਜਾ ਪ੍ਰਸਾਦ ਤੇਰੀ ਪਤਰ ਹੈ ਜਾ ਪ੍ਰਸਾਦ ਸੁਨੇ ਕਰਨਾਦ ਜਾ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਾ ਪ੍ਰਸਾਦ ਹਸਤ ਕਰ ਚਲ ਹੈ।

0: ਨਾਨਕ ਸਾਧ ਭੇਟੇ ਸੰਜੋਗ,
1: ਸਾਧ ਕੀ ਮਹਿਮਾ ਬੇਦ ਨਾ ਜਾਣੈ,
0: ਚੇਤਾ ਸਮੇਤੇ ਤਾ ਬਖਿਆਨੈ,
1: ਸਾਧ ਕੀ ਉਪਮਾ ਤੇ ਉਗਣ ਤੇ ਦੂਰ,
0: ਸਾਧ ਕੀ ਉਪਮਾ ਰਹੀ ਭਰਪੂਰ,
1: ਸਾਧ ਕੀ

ਜੋ ਭਾਵੇ ਸੋਕਾਰ ਕਰਾਵੈ ਕੌ ਮਾਨਕ ਤੇ ਕਿਆ ਹੋਏ ਆਵੈ ਇਸਕੇ ਹੱਥ ਹੋਏ ਤਾਂ ਸਭ ਕਿਛਲੇ ਅਣਜਾਨਤ ਵਿਖਿਆ ਮੈਂ ਰਚੈ ਪਰਮੇ ਪੂਲਾ ਦੇ ਦਿੱਤਾ ਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ।

सोद सोद सोद सीजिया जब देखो तासा किच मूल न किच जन्मे न किच मरे।

सफल दर्शन पेकत पनीत पेट संग राम गुण रवे शंकर बचन करना गाने।

ਸਾਜਨ ਸੰਤ ਕਰੋ ਹੋਏ ਹੁਕਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਭਗਤ ਪਾਏ ਤਰੀਏ ਸੰਸਾਰ ਸਰਬ ਕਲਿਆਣ ਸੁਖ ਨਿਤ ਨਾਮ ਸਗਲ ਦੁਖਾ ਹੋਵਤ ਨਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਓ।

0: ਜਗਤ ਕੋ ਕਦ ਠਾਏ।
1: ਜਾਂ ਬਾਪੇ ਆਪ ਆਪਣੀ ਜੋ ਤਰੈ,
0: ਕਵਨ ਡਰ ਕਵਨ ਕਦ ਡਰੇ,
1: ਆਪਨ ਚਲ ਤਾਪ ਕਰਨੇ ਹਾਰੇ,
0: ਨਾਨਕ ਠਾਕਰ ਅਗਮ
1: ਅਪਾਰ, ਅਪਨਾਸੀ ਸੁਗੇ ਆਪਨ ਆਸਨ,
0: ਜਨਨ ਮਰਨ ਕੋ ਕਹਾ ਅਪਨਾਸਨ,
1: ਜਾਂ ਪੂਰਨ ਕਰਤਾ ਪ੍ਰਸੋਏ,
0: ਜਮ ਕੀ ਤਰਾਸ ਕੋ ਕੇ ਸੋਏ,
1: ਜਬ ਅਭਗੇਤ ਗੋਚਰ ਪ੍ਰਵੇ ਕਾ,
0: ਚਿਤਰ ਗੁਪਤ ਕਿਸ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਗੋਚਰ ਗਾ ਦੇ,
0: ਕੌਣ ਛੁਟੇ ਕੌਣ ਬੰਧਨ ਬਾਂਧੇ,
1: ਆਪਣੇ ਆਪਾ ਪੀਅ ਚਰਜਾ,
0: ਨਾਨਕ ਆਪਣ ਰੂਪ ਆਪ ਪੀਅ ਪਰਜਾ,
1: ਜਾਂ ਨਿਰਮ

संत जना सुने सो बचन, जिन जाता तिसकी रहत, जो जो होए सोई सुख माने।

एक ओंकार सतगुर प्रसाद श्री वाहिगुरु।

0: ਅੰਦਰੋਂ ਜਿਨਕਾ ਮੋਹ ਟੁਟਾ ਤਿਨਕਾ ਸ਼ਬਦ ਸੱਚੇ ਸਵਾਰਿਆ।
1: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
0: ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।

ਔਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੁਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਮਹਾਰਾਜ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਿੱਖ ਸੰਗਤਾਂ ਨੇ ਰਲ ਮਿਲ ਕੇ ਕੀਤੇ ਹਨ ਸਤਿਗੁਰੂ ਜੀ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਮਹਾਰਾਜ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਮਹਾਰਾਜ ਰਜਿੰਦਰ ਸਿੰਘ ਅਤੇ ਨਰਿੰਦਰ ਕੌਰ ਸਮੁੱਚੇ ਪਰਿਵਾਰ ਵੱਲੋਂ
अपनी बेटी गुरमेहर कौर दे जन्मदिन की खुशी विच आप जी दे चरणां च अरदास बेनती करवाउंदे हन ते महाराज आप जी दे दर ते देगां दी सेवा करवा रहे हन। कीतियां होईयां सेवावां थाएं पाउणियां गुरमेहर कौर दे सिर ते मेहर भरिया हथ रख के दीर्घ आरबला विद्या की दात माता पिता दे आप जी ने आग्ञाकारी बनाउणा। इसे तरह अरदास बेनती है महाराज बीबी कुलवंत कौर वल्लों, तिना दे पोतरे जगदीप सिंह ने महाराज गड्डी लई है, शुकराने वजो आप जी दे चरणा च अरदास बेनती करवाउंदे हन। जिन्हां जिन्हां भावनावां नूं लै के आप जी दे चरणा च अरदास बेनती करवा रहे हन, कृपा करनी महाराज जो मांग है ठाकुर अपने ते सोई सोई देवै दे महावाकां अनुसार सेवकां दियां झोलियां भर के निवाजना। आप जी दी पवित्र हजूरी अंदर पंचामृत श्री कड़ाह प्रसाद जी दी देख सजा के हाजर है, आप जी दे दर प्रवान होवे। दर प्रवानिया होया प्रसाद संगत विच वरताउण दी आग्या बख्शो, पवित्र हुक्मनामे दी दात बख्शो, हुक्मनामे ते चलण दी समर्था बख्शो। सही प्यारे मेल जिन्हां मिलिया तेरा नाम चेतावे, नानक नाम चढ़दी कला तेरे भाणे सरबत। वाहिगुरु जी का खालसा वाहिगुरु जी की फतेह। दोहरा आग्या पई अकाल की तो, सब सिखन को हुक्म है। गुरु ग्रंथ जी मान्यो

ਖੰਡਾ ਜਾ ਕੈ ਹਾਥ ਮੈ ਸੋ ਹਮਰੀ ਰੱਛਿਆ ਕਰੇ।

ਕੀ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵ ਹੈ ਪੰਚੋ ਸੰਗ ਬਰੰਗਨ ਲਾਵ ਹੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵ ਹੈ ਆਸਾਵਰੀ ਤਿਹ ਪਾਛੈ ਸਿੰਧਵੀ ਅਲਾਪੀ ਸ੍ਰੀ ਰਾਗ ਸ ਪੰਚੋ ਥਾਪੀ ਸਾਲੂ ਸਾਰਗ ਸਾਗਰਾ।

ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆ ਇਹ ਵਡਿਆਈਆ ਕਹੈ ਨਾਨਕ ਸੁਣਹੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ ਗੁਰੂ।

ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ

तिन सगली चिंत मिटाई। दयाल पुरख मेहरबाना।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਅੱਜ ਦਾ ਜੋ ਦਿਹਾੜਾ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਦਾ ਦਿਹਾੜਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1705 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇੱਕ ਓਅੰਕਾਰ ਤੋਂ ਲੈ ਕੇ 18 ਤੱਕ 20 ਤੱਕ ਬਾਣੀ ਉਚਾਰਨ ਕੀਤੀ। ਭਾਈ ਮਣੀ ਸਿੰਘ, ਬਾਬਾ ਦੀਪ ਸਿੰਘ ਨੇ ਇਸ ਗੁਰਬਾਣੀ ਨੂੰ ਲਿਖਣ ਦੀ ਸੇਵਾ ਕੀਤੀ। ਉਸੇ ਹੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਤੇ ਬਠਿੰਡੇ ਦੀਆਂ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਭੋਗ ਪਾਏ ਗਏ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੁਕਮਨਾਮਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਸੇਵਕ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਬਖਸ਼ਣ, ਇਸੇ ਤਰ੍ਹਾਂ ਹੀ ਗੁਰੂ ਘਰ ਦੀ ਸੇਵਾ ਕਰਦੇ ਰਹਿਣ। ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ, ਤਿੰਨਾਂ ਦੇ ਰਾਗੀ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: सो गुरु प्यारी साध संगत जीओ, पूरे 2 महीने हो गए इन्हों पावन पवित्र अस्थाना ते कीर्तन की सेवा निभाउंदिआं। बहुत ही असीसा संगतां वल्लों प्राप्त होईआं ने। इह तरस है गुरु का, असीस है संगत की। अज ही फ्लाइट है, सो बहुत बहुत धन्नवाद धन साहिब श्री ग्रंथ साहिब महाराज जी का, गुरु कियां संगतां का, समुची प्रबंधक कमेटी का, जिन्हां ने समा बख्श के बहुत तरस किया और समुचा ही समा जिन्ना मिलिया सी दास नूं उन्हां नभा के हुण जा रहे हां। होईआं भुला चुका दी खिमा बख्शिश करो। बुलाओ जी फतेह, सारी संगत आखो जी वाहेगुरु जी का खालसा वाहेगुरु जी की फतेह।
1: पतत पावन भगत वशल करना निदान जहर हजूर हाजरा हजूर सर्ब कला भरपूर बालिए कुल आलम तन तन श्री गुरु ग्रंथ साहिब जी महाराज की हजूरी विच सज रही गुरु रूप गुरु खालसा परम सन्मान जो गुरु प्यारी साध संगत जी वाहिगुरु जी का खालसा वाहिगुरु जी की फतेह। परम सन्मान जो गुरु प्यारी साध संगत जी आप जी नूं तुरकी बाणी ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਜਾਮਨੀ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਤਕਰੀਬਨ 2 ਮਹੀਨੇ ਸੰਗਤਾਂ ਦੀ ਸੇਵਾ ਕੀਤੀ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਸ਼੍ਰੀ ਦਮਦਮਾ ਸਾਹਿਬ ਦੀਆਂ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਸ ਸੰਪੂਰਨਤਾ ਦਿਵਸ ਨੂੰ ਮਨਾਇਆ ਜਾ ਰਿਹਾ ਹੈ ਅਤੇ ਕੈਲਗਰੀ ਦੀਆਂ ਸਾਰੀਆਂ ਹੀ ਸਿੱਖ ਸੰਗਤਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਪਾਠ ਦੇ ਭੋਗ ਸੰਗਤਾਂ ਵੱਲੋਂ ਪਾਏ ਗਏ, ਸਾਰੀਆਂ ਹੀ ਸੰਗਤਾਂ ਨੂੰ ਇਸ ਸੰਪੂਰਨਤਾ ਦਿਵਸ 'ਤੇ ਲੱਖ ਲੱਖ ਵਧਾਈਆਂ ਹੋਵਣ। ਗੁਰੂ ਘਰ ਦੀਆਂ ਸੇਵਾਵਾਂ ਵੱਲੋਂ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਸਤਿਗੁਰ ਮਹਾਰਾਜ ਇਹਨਾਂ ਦੀਆਂ ਕੀਤੀਆਂ ਸੇਵਾਵਾਂ ਨੂੰ ਆਪਣੇ ਘਰੋਂ ਦਰੋਂ ਗੁਰਮਤਿ ਦੀਆਂ ਦਾਤਾਂ ਦੇ ਨਾਲ ਬਖਸ਼ਣ। ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਮੁੱਖੋਂ ਉਚਾਰ ਕੇ ਸਾਰੀ ਹੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਲਿਖਵਾ ਕੇ ਸੰਪੂਰਨਤਾ ਕੀਤੀ ਸੀ। ਇਸ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਗੁਰਦੁਆਰਾ ਲਿਖਣਸਾਰ ਸੁਸ਼ੋਭਿਤ ਹੈ। ਆਪ ਸਭ ਨੂੰ ਸੰਪੂਰਨਤਾ ਦਿਵਸ 'ਤੇ ਇੱਕ ਵਾਰ ਫਿਰ ਤੋਂ ਲੱਖ ਲੱਖ ਵਧਾਈਆਂ। ਅੱਜ ਦੇ ਦੀਵਾਨ ਸੰਪੂਰਨਤਾ ਦਿਵਸ ਨੂੰ ਸਮਰਪਿਤ ਹੋਣਗੇ। ਸੰਗਤ ਜੀ, ਕੁਛ ਸੂਚਨਾਵਾਂ ਹਨ ਜੋ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਹਨ। ਕੱਲ੍ਹ ਦੇ ਦੀਵਾਨ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੋਣਗੇ। ਸ੍ਰੀ ਸਹਿਜ ਪਾਠ ਜੀ ਦੇ ਭੋਗ ਸਵੇਰੇ ਪਾਏ ਜਾਣਗੇ, ਆਪ ਜੀ ਜ਼ਰੂਰ ਸ਼ਾਮਿਲ ਹੋਣਾ। ਇਸ ਦੇ ਨਾਲ ਹੀ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਆ ਰਹੇ ਹਨ, ਉਹਨਾਂ ਦੀ ਕਥਾ ਵਿਚਾਰ ਦੇ ਦੀਵਾਨ 1 ਸਤੰਬਰ ਤੋਂ ਲੈ ਕੇ 6 ਸਤੰਬਰ ਤੱਕ ਸ਼ਾਮ 7:30 ਵਜੇ ਤੋਂ 8:30 ਵਜੇ ਸ਼ਾਮ ਹੋਣਗੇ। 6 ਸਤੰਬਰ ਦੇ ਦੀਵਾਨ ਦੁਪਹਿਰ ਨੂੰ ਹੀ ਹੋਣਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ 8 ਸਤੰਬਰ ਤੋਂ ਸ਼ਬਦ ਚੌਂਕੀ ਆਰੰਭ ਹੋ ਜਾਵੇਗੀ ਅਤੇ 11 ਸਤੰਬਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਮੇਨ ਹਾਲ ਦੇ ਵਿੱਚ ਆਰੰਭ ਕੀਤੇ ਜਾਣਗੇ ਅਤੇ ਐਤਵਾਰ 13 ਸਤੰਬਰ ਨੂੰ ਭੋਗ ਪਾਏ ਜਾਣਗੇ। ਇਸੇ ਹੀ ਤਰ੍ਹਾਂ ਭਾਈ ਗਿਆਨੀ ਇੰਦਰਪਾਲ ਸਿੰਘ ਜੀ ਆ ਰਹੇ ਹਨ। ਭਾਈ ਪਿੰਦਰਪਾਲ ਸਿੰਘ ਜੀ ਜੇ ਉਹਨਾਂ ਦੇ ਦੀਵਾਨ ਵਿਸ਼ੇਸ਼ ਦੀਵਾਨ ਹੋਣਗੇ ਜੋ 6 ਸਤੰਬਰ ਤੋਂ 7 ਸਤੰਬਰ 2 ਦਿਨ ਸ਼ਾਮ ਨੂੰ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹੋਇਆ ਕਰਨਗੇ। ਆਪ ਜੀ ਗੁਰੂ ਘਰ ਪਹੁੰਚ ਕੇ ਇਹਨਾਂ ਸਾਰੇ ਹੀ ਦੀਵਾਨਾਂ ਦਾ ਲਾਹਾ ਲੈਣ ਦੀ ਕਿਰਪਾ ਕਰਨੀ, ਪਰਿਵਾਰਾਂ ਸਮੇਤ ਆਉਣ ਦੀ ਕਿਰਪਾਲਤਾ ਕਰਨੀ, ਸੇਵਾ ਸਿਮਰਨ ਦੇ ਵਿੱਚ ਗੁਰੂ ਜਸ ਦੇ ਨਾਲ ਜੁੜਨਾ। ਗੁਰੂ ਪਿਆਰੀ ਸਾਧ ਸਿੰਘ ਜੀ, ਹੁਣ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਕਥਾ ਦਾ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ, ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜਾ ਰਹੇ ਹਨ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ਼੍ਰੀ ਮੰਜੀ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ ਵਾਲੇ। ਆਪ ਜੀ ਨੇ ਪੂਰਾ ਅਗਸਤ ਦਾ ਮਹੀਨਾ ਸੰਗਤਾਂ ਨੂੰ ਆਪਣੇ ਪ੍ਰਵਚਨ ਨਾਲ ਨਿਹਾਲ ਕੀਤਾ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। आओ इन्हां पासों बड़े ही प्यार ते सत्कार दे नाल कथा सरवण करिए। वाहिगुरु जी का खालसा, वाहिगुरु जी की फतेह।
0: वाहिगुरू साहिब जी, जैसे तौ सकल निद पूरन समुंदर बिखै, हंस मर जीवा निहचै प्रसाद पावई। जैसे पर्वत हीरा मानक पारस सिद्ध, खन वारा खन जग बिखै प्रगटावई। जैसे बन बिखै मलयागर सौदा कपूर, सोध कै सुबासी सुबास बिहसावई। तैसे गुरबानी बिखै सकल पदार्थ है, जोई जोई खोजै सोई सोई निप जावई। परमेश्वर दत्ता बन्ना दुख रूप का डेरा भन्ना, अनद करहे नर नारी हर हर प्रभ कृपा धारी। संत हो सुख हुआ सब थाई, पार ब्रह्म पूरन परमेश्वर रव रहया सबनी जाई। तुर की बाणी आई तिन सगली चिंत मिटाई, दयाल पुरख मेहरवाना हर नानक साच वखाना। एक उत्तम पंथ सुनयो गुर संगत, तेह मिलंत जम त्रास मिटाई। एक अरदास पाठ कीरत की, गुर रामदास राखो सरनाई। साहिब कमाल पीरान पीर मीरान मीर वाली एको लालम सर्वरे कायनात, दशाही पातशाहियों की आत्मक ज्योत, धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर सुंदर सजे हुए दीवाना अंदर हाजरियां लगवा रही गुरु रूप गुरु खालसा साध संगत जीओ, सारी ही संगत दिओ आसीस। दास दी हाजरी प्रवान करो, बुलाओ फतेह। वाहेगुरु जी का खालसा, वाहेगुरु जी की फतेह। दास तो पहला बहुत ही सन्मान जो कीर्तनी भाई सुखविंदर सिंह जी, हजूरी रागी गुरुद्वारा जामनी साहिब पातशाही दसवीं, तिन्हां दे जथे पासों आप संगतां ने अमृतमई पावन गुरबाणी का कीर्तन सरवण करके लाहे लए ने। अज धन धन साहिब श्री गुरु ग्रंथ साहिब महाराज जी का संपूर्णता दिवस आप संगतां बड़ी ही श्रद्धा ते भावना सहित मना रहे हो। परसों रोज तो तुरकी बाणी दे श्री खंड पाठ साहब आरंभ हुए सन, अज संपूर्ण भोग पए ने। जगत गुरु नानक देव साहब सच्चे पातशाह जी, जिन्हां ने संसार दी कल्याण वास्ते संसार दे उदार वास्ते यह तुर की बाणी इलाही गुरबाणी खसम की बाणी निरंकार दा स्वरूप यह बाणी साढ़े उदार लई बख्शिश कीती है। धन गुरु श्री गुरु ग्रंथ साहिब महाराज सच्चे पातशाह जी दे तीन पुरब जड़े हैं, वो पंथ मनाउंदा है। पहला गुरु ग्रंथ साहिब जी का पहला प्रकाश गुरपुरब, वो इस महीने सितंबर दे महीने वो आने वाले दिनों दे विच आप जी ने मनाउना है। गुरु ग्रंथ साहिब जी का संपूर्णता दिवस वो अज आपां मना रहे हैं। तीसरा जिहड़ा पुरब है वो गुरु ग्रंथ साहिब जी का गुरता गद्दी गुरपुरब, जिस वक्त गुरु कलगीधर जी ने अबचल नगर सचखंड श्री हजूर साहब नांदेड़ की धरती से साहिब श्री गुरु ग्रंथ साहिब जी नूं गुरता गद्दी दे के ये बचन किते ने, आग्या पई अकाल की तभी चलायो पंथ, सब सिखन को हुक्म है गुरु मान्यो ग्रंथ। ये तीन पुरब जिहड़े हन वो आपां गुरु ग्रंथ साहिब जी ते मनाउने हां। साध संगत जी, ਇੱਕੋ ਇੱਕ ਦੁਨੀਆ ਦੇ ਵਿੱਚ ਗ੍ਰੰਥ ਉਹ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਗੁਰੂ ਪਦ ਦੇ ਨਾਲ ਗੁਰੂ ਪਦ ਜਿਹੜਾ ਹੈ ਉਹ ਨਾਲ ਜੁੜਦਾ ਹੈ ਕਿਉਂਕਿ ਸੰਸਾਰ ਦੇ ਅੰਦਰ ਭਾਵੇਂ ਅਨੇਕਾਂ ਹੀ ਧਰਮ ਨੇ ਔਰ ਉਹਨਾਂ ਧਰਮਾਂ ਦੇ ਆਗੂਆਂ ਨੇ ਆਪਣੇ ਪੈਰੋਕਾਰਾਂ ਨੂੰ ਜੋ ਉਪਦੇਸ਼ ਦਿੱਤਾ ਹੈ ਉਹ ਸ਼ਬਦ ਰਾਹੀਂ ਹੀ ਦਿੱਤਾ ਹੈ ਇਸ ਕਰਕੇ ਸ਼ਬਦ ਨੂੰ ਸਤ ਸਰੂਪ ਮੰਨਿਆ ਹੈ ਸ਼ਬਦ ਵੈਸੇ ਇਹ ਆਕਾਸ਼ ਤੱਤ ਦਾ ਗੁਣ ਹੈ ਇਹ ਵਿਦਵਾਨਾਂ ਦਾ ਕਥਨ ਹੈ ਕਿ ਜੋ ਵੀ ਆਪਾਂ ਸ਼ਬਦ ਬੋਲਦੇ ਹਾਂ ਉਹ ਆਕਾਸ਼ ਦੇ ਵਿੱਚ ਸਮਾ ਜਾਂਦਾ ਹੈ ਔਰ ਇਹ ਵੀ ਵਿਦਵਾਨਾਂ ਨੇ ਖੋਜ ਕੀਤੀ ਹੈ ਕਿ ਜਿਹੜੇ ਸ਼ਬਦ ਜਿਹੜੀਆਂ ਧੁਨਾਂ ਪਿਛਲੇ ਕਈ ਸਦੀਆਂ ਦੇ ਵਿੱਚ ਪ੍ਰਗਟ ਹੋਈਆਂ ਨੇ ਉਹਨਾਂ ਸਮਿਆਂ ਤੋਂ ਪ੍ਰਗਟ ਹੋ ਰਹੀਆਂ ਨੇ ਉਹ ਧੁਨਾਂ ਵੀ ਸੁਣਨ ਦਾ ਜਿਹੜੇ ਸਾਇੰਟਿਸਟ ਨੇ ਵਿਦਵਾਨ ਨੇ ਉਹਨਾਂ ਨੇ ਯਤਨ ਆਰੰਭਿਆ ਹੋਇਆ ਹੈ ਔਰ ਕਈਆਂ ਨੂੰ ਇਸ ਕਾਰਜ ਦੇ ਵਿੱਚ ਕਾਮਯਾਬੀ ਵੀ ਹਾਸਲ ਹੋਈ ਹੈ ਜਿਹੜਾ ਸ਼ਬਦ ਹੈ ਸ਼ਬਦ ਦੇ ਜੇ ਆਪਾਂ ਵਿਚਾਰ ਕਰੀਏ ਤਾਂ ਦੋ ਰੂਪ ਜਿਹੜੇ ਮੰਨੇ ਹੋਏ ਨੇ ਇੱਕ ਧੁਨਾਤਮਕ ਸ਼ਬਦ ਇੱਕ ਵਰਣਾਤਮਕ ਸ਼ਬਦ ਹੈ ਜਿਹੜਾ ਸ਼ਬਦ ਆਪਾਂ ਮੁੱਖ ਤੋਂ ਜ਼ਬਾਨ ਤੋਂ ਬੋਲਦੇ ਹਾਂ ਇਹਨੂੰ ਧੁਨ ਮੰਨਿਆ ਹੈ ਕਿਉਂਕਿ ਧੁਨੀ ਪ੍ਰਗਟ ਹੋਈ ਹੈ ਔਰ ਇਸ ਬੋਲੇ ਹੋਏ ਸ਼ਬਦ ਨੂੰ ਜਦੋਂ ਲਿਖਤੀ ਰੂਪ ਦਿੱਤਾ ਜਾਂਦਾ ਹੈ ਤੇ ਉਹਨੂੰ ਵਰਣਾਤਮਕ ਸ਼ਬਦ ਕਹਿੰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਆਪਾਂ ਵਿਲੱਖਣਤਾ ਦੇਖਦੇ ਹਾਂ ਤੇ ਉਹ ਇਹ ਹੈ ਕਿ ਸੰਸਾਰ ਦੇ ਅੰਦਰ ਸਾਰੇ ਧਰਮਾਂ ਦੇ ਆਗੂਆਂ ਨੇ ਉਪਦੇਸ਼ ਤਾਂ ਦਿੱਤਾ ਹੈ ਪਰ ਉਹ ਉਪਦੇਸ਼ ਨੂੰ ਲਿਖਤੀ ਰੂਪ ਜਿਹੜਾ ਹੈ ਉਹ ਆਪਣੇ ਸਮੇਂ ਨਹੀਂ ਦੇ ਸਕੇ ਮੈਂ ਜੇ ਵੱਖ ਵੱਖ ਧਰਮਾਂ ਦੇ ਗ੍ਰੰਥਾਂ ਦੀ ਗੱਲ ਕਰਨ ਲੱਗਾ ਤੇ ਸਮਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਆਪਾਂ ਨੂੰ ਅੱਜ ਮਹਾਰਾਜ ਜੀ ਦਾ ਜੋ ਗੁਰਪੁਰਬ ਹੈ ਇਸ ਦੇ ਸੰਬੰਧ 'ਚ ਵੀ ਵਿਚਾਰ ਕਰਨੀ ਹੈ ਪਰ ਮੈਂ ਆਰੰਭਤਾ ਸ਼ਬਦ ਤੋਂ ਤਾਂ ਕੀਤੀ ਹੈ ਕਿ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਗੁਰੂ ਦੇ ਲੜ ਲਾਇਆ ਔਰ ਦਸਵੇਂ ਜਾਮੇ ਦੇ ਅੰਦਰ ਵੀ ਗੁਰੂ ਕਲਗੀਧਰ ਜੀ ਨੇ ਇਹੋ ਬਚਨ ਕੀਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਰੀਰ ਜਨਮ ਲੈਂਦੇ ਨੇ ਸਰੀਰਾਂ ਦਾ ਅੰਤ ਵੀ ਹੈ ਮਹਾਰਾਜ ਨੇ ਇੱਥੋਂ ਤੱਕ ਬਾਣੀ 'ਚ ਕਿਹਾ ਹੈ ਕਿ ਭਾਵੇਂ ਦੇਵਤੇ ਨੇ ਭਾਵੇਂ ਦੈਂਤ ਆਏ ਭਾਵੇਂ ਕੋਈ ਮਨੁੱਖ ਹੈ ਭਾਵੇਂ ਕੋਈ ਅਵਤਾਰ ਹੈ ਪਰ ਹਰੇਕ ਦੇ ਸਰੀਰ ਦੀ ਸੀਮਾ ਹੈ ਉਹਦੀ ਉਮਰ ਨਿਯਤ ਕੀਤੀ ਹੋਈ ਹੈ ਪਰ ਸ਼ਬਦ ਜਿਹੜਾ ਹੈ ਉਹ ਜੁਗੋ ਜੁਗ ਅਟਲ ਹੈ ਨਾਸ ਤੋਂ ਰਹਿਤ ਹੈ ਸ਼ਬਦ ਨੂੰ ਹੀ ਵਿਦਵਾਨਾਂ ਨੇ ਸਤ ਸਰੂਪ ਮੰਨਿਆ ਹੈ ਭਾਵੇਂ ਧਰਮ ਦੇ ਜਿਹੜੇ ਹੋਰ ਆਗੂ ਹੋਏ ਉਹਨਾਂ ਦੇ ਪੈਰੋਕਾਰਾਂ ਨੇ ਉਪਦੇਸ਼ ਤਾਂ ਦਿੱਤਾ ਹੈ ਪਰ ਉਹਨੂੰ ਲਿਖਤੀ ਰੂਪ ਆਪਣੀ ਹੋਂਦ ਵਿੱਚ ਆਪਣੇ ਸਮੇਂ ਨਹੀਂ ਦੇ ਸਕੇ ਸਾਡੇ ਲਈ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਕਹਿ ਲਓ ਮੈਂ ਸਾਡੇ ਲਈ ਸ਼ਬਦ ਤਾਂ ਵਰਤ ਰਿਹਾ ਇਕੱਲੇ ਸਿੱਖਾਂ ਵਾਸਤੇ ਹੀ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਮੁੱਚੀ ਮਨੁੱਖਤਾ ਦੀ ਕਲਿਆਣ ਕਰਦੇ ਨੇ ਇਹਨ ਕਹਿ ਲਓ ਕਿ ਸੰਸਾਰ ਵਾਸਤੇ ਬੜੀ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਆਪਾਂ ਵਿਲੱਖਣਤਾ ਦੇਖਦੇ ਹਾਂ ਤੇ ਗੁਰੂ ਸਾਹਿਬਾਨਾਂ ਨੇ ਜਿਹੜਾ ਗਿਆਨ ਉਪਦੇਸ਼ ਮਨੁੱਖਤਾ ਦੀ ਕਲਿਆਣ ਵਾਸਤੇ ਦਿੱਤਾ ਸੀ ਉਹ ਉਪਦੇਸ਼ ਨੂੰ ਸਤਿਗੁਰੂ ਜੀ ਨੇ ਆਪਣੇ ਸਮੇਂ ਹੀ ਲਿਖਤੀ ਰੂਪ ਦਿੱਤਾ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਹੋਇਆ ਪਰ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਬਾਣੀ ਨੂੰ ਲਿਖਤੀ ਰੂਪ ਦਿੱਤਾ ਜਾ ਰਿਹਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੰਝ ਕਹਿ ਲਓ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਵੀ ਵਿਲੱਖਣਤਾ ਹੈ ਕਿ ਉੱਚੇ ਸਾਰੇ ਭੇਦਭਾਵਾਂ ਤੋਂ ਉੱਠ ਕਰਕੇ ਗੁਰੂ ਸਾਹਿਬਾਨਾਂ ਨੇ ਸਾਰੇ ਧਰਮਾਂ ਦੇ ਸਾਰੇ ਜਾਤੀਆਂ ਦੇ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਹੈ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਾ ਜੋ ਚਿੰਤਨ ਹੈ ਉਹ ਮੁਕਤੀ ਦਾ ਦੁਆਰ ਖੋਲ੍ਹਦਾ ਹੈ और गुरु ग्रंथ साहब जी के अंदर किते भी मिथ नूं थां नहीं। ये गल वल ध्यान दिओ, बहुते कई प्रचारक ये भी बोलते हैं कि जी फलानी उदाहरण गुरु साहब ने लई ये मिथ्यास है, पर मेरा मन ये नहीं मानता कि गुरु ग्रंथ साहब अंदर किते भी मिथ्यास नूं थां होवे। मिथ्यास तो भाव हुंदा कोई गल मिथ के की हुई उहदे बारे पता नहीं कि सच है कि झूठ है, पर गुरु ग्रंथ साहब जी के अंदर 500 सालों का इतिहास समोया है। इसलिए गुरु ग्रंथ साहब जी अंदर जो भी गुरु साहबान ने लिखवाया भाई गुरदास साहब पासों, गुरु की बाणी जो है एको अंकार तो लैके 18:10-20 तक यह गुरु साहब जी की तुरकी आई हुई बाणी, और ये बाणी साड़ी कल्याण करन वाली है। सानू पूर्ण भरोसा गुरबाणी ते होना चाहिए कि बाणी निरंकार का स्वरूप है। ये भी विलखणता है कि गुरु ग्रंथ साहब जी अंदर किते मिथिहास नूं थां नहीं, इहदे विच 500 सालां दा इतिहास समोया होया है। विद्वान वैसे 12वीं तों 17वीं सदी तक दा इतिहास दा जिक्र करदे ने, जो भगत साहबाना दी उहनां दीआं साखियां लईआं उहनां दे जीवन लए ने, ये इंज कह लो कि 500 सालां दा इतिहास गुरु ग्रंथ साहब अंदर समोया है। और जिहड़ी गल गुरु नानक साहब जी ने अज तों 500 साल पहलां कही, वह अज साइंटिस्ट बहुत वड्डी खोज करन तों बाद उत्थे तक पहुंचे हैं। गुरु नानक साहब जी ने कई सदियां पहलां बचन कहे ने, साचे ते पवना भया पवने ते जल होए, जल ते तेरे पवन साजिया घट घट जोत समोए। कि वह सच्चे परमात्मा ने पहला पौन नूं पैदा किया, पवना पया पवने ते जल होए पौन तों बाद पाणी, और जल ते तेरे पवन साजिया पाणी तों ही तिन्ने भवनां दी साजना होई है, घट घट जोत समोए सारिआं विच परमात्मा दी जोत व्यापक है। साइंस अज खोज करके कहिंदी है कि पौन तों पाणी बणिआ, पाणी तों ही संसार दी रचना होई है। जे गुरु नानक साहिब अज साइंटिस्ट खोज करके कहिंदे कि आपां चंद तक पहुँच गए हाँ, गुरु नानक साहिब ने तां 500 साल पहलां कह दिता परमाणु परजंत दीप लो से खंडन है, गछेण नैन पारेण नानक बिना साधु ना सिद्धे ते। कि कोई भावें इन्ना सूखम हो जाए परमाणु परजंत परमाणु की तरह सूखम बन के दीप लो से खंडन है, भाव सारे ब्रह्मांड की सैर करे आवे, पर गछेण नैन पारेण नानक एक अख दे फोर समय विच। जदों कोई ये गल उस वेले दिमाग दे नाल सोचेगा कि अख फोर दे समय विच इन्नी वड्डी यात्रा, पर अज साइंटिस्ट जेडे ने वो जतन कर रहे ने कि थोड़े तो थोड़े समय दे विच वड्डी यात्रा मनुख संसार दी कर सके। पर महाराज गुरु साहब ने बचन कहे ने बिना साधु ना सिद्धे ते, इन्नी तरक्की करन तो बाद भी जे गुरु की शरण विच नहीं आया तो उन्हूं आत्मक शांति नहीं मिल सकती। ठीक है संसार दे विच तरक्की होनी चंगी गल है, पर जिन्ना चिर आपां गुरु वाले नहीं बनते, मन करके गुरु ग्रंथ साहब जी के लड़ लगते नहीं, बाणी नहीं पढ़ते, संगत नहीं करते, उन्ना चिर आत्मक शांति कित्थे है। गुरु नानक साहिब महाराज जी ने कृपा की है जो ये रब्बी ज्ञान, क्योंकि भाई वीर सिंह जी ने पढ़िया तो वह लिखते ने गुरु नानक साहब जी जदों बाणी उचार दे तीन उन्होंने कारण उस वेले दसे ने। पहला, जदों अकाल पुरख परमात्मा की याद विच जुड़दे, भाई मरदाना जी नूं कहिंदे मरदानिया रबाब वजा काई सिफत करतार दी करिए। भाई मरदाना जी रबाब की तंद छेड़दे ते गुरु नानक साहब जी तुरकी बाणी उचारण करदे। दूसरा उन्होंने कारण दसिया है, सोमा दसिया है बाणी प्रगट होण दा, जिस वक्त गुरु नानक देव महाराज जी की शरण विच सिख चल के आउंदे, जिस तरह आप दूर दराड़े चल के आउंदे हो उन्हां समयां दे विच सिख दूरों चल के आउंदे ते गुरु नानक साहिब नूं बेनती करदे महाराज कृपा करो साडी कल्याण दे लई साडे उधार दे लई, जां फिर सानूं कोई ऐसा उपदेश दो जिहड़ा उपदेश असीं लिख के कोल रखीए उहनूं रोजाना पढ़ीए जिहदे नाल सानूं आत्मक उन्नति मिले। क्योंकि बाणी जिहड़ी है उह आपां लोक कहिंदे आ कि केवल तां केवल जिन्नी कु गल देखदे हां समझदे हां उन्नी कु सुणाई जावे, पर इह बाणी दे अंदर इंज कह लो कि महाराज जी के बचन ने कोट ब्रह्मांड को ठाकुर स्वामी आकले आपां एक ब्रह्मांड की गल करांगे इन्नी की सोच रखांगे, पर ऐसे करोड़ां करोड़ां ब्रह्मांड जिहड़े ने गुरु कलगीधर जी लिखदे अकाल पुरख के एक रूम के वस रहे। फिर
2: ਜਾਣੀ ਕਿ ਸਾਡੀ ਤਾਂ ਉੱਥੇ ਤੱਕ ਸੋਚ ਬੁੱਧੀ ਪਹੁੰਚ ਵੀ ਨਹੀਂ ਸਕਦੀ। ਗੁਰੂ ਨਾਨਕ ਸਾਹਿਬ ਜੀ ਨੂੰ ਸਿੱਖ ਆ ਕੇ ਬੇਨਤੀ ਕਰਦੇ, ਮਹਾਰਾਜ ਐਸਾ ਉਪਦੇਸ਼ ਦੇਵੋ ਜਿਹਦੇ ਨਾਲ ਸਾਨੂੰ ਆਤਮਕ ਉੱਨਤੀ ਮਿਲੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੁਰਤੀ ਬਾਣੀ ਉਚਾਰਨ ਕਰਦੇ ਅਤੇ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਨੇ ਉਹ ਬਾਣੀ ਨੂੰ ਕੰਠ ਕਰ ਲੈਂਦੇ, ਜਾਂ ਭਾਈ ਮਨਸੁਖ ਸ਼ਾਹੂਕਾਰ ਵਰਗੇ ਸਿੱਖ ਗੁਰਬਾਣੀ ਨੂੰ ਲਿਖ ਕੇ ਰੱਖਦੇ, ਜਦੋਂ ਕਿਤੇ ਬਾਹਰ ਕੰਮਾਂ ਕਾਰਾਂ ਨੂੰ ਜਾਂਦੇ ਤੇ ਅੰਮ੍ਰਿਤ ਵੇਲੇ ਉੱਠ ਕੇ ਉਹ ਬਾਣੀ ਦਾ ਜਾਪ ਕਰਦੇ। ਤੀਸਰਾ ਸੋਮਾ ਭਾਈ ਵੀਰ ਸਿੰਘ ਜੀ ਲਿਖਦੇ ਨੇ, ਸਿੱਧ ਪੰਡਿਤ ਆਦਿਕ ਜੋਗੀ ਆਦਿਕ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਚਰਚਾ ਕਰਨ ਲੱਗੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਬਾਣੀ ਦੁਆਰਾ ਉਹਨਾਂ ਨੂੰ ਉਪਦੇਸ਼ ਦਿੱਤਾ। ਜਿਸ ਤਰ੍ਹਾਂ ਤੁਸੀਂ ਜਪਜੀ ਸਾਹਿਬ ਦੀ ਬਾਣੀ ਪੜ੍ਹੋਗੇ, ਇਸ ਬਾਣੀ ਦੇ ਅੰਦਰ ਸਿੱਧਾਂ ਵੱਲੋਂ ਕੀਤੇ ਕਈ ਪ੍ਰਸ਼ਨ ਹਨ ਤੇ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤੇ ਨੇ। ਸਿੱਧ ਪੁੱਛਦੇ ਨੇ ਕਿ ਉਹ ਸਚਿਆਰਾ ਹੋਈ ਹੈ ਕਿ ਉਹ ਕੂੜਾ ਟੁੱਟੇ ਪਾਲ, ਤੇ ਮਹਾਰਾਜ ਜੀ ਉੱਤਰ ਦਿੰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਜਾਂ ਫਿਰ ਕਹਿ ਅੱਗੇ ਰੱਖੀ ਹੈ ਜਿੱਤ ਦੱਸਿਆ ਦਰਬਾਰ, ਕਿ ਆਪਾਂ ਕਿਹੜੀ ਭੇਟਾ ਅਕਾਲ ਪੁਰਖ ਦੇ ਦਰ ਤੇ ਰੱਖੀਏ ਜਦੋਂ ਦੇ ਦਰਬਾਰ ਚ ਜਾਈਏ। ਤੇ ਮਹਾਰਾਜ ਉਹਨਾਂ ਨੂੰ ਉੱਤਰ ਦਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਿ ਪਰਮਾਤਮਾ ਦੇ ਦਰ ਤੇ ਅੰਮ੍ਰਿਤ ਵੇਲਾ, ਚਲੋ ਇੱਕ ਅੰਮ੍ਰਿਤ ਵੇਲਾ ਪਹਿਰ ਰਾਤ ਰਹਿੰਦਿਆਂ ਉੱਠਣ ਦਾ ਹੁਕਮ ਹੈ, ਅੰਮ੍ਰਿਤ ਵੇਲਾ ਇਹ ਮਨੁੱਖਾ ਸਰੀਰ ਵੀ ਹੈ, ਇਹ ਮਨੁੱਖਾ ਸਰੀਰ ਲੈ ਕਰਕੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਪਰਮਾਤਮਾ ਦਾ ਨਾਮ ਜਪਣਾ ਤੇ ਉਹਦੇ ਗਿਆਨ ਦੀ ਵਿਚਾਰ ਕਰਨੀ, ਉਹਦੀ ਪ੍ਰਾਪਤੀ ਦੀ ਵਿਚਾਰ ਕਰਨੀ, ਕੇਵਲ ਇਹ ਭੇਟਾ ਪਰਮਾਤਮਾ ਦੇ ਦਰ ਕਬੂਲ ਹੁੰਦੀ ਹੈ। ਯਾਨੀ ਕਿ ਗੁਰੂ ਨਾਨਕ ਸਾਹਿਬ ਨੇ ਜਿਸ ਵਕਤ ਸਿੱਧਾਂ ਨਾਲ ਜੋਗੀਆਂ ਨਾਲ ਚਰਚਾ ਕੀਤੀ, ਉਦੋਂ ਵੀ ਗੁਰੂ ਨਾਨਕ ਸਾਹਿਬ ਨੇ ਬਾਣੀ ਉਚਾਰਨ ਕੀਤੀ, ਸਿੱਧਨ ਸੰਗ ਚਰਚਾ ਹਮ ਕੀਨੀ ਤਬਹਿ ਉਚਾਰਾ ਜਪ ਪ੍ਰਵੀਨੀ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਜਪਜੀ ਸਾਹਿਬ ਦੀਆਂ ਜਿਹੜੀਆਂ 38 ਪੌੜੀਆਂ ਤੇ ਸਲੋਕ ਹੈ, ਇਹਨਾਂ ਨੂੰ ਤਰਤੀਬ ਗੁਰੂ ਅੰਗਦ ਦੇਵ ਸਾਹਿਬ ਨੇ ਦਿੱਤੀ ਹੈ। ਇਸ ਕਰਕੇ ਜਿਹੜੀ ਆ ਗੁਰਮੁਖੀ ਲਿਪੀ ਹੈ, ਇਹ ਵੀ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਇਹਦਾ ਅੱਗੇ ਪ੍ਰਚਾਰ ਕੀਤਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ, ਭਾਸ਼ਾਵਾਂ ਅਨੇਕਾਂ ਹਨ। ਜਿਸ ਤਰ੍ਹਾਂ ਸਤਿਗੁਰੂ ਜੀ ਨੇ ਪਾਂਧੇ ਨੂੰ ਉਪਦੇਸ਼ ਦਿੱਤਾ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਜਾਂ ਪੱਟੀ ਲਿਖੀ ਬਾਣੀ ਉਚਾਰਨ ਕੀਤੀ, ਜਾਂ ਕਾਜੀ ਕੁਤਬਦੀਨ ਜਿਹੜਾ ਸੀ ਉਹਦੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਹਨੇ ਕਿਹਾ, ਜਿਸ ਤਰ੍ਹਾਂ ਤੁਸੀਂ ਪਾਂਧੇ ਨੂੰ ਉਪਦੇਸ਼ ਦਿੱਤਾ ਹੈ, ਮੇਰੇ ਤਾਂ ਵੀ ਉਪਦੇਸ਼ ਦੇਵੋ। ਤੇ ਗੁਰੂ ਨਾਨਕ ਸਾਹਿਬ ਜੀ ਨੇ ਫਾਰਸੀ ਵਿੱਚ ਤਲੰਗ ਰਾਗ ਚ ਸ਼ਬਦ ਉਚਾਰਨ ਕੀਤਾ, ਯਕ ਅਰਜ ਗੁਪਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਬਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੋਏ ਅਜਰਾਇਲ ਗਿਰਫਤੇ ਦਿਲ ਹੇਚ ਨਾ ਦਾਨੀ। ਇਹ ਫਾਰਸੀ ਦਾ ਸ਼ਬਦ ਹੈ, ਪਰ ਲਿਪੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਮੁਖੀ ਰੱਖੀ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਲਿਪੀ ਦਾ ਪ੍ਰਚਾਰ, ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ। ਜਦੋਂ ਆਪਾਂ ਮੱਲ ਅਖਾੜੇ ਦਾ ਜਾਂ ਉੱਥੋਂ ਖਡੂਰ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਤੇ ਗੁਰੂ ਅੰਗਦ ਦੇਵ ਸਾਹਿਬ ਛੋਟੇ ਛੋਟੇ ਜਿਹੜੇ ਬਾਲਕੇ ਸਨ ਉਹਨਾਂ ਨੂੰ ਮਹਾਰਾਜ ਗੁਰਮੁਖੀ ਪੜ੍ਹਾਉਂਦੇ ਸਨ। ਇਸ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਧੁਰਤੀ ਬਾਣੀ ਉਚਾਰਨ ਕੀਤੀ, ਭਾਈ ਵੀਰ ਸਿੰਘ ਕਹਿੰਦੇ ਤਿੰਨ ਸੋਮੇ ਸਨ ਬਾਣੀ ਦੇ ਪ੍ਰਗਟ ਹੋਣ ਦੇ। ਔਰ ਗੁਰੂ ਨਾਨਕ ਸਾਹਿਬ ਜੀ ਨੂੰ ਜਿਸ ਵਕਤ ਸਿੱਧਾਂ ਨੇ ਸਵਾਲ ਕੀਤਾ ਹੈ ਤੇ ਤੇਰਾ ਕਵਣ ਮੂਲ ਕਵਣ ਮਤ ਵੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ, ਉੱਥੇ ਵੀ ਗੁਰੂ ਨਾਨਕ ਸਾਹਿਬ ਨੇ ਇਹੋ ਬਚਨ ਉਚਾਰਨ ਕੀਤੇ, ਪਵਨ ਆਰੰਭ ਸਤਿਗੁਰ ਮਤ ਵੇਲਾ। ਉਹ ਸਵਾਲ ਕਰਦੇ ਨੇ ਕਿ ਸ੍ਰਿਸ਼ਟੀ ਦੀ ਆਰੰਭਤਾ ਕਿੱਥੋਂ ਹੁੰਦੀ ਹੈ, ਤੇ ਮਹਾਰਾਜ ਕਹਿੰਦੇ ਨੇ ਪਵਨ ਤੋਂ, ਪਵਨ ਗੁਰੂ ਪਾਣੀ ਪਿਤਾ, ਪਵਨ ਆਰੰਭ। ਉਹ ਕਹਿੰਦੇ ਗੁਰੂ ਧਾਰਨ ਦਾ ਵੇਲਾ ਕਿਹੜਾ ਹੈ, ਤੇ ਮਹਾਰਾਜ ਕਹਿੰਦੇ ਨੇ ਮਨੁੱਖਾ ਜਨਮ ਹੀ ਗੁਰੂ ਧਾਰਨ ਦਾ ਵੇਲਾ, ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਪਵਨ ਆਰੰਭ ਸਤਿਗੁਰ ਮਤ ਵੇਲਾ, ਉਹ ਪੁੱਛਦੇ ਨੇ ਜਦੋਂ ਨਿਰਉਤਰ ਹੋ ਗਏ, ਕਹਿਣ ਲੱਗੇ ਕਿ ਤੁਹਾਡਾ ਗੁਰੂ ਕੌਣ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਤਰ ਦਿੱਤਾ, ਸ਼ਬਦ ਗੁਰੂ, ਅਸੀਂ ਚੇਲਾ ਸੁਰਤ ਨੂੰ ਬਣਾਇਆ ਹੈ। ਇਹ ਗੱਲ ਨੂੰ ਸਮਝਣਾ, ਵੈਸੇ ਭਾਈ ਵੀਰ ਸਿੰਘ ਜੀ ਨੇ ਸੌਖੇ ਢੰਗ ਦੇ ਨਾਲ ਸਮਝਾਇਆ ਸ਼ਬਦ ਗੁਰੂ ਤੇ ਚੇਲੇ ਦਾ ਸੰਬੰਧ ਕਿਸ ਤਰ੍ਹਾਂ ਦਾ। ਭਾਈ ਵੀਰ ਸਿੰਘ ਲਿਖਦੇ ਨੇ, ਜੇ ਗੁਰੂ ਤੇ ਚੇਲੇ ਦਾ ਸੰਬੰਧ ਦੇਖਣਾ ਹੈ ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਦਾ ਮਿਲਾਪ ਦੇਖੀਏ, ਕਿ ਜਿੰਨਾ ਚਿਰ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ ਭਾਈ ਮਰਦਾਨਾ ਜੀ ਹਨ ਉਹਨਾਂ ਚਿਰ ਉਹ ਆਨੰਦ ਲੈਂਦੇ ਨੇ, ਪਰ ਜਦੋਂ ਗੁਰੂ ਨਾਨਕ ਸਾਹਿਬ ਤੋਂ ਨਿਰਾਸ਼ ਹੋ ਕੇ ਤੁਰਦੇ ਨੇ, ਬਿਪਤਾ ਘੇਰ ਲੈਂਦੀ ਹੈ। ਯਾਨੀ ਕਿ ਜਿੰਨਾ ਚਿਰ ਸੁਰਤ ਸ਼ਬਦ ਵਿੱਚ ਟਿਕੇਗੀ ਉਹਨਾਂ ਚਿਰ ਤੋਂ ਆਤਮਕ ਆਨੰਦ ਲਏਗਾ। ਸਰੀਰ ਕਰਕੇ ਕਿਤੇ ਵੀ ਰਹੇ, ਭਾਵੇਂ ਆਪਾਂ ਉੱਥੇ ਦੇਸ਼ 'ਚ ਸੀ, ਭਾਵੇਂ ਵਿਦੇਸ਼ਾਂ ਵਿੱਚ ਆ, ਸਿੱਖ ਕਿਰਤ ਵਾਸਤੇ ਕਿਤੇ ਵੀ ਚਲਾ ਜਾਵੇ, ਪਰ ਜੇ ਉਹਦੀ ਸ਼ਬਦ ਜਪਜੀ ਸਾਹਿਬ ਦੇ ਵਿੱਚ ਟਿੱਕੀ ਹੋਈ ਹੈ, ਜਿਉ ਦੀ ਸ਼ਬਦ ਸੁਰਤ ਜਾਪ ਸਾਹਿਬ ਸਵਈਏ ਚੌਪਈ ਆਨੰਦ ਸਾਹਿਬ ਦਾ ਆਨੰਦ ਲੈ ਰਹੀ। ਜੇ ਸੁਖਮਨੀ ਸਾਹਿਬ ਦੇ ਵਿੱਚ ਸੁਰਤ ਟਿੱਕੀ ਹੈ ਫਿਰ ਉਹ ਕੰਮ ਕਾਰ ਕਿਤੇ ਵੀ ਕਰ ਰਿਹਾ ਹੈ, ਕਿਉਂਕਿ ਸਿੱਖ ਦਾ ਸੰਬੰਧ ਗੁਰੂ ਦੇ ਨਾਲ ਚੇਲਾ ਸ਼ਬਦ ਸੁਰਤ ਦਾ ਅਤੇ ਸ਼ਬਦ ਦਾ ਮਿਲਾਪ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਧ ਕਹਿੰਦੇ ਨੇ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ, ਅਸੀਂ ਰਿਧੀਆਂ ਸਿੱਧੀਆਂ ਵਰਤ ਕਰਕੇ ਇੱਥੇ ਪਹੁੰਚੇ ਹਾਂ, ਤੁਸੀਂ ਕਿਹੜੀ ਕਰਾਮਾਤ ਦੇ ਜ਼ਰੀਏ ਸੁਮੇਰ ਪਰਬਤ 'ਤੇ ਆਏ। ਮਹਾਰਾਜ ਗੁਰੂ ਨਾਨਕ ਸਾਹਿਬ ਉੱਤਰ ਦਿੰਦੇ ਨੇ, ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਉੱਥੇ ਵੀ ਮਹਾਰਾਜ ਜੀ ਨੇ ਗੁਰਬਾਣੀ ਦੀ ਟੇਕ ਲੈਣ ਦੀ ਗੱਲ ਕੀਤੀ। ਜਿਸ ਵਕਤ ਸਤਿਗੁਰੂ ਮੱਕੇ ਦੀ ਧਰਤੀ 'ਤੇ ਗਏ, ਮੱਕੇ ਗਏ ਨੇ, ਬਾਬਾ ਫਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ। ਸਿੱਖ ਵਿਦਵਾਨ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰਬਾਣੀ ਮਹਾਰਾਜ ਜਿਹੜੀ ਉਚਾਰਨ ਕਰਦੇ ਉਹਨੂੰ ਲਿਖਤੀ ਰੂਪ ਦੇ ਕਰਕੇ ਉਹ ਪੋਥੀ ਕੋਲ ਰੱਖਦੇ, ਇਹਦਾ ਜ਼ਿਕਰ ਕਿੱਥੇ ਮਿਲਦਾ ਹੈ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਮੱਕੇ ਗਏ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕਸ਼, ਪੂਜਾ ਵਾਂਗ ਮਸੱਲਾ ਧਾਰੀ। ਗੁਰੂ ਨਾਨਕ ਸਾਹਿਬ ਕੋਲ ਜਿਹੜੀ ਉਹ ਕਿਤਾਬ ਹੈ ਉਹ ਕਿਹੜੀ ਕਿਤਾਬ ਹੈ? ਅਤੇ ਉੱਥੇ ਸਿੱਖ ਵਿਦਵਾਨ ਲਿਖਦੇ ਨੇ ਜਿਹੜੀ ਗੁਰੂ ਸਾਹਿਬ ਧੁਰਤੀ ਬਾਣੀ ਉਚਾਰਨ ਕਰਦੇ ਨੇ ਉਹ ਗੁਰੂ ਨਾਨਕ ਸਾਹਿਬ ਨੇ ਉਹਨੂੰ ਲਿਖਤੀ ਰੂਪ ਦਿੱਤਾ ਹੈ। ਜੇ ਕੋਈ ਕਵੇ ਕਿ ਕੇਵਲ ਜੀ ਕਿਤਾਬ ਦਿਖਾਵੇ ਲਈ ਰੱਖੀ ਸੀ, ਜਿਸ ਤਰ੍ਹਾਂ ਮੁਸਲਮਾਨ ਕੁਰਾਨ ਕੋਲ ਰੱਖਦੇ ਨੇ, ਪਰ ਉਸ ਵੇਲੇ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ, ਪੁੱਛਣ ਉਹ ਪੁੱਛਦੇ ਹਨ ਗੁਰੂ ਨਾਨਕ ਸਾਹਿਬ ਤੋਂ, ਦੱਸੋ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਏ। ਯਾਨੀ ਕਿ ਗੁਰੂ ਨਾਨਕ ਸਾਹਿਬ ਕੋਲ ਕਿਹੜੀ ਕਿਤਾਬ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ ਜਿਹਨੂੰ ਕਾਜੀ ਕਹਿ ਰਹੇ ਨੇ, ਪੁੱਛਣ ਫੋਲ ਕਿਤਾਬ ਨੂੰ। ਜੇ ਕੁਝ ਵਿਦਵਾਨ ਜ਼ਿਕਰ ਕਰਦੇ ਨੇ ਜੀ ਉਹ ਆਪਣੀ ਕਿਤਾਬ ਦੇ ਵਰਕੇ ਫਰੋਲ ਕੇ ਪੁੱਛ ਰਹੇ ਸੀ ਕਿ ਹਿੰਦੂ ਵੱਡਾ ਕਿ ਮੁਸਲਮਾਨ, ਪਰ ਕੋਈ ਆਪਣੀ ਕਿਤਾਬ ਦੇ ਵਰਕੇ ਫਰੋਲ ਕਰਕੇ ਦੂਜੇ ਨੂੰ ਉਹ ਸਵਾਲ ਕਿਸ ਤਰ੍ਹਾਂ ਕਰ ਸਕਦੇ? ਉਹ ਤਾਂ ਇਹੋ ਕਹੇਗਾ ਨਾ ਕਿ ਤੇਰੇ ਕੋਲ ਜਿਹੜੀ ਧਰਮ ਗ੍ਰੰਥ ਧਰਮ ਦੀ ਪੋਥੀ ਹੈ ਤੂੰ ਇਹਦੇ ਵਰਕੇ ਫਰੋਲ ਕੇ ਸਾਨੂੰ ਦੱਸ ਕਿ ਤੇਰੇ ਮਤ ਦੇ ਵਿੱਚ ਹਿੰਦੂ ਵੱਡਾ ਕਿ ਮੁਸਲਮਾਨ। ਤੇ ਗੁਰੂ ਨਾਨਕ ਸਾਹਿਬ ਉੱਥੇ ਉੱਤਰ ਦਿੰਦੇ ਨੇ, ਇਹ ਪੰਕਤੀ ਦੇ ਵਿੱਚ ਆਪਾਂ ਆਪਣੇ ਆਪ ਨੂੰ ਵੀ ਰੱਖ ਕੇ ਦੇਖਣਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ, ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਯਾਨੀ ਕਿ ਜੇ ਆਪਣੇ ਸ਼ੁਭ ਅਮਲ ਹੀ ਨਹੀਂ, ਆਪਾਂ ਚੰਗੇ ਕਰਮ ਹੀ ਨਹੀਂ ਕਰ ਰਹੇ, ਕੇਵਲ ਪਹਿਰਾਵੇ ਨੇ ਸਾਨੂੰ ਇਸ ਸੰਸਾਰ ਤੋਂ ਪਾਰ ਨਹੀਂ ਕਰਨਾ। ਜੇ ਆਪਾਂ ਚੰਗੇ ਕਰਮ ਕਰਾਂਗੇ, ਕਰਮੀ ਆਪੂ ਆਪਣੀ, ਕੇ ਨੇੜੇ ਕੇ ਦੂਰ, ਕਰਮਾਂ ਕਰਕੇ ਨੇੜੇ ਹੋਵਾਂਗੇ, ਕਰਮਾਂ ਕਰਕੇ ਦੂਰ ਹੋਵਾਂਗੇ, ਕਿਰਤ ਕਰਮ ਕੇ ਵਿਛੁੜੇ, ਕਰਮਾਂ ਕਰਕੇ ਪਰਮਾਤਮਾ ਤੋਂ ਵਿਛੋੜਾ ਪੈਂਦਾ ਹੈ। ਕਰਮ ਹੀ ਹਨ ਬੰਦੇ ਦੇ, ਜੇ ਬੰਦਾ ਕੋਈ ਚੰਗੇ ਲਫ਼ਜ਼ ਜ਼ਬਾਨ ਤੋਂ ਬੋਲਦਾ ਹੈ ਤੇ ਸਾਰਿਆਂ ਦੇ ਉਹ ਨੇੜੇ ਆ ਜਾਂਦਾ ਹੈ, ਤੇ ਜੇ ਬੰਦਾ ਜ਼ਬਾਨ ਤੋਂ ਮਾੜੇ ਲਫ਼ਜ਼ ਬੋਲੇਗਾ ਤੇ ਆਪਣੇ ਤੋਂ ਵੀ ਦੂਰੀ ਬਣ ਜਾਂਦੀ। ਉਹ ਬਾਅਦ ਵਿੱਚ ਪਛਤਾਵਾ ਜਿੰਨਾ ਮਰਜ਼ੀ ਕਰੇ ਕਿ ਮੇਰੀ ਜ਼ਬਾਨ, ਮੇਰੇ ਬੋਲੇ ਹੋਏ ਬੋਲ ਹਨ, ਸ਼ਬਦ ਹਨ ਜਿਹੜੇ ਮੈਨੂੰ ਪਰਿਵਾਰ ਤੋਂ ਵੀ, ਮੈਨੂੰ ਆਪਣੇ ਸਖੀਆਂ ਤੋਂ ਵੀ ਦੂਰ ਲੈ ਗਏ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਭਾਈ ਗੁਰਦਾਸ ਜ਼ਿਕਰ ਕਰਦੇ ਨੇ, ਉੱਥੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਆਪਣੀ ਪੋਥੀ ਦੇ ਵਰਕੇ ਫਰੋਲ ਕੇ ਸਾਨੂੰ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ। ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਬਾਣੀ ਨੂੰ ਸਤਿਗੁਰਾਂ ਨੇ ਲਿਖਤੀ ਰੂਪ ਦਿੱਤਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਧਰਤੀ 'ਤੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾਗਤ ਦੀ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਜੀ ਨੇ ਗੁਰਬਾਣੀ ਦਾ ਖਜ਼ਾਨਾ ਮਹਾਰਾਜ ਜੀ ਨੇ ਬਾਬਾ ਲਹਿਣਾ ਜੀ ਨੂੰ ਬਖਸ਼ ਦਿੱਤਾ ਸੀ। ਗੁਰੂ ਅੰਗਦ ਦੇਵ ਸਾਹਿਬ ਖਡੂਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਰਹੇ। ਗੁਰੂ ਅੰਗਦ ਦੇਵ ਸਾਹਿਬ ਜੀ ਨੇ 63 ਸਲੋਕ ਪਾਵਨ ਗੁਰਬਾਣੀ ਦੇ ਉਚਾਰਨ ਕੀਤੇ ਹਨ, ਔਰ ਉਹ 63 ਸਲੋਕ ਜਿਹੜੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹਨ। ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾਗਦੀ ਦਿੱਤੀ। ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਖਜ਼ਾਨਾ ਤੇ ਆਪਣੇ ਉਚਾਰਨ ਕੀਤੇ 63 ਸਲੋਕ ਸਮੇਤ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾਗਦੀ ਸਮੇਂ ਇਹ ਬਾਣੀ ਬਖਸ਼ਿਸ਼ ਕਰ ਦਿੱਤੀ ਹੈ, ਔਰ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ। ਮਹਾਰਾਜ ਜੀ ਦੇ ਬਚਨ ਨੇ ਤੁਸੀਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹੋ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਗੁਰੂ ਅਮਰਦਾਸ ਸਾਹਿਬ ਜੀ ਨੇ ਸੱਚੀ ਬਾਣੀ ਦੀ ਗੱਲ ਕੀਤੀ ਹੈ, ਕਿਉਂਕਿ ਉਸ ਵੇਲੇ ਕਈ ਅਧੂਰੇ ਜਿਹੜੇ ਆਪ ਬਣੇ ਗੁਰੂ ਸਨ ਉਹ ਕੱਚੀ ਬਾਣੀ ਉਚਾਰਨ ਕਰਨ ਲੱਗ ਪਏ ਸਨ। ਗੁਰੂ ਰਾਮਦਾਸ ਸਾਹਿਬ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਕਿ ਗੁਰੂ ਦੀ ਉਚਾਰਨ ਕੀਤੀ ਹੋਈ ਬਾਣੀ ਹੀ ਸਾਡੇ ਲਈ, ਉਹ ਜਿਹੜੇ ਸ਼ਬਦ ਹਨ ਸਾਡੇ ਲਈ ਉਹ ਗੁਰੂ ਹਨ, ਕਿਉਂਕਿ ਗੁਰੂ ਹੈ ਹੀ ਬਾਣੀ ਦਾ ਰੂਪ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਨ ਜੇ ਗੁਰੂ ਦੀ ਕਹੀ ਹੋਈ ਬਾਣੀ ਸ਼ਬਦ ਦੇ ਉੱਤੇ ਸਿੱਖ ਅਮਲ ਕਰਦਾ ਹੈ ਮਹਾਰਾਜ ਕਹਿੰਦੇ ਪ੍ਰਤੱਖ ਗੁਰੂ ਨਿਸਤਾਰੇ ਉਹ ਪ੍ਰਗਟ ਤੌਰ ਦੇ ਉੱਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਦਾ ਨਿਸਤਾਰ ਉਹਦਾ ਭਲਾ ਹੋਵੇਗਾ ਉਹ ਸੰਸਾਰ ਨਿਸਪ੍ਰਪੰਚ ਸੰਸਾਰ ਤੋਂ ਜ਼ਰੂਰ ਤਰੇਗਾ ਜੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵੱਡੇ ਸਤਿਗੁਰਾਂ ਦਾ ਇਹ ਗੁਰਬਾਣੀ ਦਾ ਖਜ਼ਾਨਾ ਇਕੱਤਰ ਕਰਵਾਇਆ ਸਮਾਂ ਨਹੀਂ ਕਿ ਮੈਂ ਉੱਧਰ ਇਤਿਹਾਸ ਵੱਲ ਜਾ ਸਕਾਂ ਕੇਵਲ ਪੰਛੀ ਚਾਤ ਤਾਂ ਮਾਰੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਦੇ ਹੀ ਲੜ ਲਾਇਆ ਸ਼ਬਦ ਗੁਰੂ ਦੇ ਲੜ ਲਾਇਆ ਔਰ ਪੰਜਵਾਂ ਜਾਮਾ ਧਾਰਨ ਕੀਤਾ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰੂ ਜੀ ਨੇ ਸਾਰੀ ਬਾਣੀ ਇਕੱਤਰ ਕਰਵਾਈ ਗੁਰੂ ਸਾਹਿਬਾਨਾਂ ਦੀ ਬਾਣੀ ਜਦੋਂ ਮਹਾਰਾਜ ਜੀ ਨੂੰ ਗੁਰਬਾਣੀ ਦਾ ਖਜ਼ਾਨਾ ਗੋਇੰਦਵਾਲ ਸਾਹਿਬ ਤੋਂ ਦੋ ਪੋਥੀਆਂ ਦੇ ਰੂਪ ਦੇ ਵਿੱਚ ਮਿਲਿਆ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ ਮਹਾਰਾਜ ਜੀ ਦੇ ਪਾਵਨ ਬਚਨ ਨੇ ਹਮ ਧਨਵੰਤ ਭਾਗਟ ਸੱਚ ਨਾਏ ਆਪਾਂ ਕਹਿੰਦੇ ਹਾਂ ਕਿ ਸੰਸਾਰ ਦਾ ਧਨ ਪਾ ਕੇ ਭਾਗਾਂ ਵਾਲੇ ਬਣ ਗਏ ਜਦੋਂ ਕਿਸੇ ਦਾ ਵਿਜਾ ਲੱਗੇ ਜਾਂ ਕਿਤੇ ਬੱਚੇ ਨੂੰ ਨੌਕਰੀ ਮਿਲੇ ਕਹਿੰਦੇ ਹਾਂ ਜੀ ਤੁਹਾਡੇ ਭਾਗ ਬੜੇ ਚੰਗੇ ਸੀ ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਅੱਜ ਅਸੀਂ ਵੱਡਿਆਂ ਭਾਗਾਂ ਵਾਲੇ ਬਣ ਗਏ ਕਦੋਂ ਭਾਗ ਹਮ ਧਨਵੰਤ ਭਾਗਟ ਸੱਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨ ਜਦੋਂ ਸਾਨੂੰ ਸਾਡੇ ਪਿਤਾ ਦਾਦੇ ਦਾ ਗੁਰਬਾਣੀ ਦਾ ਖਜ਼ਾਨਾ ਸਾਡੇ ਹੱਥ ਲੱਗਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਕਾ ਕਸ਼ੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਏ ਇਹ ਗੁਰਬਾਣੀ ਦੇ ਖਜ਼ਾਨੇ ਨੂੰ ਜਿੰਨਾ ਮਰਜ਼ੀ ਖਾਇਓ ਜਿੰਨਾ ਮਰਜ਼ੀ ਖਰਚਿਓ ਕਦੇ ਵੀ ਇਸ ਖਜ਼ਾਨੇ ਦੇ ਵਿੱਚ ਤੋਟਾ ਨਹੀਂ ਆਉਂਦਾ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਉਸ ਵੇਲੇ ਗੁਰਬਾਣੀ ਇਕੱਤਰ ਕਰਕੇ ਭਗਤ ਜਨਾਂ ਦੀ ਭੱਟ ਸਾਹਿਬਾਨਾਂ ਦੀ ਮੈਂ ਆਰੰਭਤਾ ਤੇ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਿਲੱਖਣਤਾ ਕੀ ਹੈ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ ਨਾ ਉੱਥੇ ਸਾਰੇ ਧਰਮਾਂ ਦੇ ਭਗਤ ਸਾਹਿਬਾਨ ਭਾਵੇਂ ਕੋਈ ਸਨਾਤਨ ਮਤ ਨਾਲ ਸੰਬੰਧ ਰੱਖ ਰਿਹਾ ਹੈ ਬ੍ਰਾਹਮਣ ਜਾਤੀ ਦਾ ਹੈ ਭਾਵੇਂ ਕੋਈ ਕਿਸੇ ਜਾਤੀ ਨਾਲ ਸੰਬੰਧ ਰੱਖਦਾ ਭਾਵੇਂ ਕੋਈ ਮੁਸਲਮਾਨ ਫਕੀਰ ਹੈ ਉਹਨਾਂ ਦੀ ਵੀ ਗੁਰਬਾਣੀ ਲੈ ਕਰਕੇ ਗੁਰੂ ਸਾਹਿਬ ਨੇ ਬੜੇ ਅਦਬ ਦੇ ਨਾਲ ਭਾਈ ਗੁਰਦਾਸ ਸਾਹਿਬ ਨੂੰ ਲਖਾਰੀ ਲਾ ਕਰਕੇ ਰਾਮਸਰ ਸਾਹਿਬ ਵਾਲੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਹੈ ਹੁਣ ਉਹ ਪਹਿਲਾ ਪ੍ਰਕਾਸ਼ ਉਹ ਸਤੰਬਰ ਦੇ ਵਿੱਚ ਆਪ ਜੀ ਨੇ ਮਨਾਉਣਾ ਹੈ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ 30 ਰਾਗਾਂ ਦੇ ਵਿੱਚ ਗੁਰਬਾਣੀ ਲਿਖਵਾਈ ਔਰ ਹਰਿਮੰਦਰ ਸਾਹਿਬ ਦੇ ਅੰਦਰ ਪਹਿਲਾ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ 98 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਿਠਾਇਆ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਇਆ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਹਰ ਮੰਦਰ ਮੇ ਜਾਏ ਪਹੁੰਚੇ ਰਾਗੀ ਕਰ ਤਰਾਗ ਸੁਰ ਉੱਚੇ ਮੰਜੀ ਸਹਿਤ ਗ੍ਰੰਥ ਤੈਂ ਥਾਪ ਨਿਕਟ ਬੈਠ ਗਏ ਗੁਰੂ ਤਬ ਆਪ ਵਾਰ ਭੋਗ ਕੋ ਸੁਣ ਮਨ ਲਾਈ ਸ਼੍ਰੀ ਅਰਜਨ ਪੁਨ ਗਿਰਾ ਅਲਾਈ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਨੇ ਤਾਬਿਆ ਬੈਠ ਕੇ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਮਾਨ ਬਾਕ ਗ੍ਰੰਥ ਸੋ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਇਹ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਜੋ ਆਪ ਜੀ ਨੇ ਗੁਰਪੁਰਬ ਅਗਲੇ ਮਹੀਨੇ ਮਨਾਉਣਾ ਅੱਜ ਦਾ ਜਿਹੜਾ ਪੁਰਬ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿੱਥੇ ਤੇ ਕਦੋਂ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਬਾਣੀ ਦਾ ਇੰਨਾ ਅਦਬ ਕੀਤਾ ਸਮਾਂ ਨਹੀਂ ਕਿ ਮੈਂ ਸਾਖੀ ਵਿਸਥਾਰ ਸਹਿਤ ਸੁਣਾਵਾਂ ਪਰ ਕੇਵਲ ਤੂਕ ਮਾਤਰ ਇੱਥੇ ਬੇਨਤੀ ਕਰਦਾ ਭਾਈ ਗੋਪਾਲਾ ਜੀ ਤੋਂ ਜਪਜੀ ਸਾਹਿਬ ਦਾ ਪਾਠ ਸੁਣਿਆ ਜਿਉਂ ਜਿਉਂ ਗੁਰੂ ਹਰਗੋਬਿੰਦ ਸਾਹਿਬ ਪਾਠ ਸੁਣ ਰਹੇ ਨੇ ਜਪਜੀ ਸਾਹਿਬ ਦਾ ਤਿਉਂ ਤਿਉਂ ਮਹਾਰਾਜ ਗੁਰਤਾ ਗੱਦੀ ਤੋਂ ਉੱਠਣ ਲਈ ਤਿਆਰ ਨੇ ਕਿ ਭਾਈ ਗੋਪਾਲਾ ਇੰਨੀ ਭਾਵਨਾ ਦੇ ਨਾਲ ਬਾਣੀ ਪੜ੍ਹ ਰਿਹਾ ਹੈ ਸੰਸਾਰ ਦੇ ਅੰਦਰ ਗੁਰੂ ਸਾਹਿਬ ਜੀ ਨੇ ਝਾਤ ਮਾਰ ਕੇ ਦੇਖਿਆ ਕਿਹੜੀ ਕੀਮਤੀ ਵਸਤੂ ਜਿਹੜੀ ਮੈਂ ਭਾਈ ਗੋਪਾਲੇ ਨੂੰ ਇਨਾਮ ਵਜੋਂ ਦੇਵਾਂ ਕਿ ਇਹਨੇ ਸ਼ੁੱਧ ਜਪਜੀ ਸਾਹਿਬ ਦਾ ਪਾਠ ਸੁਣਾਇਆ ਪਰ ਬਾਣੀ ਦੇ ਤੁੱਲ ਬਰਾਬਰ ਕੋਈ ਸੰਸਾਰ 'ਚ ਵਸਤੂ ਮਿਲੀ ਹੀ ਨਹੀਂ ਆਪਾਂ ਵੀ ਕਹਿੰਦੇ ਹਾਂ ਕਿ ਮੁੱਲ ਦਿੱਤਾ ਹੈ ਪਰ ਗੁਰਬਾਣੀ ਦਾ ਮੁੱਲ ਕੋਈ ਦੇ ਹੀ ਨਹੀਂ ਸਕਦਾ ਔਰ ਗੁਰੂ ਹਰਗੋਬਿੰਦ ਸਾਹਿਬ ਨੇ ਦੇਖਿਆ ਕਿ ਗੁਰਬਾਣੀ ਦੇ ਬਰਾਬਰ ਤਾਂ ਹੁਣ ਗੁਰੂ ਨਾਨਕ ਸਾਹਿਬ ਦਾ ਤਖ਼ਤ ਹੀ ਹੈ ਗੁਰੂ ਹਰਗੋਬਿੰਦ ਸਾਹਿਬ ਉੱਠਣ ਲਈ ਤਿਆਰ ਨੇ ਪਰ ਭਾਈ ਗੋਪਾਲਾ ਜੀ ਦਾ ਮਨ ਕਰਦਾ ਹੈ ਕਿ ਜਿਹੜਾ ਭਾਈ ਸੁਭਾਗੇ ਨੇ 5 ਘੋੜੇ ਲਿਆਂਦੇ ਇੱਕ ਘੋੜਾ ਗੁਰੂ ਹਰਗੋਬਿੰਦ ਸਾਹਿਬ ਨੇ ਵੱਡੇ ਪੁੱਤਰ ਬਾਬੇ ਗੁਰਦਿੱਤਾ ਜੀ ਨੂੰ ਦਿੱਤਾ ਇੱਕ ਘੋੜਾ ਬਾਬਾ ਬਿਧੀ ਚੰਦ ਸਾਹਿਬ ਨੂੰ, ਇੱਕ ਘੋੜਾ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਦਿੱਤਾ ਹੈ। ਦੋ ਘੋੜੇ ਮਹਾਰਾਜ ਦੇ ਤਬੇਲੇ ਵਿੱਚ ਖੜੇ ਨੇ। ਜੇ ਗੁਰੂ ਸਾਹਿਬ ਮੈਨੂੰ ਪੁੱਛਣਗੇ ਤੈਨੂੰ ਕੀ ਚਾਹੀਦਾ, ਤੇ ਮੈਂ ਕਹਾਂਗਾ ਸਤਿਗੁਰੂ ਮੈਨੂੰ ਭਾਈ ਸੁਭਾਗੇ ਦਾ ਲਿਆਂਦਾ ਘੋੜਾ ਬਖਸ਼ ਦਿਓ। ਸਤਿਗੁਰੂ ਤੰਤਰਜਾਮੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੋਪਾਲੇ ਨੂੰ ਘੋੜਾ ਵੀ ਸਜਾ ਕਰਕੇ ਦਿੱਤਾ ਔਰ ਬਹੁਤਾ ਇਨਾਮ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਆ। ਸੱਤਵਾਂ ਜਾਮਾ ਧਾਰਿਆ ਔਰ ਗੁਰੂ ਹਰਿ ਸਾਹਿਬ ਨੇ ਕੀਰਤਪੁਰ ਦੀ ਧਰਤੀ ਤੇ ਬਚਨ ਕਹੇ, ਜੋ ਸਿੱਖ ਅਦਬ ਬਾਣੀ ਕੋ ਕਰੇ ਬਿਨ ਪ੍ਰਿਆਸ ਭਵ ਸਾਗਰ ਤਰੇ। ਜਿਹੜਾ ਸਿੱਖ ਇਹ ਗੁਰਬਾਣੀ ਦਾ ਅਦਬ ਕਰੇਗਾ ਨਾ, ਉਹਨੂੰ ਇਹ ਸੰਸਾਰ ਤੋਂ ਤਰਨ ਵਾਸਤੇ ਬਹੁਤੇ ਯਤਨ ਕਰਨ ਦੀ ਲੋੜ ਨਹੀਂ। ਚਲੋ ਹੁਣ ਇੱਕ ਆਪਣੀ ਮਤ ਹੈ, ਜੇ ਆਪਾਂ ਆਪਣੀ ਮਤ ਅਨੁਸਾਰ ਜਿੰਨਾ ਮਰਜ਼ੀ ਸੋਚੀ ਜਾਈਏ ਵਿਚਾਰੀ ਜਾਈਏ ਕਿਸ ਤਰ੍ਹਾਂ ਹੋ ਸਕਦਾ। ਇੱਕ ਗੁਰੂ ਤੇ ਭਰੋਸਾ ਹੈ ਕਿ ਜੋ ਗੁਰੂ ਨੇ ਕਿਹਾ ਉਹ ਬਿਲਕੁਲ ਸੱਚ ਹੈ। ਕਈ ਕਹਿੰਦੇ ਜੀ ਬਾਣੀ ਪੜ੍ਹਨ ਦੇ ਨਾਲ ਵਿਚਾਰਨ ਦੇ ਨਾਲ ਮਨੁੱਖ ਦੀ ਕਲਿਆਣ ਹੋਵੇਗੀ। ਜਿਹੜਾ ਬਾਣੀ ਦਾ ਸਤਿਕਾਰ ਕਰੇਗਾ ਉਹ ਬਾਣੀ ਨੂੰ ਪੜ੍ਹ ਕੇ ਉਹਦੇ ਉੱਤੇ ਅਮਲ ਵੀ ਕਰੇਗਾ, ਤੇ ਜਿਹੜਾ ਬਾਣੀ ਦਾ ਸਤਿਕਾਰ ਹੀ ਨਹੀਂ ਕਰ ਰਿਹਾ ਉਹਨੇ ਤੇ ਕੇਵਲ ਪੜ੍ਹਨਾ ਹੈ ਕੇਵਲ ਦੂਜਿਆਂ ਨੂੰ ਨੀਵਾਂ ਦਿਖਾਉਣ ਵਾਸਤੇ। ਕਿਉਂਕਿ ਪੜ੍ਹਾਈ ਵੀ ਦੋ ਤਰ੍ਹਾਂ ਦੀ ਹੈ ਨਾ, ਇੱਕ ਤਾਂ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਇੱਕ ਵਿੱਦਿਆ ਹੈ ਪੜ੍ਹ ਪੜ੍ਹ ਗੱਡੀ ਲੱਦੀ ਹੈ ਪੜ੍ਹ ਪੜ੍ਹ ਭਰੀ ਹੈ ਸਾਥ। ਉਹਨਾਂ ਬਾਰੇ ਮਹਾਰਾਜ ਨੇ ਬਚਨ ਕਹੇ ਨੇ, ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰ। ਹੁਣ ਦੇਖੋ ਪੜ੍ਹਾਈ ਤਾਂ ਪੜ੍ਹਾਈ ਹੈ ਪਰ ਮਹਾਰਾਜ ਨੇ ਦੋ ਤਰ੍ਹਾਂ ਦੇ ਇੱਥੇ ਬਚਨ ਕਹੇ ਨੇ, ਜੇ ਵਿੱਦਿਆ ਪੜ੍ਹ ਕੇ ਤੂੰ ਵਿਚਾਰ ਕੇ ਪਰਉਪਕਾਰੀ ਜੀਵਨ ਬਣਾਵੇਂ, ਦੂਜਿਆਂ ਲਈ ਚਾਨਣ ਮੁਨਾਰਾ ਬਣੇ, ਦੂਜਿਆਂ ਨੂੰ ਵੀ ਗਿਆਨ ਦੇਵੇਂ ਕਿ ਭਾਈ ਨਾਮ ਜਪੋ, ਪਰਮੇਸ਼ਰ ਦੀ ਬੰਦਗੀ ਕਰੋ, ਸੰਸਾਰ ਦੇ ਅੰਦਰ ਭਲਾ ਕਰੋ, ਜੇ ਦੂਜਿਆਂ ਲਈ ਚਾਨਣ ਮੁਨਾਰਾ ਬਣਦਾ ਹੈ ਤੇ ਤੇਰਾ ਪਾਰ ਉਤਾਰਾ ਹੋਵੇਗਾ। ਇਸ ਲਈ ਗੁਰੂ ਹਰਿ ਸਾਹਿਬ ਨੇ ਬਚਨ ਕੀਤੇ ਨੇ, ਜੋ ਸਿੱਖ ਅਦਬ ਬਾਣੀ ਕੋ ਕਰੈ ਬਿਨ ਪ੍ਰਿਆਸ ਭਵ ਸਾਗਰ ਤਰੈ। ਦੂਜਾ ਬਚਨ ਮਹਾਰਾਜ ਨੇ ਕਿਹਾ, ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾਹੇ ਹਮਾਰਾ। ਜਿਹਦੇ ਅੰਦਰ ਬਾਣੀ ਦੀ ਰਿਸਪੈਕਟ ਹੀ ਨਹੀਂ, ਬਾਣੀ ਦਾ ਕੋਈ ਸਤਿਕਾਰ ਹੀ ਨਹੀਂ, ਇੱਥੋਂ ਤੱਕ ਵੀ ਕਹਿਣ ਲੱਗ ਪਏ ਕਿ ਤੇ ਜੀ ਚੰਦੋਏ ਦੀ ਕੀ ਲੋੜ ਹੈ, ਚੌਰ ਦੀ ਕੀ ਲੋੜ ਹੈ, ਅਰਮਾਲਿਆਂ ਦੀ ਕੀ ਲੋੜ ਹੈ, ਪੋਥੀ ਜਿੱਥੇ ਮਰਜ਼ੀ ਪ੍ਰਕਾਸ਼ ਕਰ ਲਓ। ਯਾਨੀ ਕਿ ਉਹਨਾਂ ਦੇ ਅੰਦਰ ਬਾਣੀ ਦੀ ਰਿਸਪੈਕਟ ਹੀ ਨਹੀਂ। ਜਿਸ ਬਾਣੀ ਬਾਰੇ ਗੁਰੂ ਅਮਰਦਾਸ ਕਹਿ ਰਹੇ ਨੇ, ਵਾਹੂ ਵਾਹੂ ਬਾਣੀ ਨਿਰੰਕਾਰ ਹੈ ਤਿਸ ਜੇਵਟ ਅਵਰ ਨਾ ਕੋਏ। ਜੇ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਨੇ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਤੇ ਅੱਜ ਦਾ ਬੁੱਧੀ ਜੀ ਪੜ੍ਹਿਆ ਲਿਖਿਆ ਕਹਿੰਦਾ ਜੀ ਇਰਮਾਲਿਆਂ ਦੀ ਚੰਦੋਏ ਦੀ ਚੌਰ ਦੀ ਕੀ ਲੋੜ, ਕੇਵਲ ਪੜ੍ਹਨ ਲਈ ਗਿਆਨ ਹੈ। ਗੁਰੂ ਹਰਿ ਸਾਹਿਬ ਮਹਾਰਾਜ ਕਹਿਣ ਲੱਗੇ, ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾਹੇ ਹਮਾਰਾ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਜੇ ਔਰੰਗਜ਼ੇਬ ਨੇ ਮਿਲਣ ਦਾ ਯਤਨ ਕੀਤਾ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਿਲੇ ਨੇ, ਤੁਸੀਂ ਜਾਣਦੇ ਹੋ ਦਿੱਲੀ ਦੀ ਧਰਤੀ ਤੇ। ਪਰ ਜਦੋਂ ਉਹਨੇ ਕਿਹਾ ਮਹਾਰਾਜ, ਕਹਿੰਦੇ ਮਿਲਣ ਦਾ ਕਾਰਨ, ਤੇ ਉਹਦੇ ਭੇਜੇ ਬੰਦੇ ਕਹਿੰਦੇ ਜੀ ਤੁਹਾਡੇ ਤੋਂ ਗਿਆਨ ਲੈਣਾ ਚਾਹੁੰਦਾ ਹੈ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦਾ ਹੀ ਸ਼ਬਦ ਉਚਾਰਨ ਕੀਤਾ, ਕਿਆ ਖਾਧਾ ਕਿਆ ਪੈਦਾ ਹੋਏ ਜਾਮਨ ਨਾਹੀ ਸੱਚਾ ਸੋਏ। ਮਹਾਰਾਜ ਕਹਿੰਦੇ ਜੀ ਉਪਦੇਸ਼ ਲੈਣਾ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਹੀ ਲੈ ਲਾ। ਨੌਵਾਂ ਜਾਮਾ ਧਾਰਨ ਕੀਤਾ, 59 ਸ਼ਬਦ 57 ਸਲੋਕ ਉਚਾਰਨ ਕੀਤੇ ਨੇ ਔਰ ਗੁਰੂ ਕਲਗੀਧਰ ਸਾਹਿਬ ਜੀ ਨੇ ਫਿਰ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ, ਜੋ ਆਪਾਂ ਅੱਜ ਪੁਰਬ ਮਨਾ ਰਹੇ ਹਾਂ, ਕਿਉਂਕਿ ਅਗਲੇ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼, ਉਸ ਸਰੂਪ ਦੇ ਅੰਦਰ 30 ਰਾਗ ਗੁਰੂ ਅਰਜਨ ਦੇਵ ਸਾਹਿਬ ਨੇ ਲਿਖਵਾਏ ਨੇ ਔਰ ਜਿਹੜਾ ਪੁਰਬ ਆਪਾਂ ਅੱਜ ਮਨਾ ਰਹੇ ਹਾਂ, ਵੈਸੇ ਤਾਂ ਇੱਕ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੂਰਨ ਹੈ, ਪਰ ਜੋ ਇੱਕੋ ਅੰਕਾਰ ਤੋਂ ਲੈ ਕੇ 18, 10, 20 ਤੇ 31 ਰਾਗ ਜੈਜਾਵੰਤੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਲਿਖਵਾਇਆ ਹੈ, ਇਹਨੂੰ ਮੁਕੰਮਲ ਸੰਪੂਰਨ ਕੀਤਾ। ਸੋ ਇਤਿਹਾਸ ਵਿੱਚ ਜੋ ਸਾਖੀ ਆਉਂਦੀ ਹੈ ਕਿ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਸਿੱਖ ਬਾਣੀ ਪੜ੍ਹ ਰਿਹਾ ਸੀ ਦੱਖਣੀ ਓਂਕਾਰ ਦੀ, ਉਹਨੇ ਪੰਕਤੀ ਪੜ੍ਹੀ ਸੀ, ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ, ਗੁਰਸੂਰਾ ਦੀ ਜਗ੍ਹਾ ਕਹਿ ਦੀ ਥਾਂ ਕੇ ਬੋਲਿਆ ਸੀ, ਤੇ ਗੁਰੂ ਕਲਗੀਧਰ ਸਾਹਿਬ ਨੇ ਤਾੜਨਾ ਕੀਤੀ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਸਾਨੂੰ ਬਾਣੀ ਦਾ ਸ਼ੁੱਧ ਉਚਾਰਨ ਸਮਝਾਵੋ, ਇਹਦੇ ਅਰਥ ਪੜਾਵੋ। ਗੁਰੂ ਕਲਗੀਧਰ ਜੀ ਕਹਿੰਦੇ, ਸਮਾਂ ਆਵੇਗਾ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਅਸੀਂ ਕਾਰਜ ਜ਼ਰੂਰ ਕਰਾਂਗੇ। ਜਦੋਂ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਹੁਣ ਤਾਂ ਆਪ ਜੀ ਨੇ ਕਮਰ ਕਸਾ ਖੋਲ ਲਿਆ ਹੈ, ਆਪ ਕਿਰਪਾ ਕਰੋ ਹੁਣ ਬਾਣੀ ਦੇ ਸਾਨੂੰ ਅਰਥ ਪੜਾਵੋ, ਬਾਣੀ ਦਾ ਬੋਧ ਕਰਾਓ। ਗੁਰੂ ਕਲਗੀਧਰ ਜੀ ਕਹਿੰਦੇ, ਜਾਓ। ਮਹਾਰਾਜ ਕਹਿੰਦੇ, ਗੁਰੂ ਅਰਜਨ ਦੇਵ ਸਾਹਿਬ ਵਾਲਾ ਸਰੂਪ ਲੈ ਕੇ ਆਓ। ਸਿੱਖ ਗਏ, ਧੀਰਮੱਲ ਨੇ ਗੱਲ ਕਹਿ ਦਿੱਤੀ ਸੀ, ਜੇ ਗੁਰੂ ਨਾਨਕ ਸਾਹਿਬ ਦਾ ਰੂਪ ਹਨ ਤੇ ਫਿਰ ਬਾਣੀ ਕੰਠੋਂ ਕਿਉਂ ਨਹੀਂ ਉਚਾਰ ਲੈਂਦੇ। ਫਿਰ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਸਾਹਿਬ ਨੂੰ ਲਿਖਾਰੀ ਲਾਇਆ, ਔਰ ਇੱਕ ਓਅੰਕਾਰ ਤੋਂ ਬਾਣੀ ਦੀ ਆਰੰਭਤਾ ਕੀਤੀ ਹੈ ਤਾਂ ਇਸ ਬੀੜ ਨੂੰ ਦਮਦਮੀ ਬੀੜ ਕਹਿੰਦੇ ਨੇ। ਵੈਸੇ ਮੇਰੇ ਨਾਲੋਂ ਵੱਧ ਆਪ ਜੀ ਨੂੰ ਅਤਿ ਸਨਮਾਨਯੋਗ ਗਿਆਨੀ ਜਗਤਾਰ ਸਿੰਘ, ਕਿਉਂਕਿ ਇਹ ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਉਸ ਅਸਥਾਨ ਦੇ ਉੱਤੇ ਸੇਵਾ ਨਿਭਾ ਰਹੇ ਅਤੇ ਆਪ ਜੀ ਨੂੰ ਬਹੁਤ ਵਿਸਥਾਰ ਸਹਿਤ ਸੁਣਾਉਣਗੇ, ਜਾਂ ਕਿਉਂਕਿ ਉਹਨਾਂ ਦੀ ਉੱਥੇ ਸੇਵਾ ਹੈ। ਗੁਰੂ ਕਲਗੀਧਰ ਸਾਹਿਬ ਜੀ ਨੇ ਜੋ ਇਤਿਹਾਸ ਕਹਿੰਦਾ, 9 ਮਹੀਨੇ 9 ਦਿਨ ਅਤੇ 9 ਪਲ ਅਤੇ 9 ਘੜੀਆਂ ਦੇ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਇਹ ਬਾਣੀ ਸੰਪੂਰਨ ਕੀਤੀ। ਭਾਈ ਮਨੀ ਸਿੰਘ ਸਾਹਿਬ ਲਿਖਾਰੀ ਲੱਗੇ, ਅਨੇਕਾਂ ਹੀ ਸੰਗਤਾਂ ਜਿਹੜੀਆਂ ਸਨ ਉਹ ਬਾਣੀ ਦੇ ਅਰਥ ਸੁਣਨ ਵਾਸਤੇ ਆਉਂਦੀਆਂ ਨੇ, ਪਰ ਜਿਹੜੇ ਸੰਪੂਰਨ ਬਾਣੀ ਦੇ ਜਿਨ੍ਹਾਂ ਨੇ ਅਰਥ ਪੜ੍ਹੇ ਹਨ ਉਹ 48 ਸਿੰਘਾਂ ਦੀ ਗਿਣਤੀ। ਜਦੋਂ ਆਪਾਂ ਦਮਦਮਾ ਸਾਹਿਬ ਜਾਂਦੇ ਹਾਂ, ਜਿੱਥੇ ਲਿਖਣਸਰ ਗੁਰਦੁਆਰਾ ਸਰੋਵਰ ਦੇ ਨਾਲ ਬਣਿਆ ਹੈ, ਉੱਥੇ 48 ਸਿੰਘਾਂ ਦੇ ਅਰਥ ਨਾਮ ਲਿਖੇ ਹੋਏ ਨੇ। ਇਤਿਹਾਸ ਕਹਿੰਦਾ ਹੈ ਕਿ ਜਿਨ੍ਹਾਂ ਨੇ ਬਾਣੀ ਦੇ ਅਰਥ ਸੁਣੇ ਉਹ ਸਿੱਖ ਬਦੇ ਮੁਕਤ ਹੋ ਗਏ। ਇਹ ਵੀ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਜਿੰਦ ਜਾਨਾਂ ਨਿਸ਼ਾਵਰ ਕੀਤੀਆਂ, ਜਿਸ ਤਰ੍ਹਾਂ ਭਾਈ ਦਿਲਾਵਰ ਸਿੰਘ ਜੀ ਦਾ ਕੱਲ੍ਹ ਨੂੰ ਸ਼ਹੀਦੀ ਦਿਹਾੜਾ ਮਨਾਉਣਾ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੌਮ ਦੀ ਖਾਤਰ ਪੰਥ ਦਾ ਦਰਦ ਰੱਖਦਿਆਂ ਕੁਰਬਾਨ ਕਰ ਦਿੱਤੀਆਂ, ਉਹ ਵੀ ਮੁਕਤ ਹਨ। ਪਰ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਹਿਰਦੇ ਵਿੱਚ ਵਸਾਉਣ ਵਾਲੇ ਉਹ ਬਦੇ ਮੁਕਤ ਹੋ ਗਏ, ਭਾਵ ਕਿ ਦੇਹ ਦੇ ਹੁੰਦਿਆਂ ਹੋਇਆਂ ਉਹਨਾਂ ਨੇ ਮੁਕਤੀ ਕਲਿਆਣ ਪ੍ਰਾਪਤ ਕਰ ਲਏ। ਅਤੇ ਵੱਡੇ ਭਾਗ ਹਨ ਉਹਨਾਂ ਗੁਰਸਿੱਖਾਂ ਦੇ ਜਿਹੜੇ ਭਾਵਨਾ ਦੇ ਨਾਲ ਇਹ ਗੁਰਬਾਣੀ ਦੀ ਕਥਾ ਸੁਣਦੇ ਨੇ, ਬਾਣੀ ਨੂੰ ਪੜ੍ਹਦੇ ਨੇ, ਗੁਰੂ ਦਾ ਰੂਪ ਜਾਣ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦੇ 'ਚ ਵਸਾਉਂਦੇ ਨੇ, ਫਿਰ ਉਹਨਾਂ ਦੀ ਕਲਿਆਣ ਭਾਈ ਬਾਣੀ ਕਿਉਂ ਨਹੀਂ ਕਰੇਗੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰੂ ਕੀ ਕਾਂਸ਼ੀ ਦਾ ਖਿਤਾਬ ਕਲਗੀਧਰ ਜੀ ਨੇ ਦਿੱਤਾ, ਕਿਉਂਕਿ ਬਾਕੀ ਬਚੀਆਂ ਕਲਮਾਂ ਉਹ ਲਿਖਣਸਾਰ ਜਿਹੜਾ ਸਰੋਵਰ ਹੈ ਉੱਥੇ ਸਤਿਗੁਰੂ ਜੀ ਨੇ ਪਵਾ ਦਿੱਤੀਆਂ ਅਤੇ ਬਚਨ ਕੀਤੇ ਸੀ। ਬੈਲ ਬੁੱਧੀ ਵਾਲਾ ਵੀ ਇੱਥੇ ਆ ਕਰਕੇ ਮਹਾਰਾਜ ਕਹਿੰਦੇ ਪਾਂਡੇ ਬੁੱਧੀ ਬਣ ਜਾਵੇਗਾ, ਯਾਨੀ ਕਿ ਬ੍ਰਹਮ ਵਿੱਦਿਆ ਉਹਨੂੰ ਪ੍ਰਾਪਤ ਹੋਵੇਗੀ। ਉਹਦਾ ਬਰਾਬਰੀ, ਉਹਦੀ ਮੁਕਾਬਲਾ ਕਿਸੇ ਕੋਲੋਂ, ਕਿਸੇ ਵਿਦਵਾਨ ਕੋਲੋਂ ਨਹੀਂ ਹੋ ਸਕਦਾ। ਸੋ ਇਸ ਲਈ ਇੱਕ ਕਵੀ ਨਿਹਾਲ ਸਿੰਘ ਹੋਏ, ਉਹਨਾਂ ਦੇ ਮੈਂ ਸ਼ਬਦ ਪੜ੍ਹ ਕੇ, ਕਵਿਤ ਪੜ੍ਹ ਕੇ ਫਿਰ ਫਤਿਹ ਬੁਲਾਵਾਂਗਾ। ਸੋ ਉਹ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਭਾਵਨਾ ਰੱਖ ਕੇ, ਕਹਿੰਦੇ ਨੇ ਦੁਨੀਆਂ ਵਿੱਚ ਸੰਸਾਰ ਦੇ ਅੰਦਰ ਲੋਕਾਂ ਨੇ ਕਿਸੇ 'ਤੇ ਮਾਣ ਕੀਤਾ, ਕੋਈ ਕਿਸੇ 'ਤੇ ਭਰੋਸਾ ਕਰਦਾ ਹੈ। ਪਰਸੋਂ ਬਾਬਾ ਆਨੰਦ ਸਿੰਘ ਜੀ ਦਾ, ਉਹਨਾਂ ਦੀ ਬਰਸੀ ਸੀ। ਬਾਬਾ ਆਨੰਦ ਸਿੰਘ ਜੀ ਦਾ ਇੱਕੋ ਬਚਨ ਹੁੰਦਾ ਸੀ ਜੋ ਦਾਸ ਨੂੰ ਯਾਦ ਹੈ, ਪੜ੍ਹਿਆ ਹੈ, ਸੁਣਿਆ ਹੈ ਵਿਦਵਾਨਾਂ ਤੋਂ। ਉਹ ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਤੋਂ ਜਿਹਦੀ ਪੂਰੀ ਨਹੀਂ ਪਈ, ਦੁਨੀਆਂ ਵਿੱਚ ਕਿਤੇ ਵੀ ਜਾ ਕੇ ਭਟਕ ਲਏ, ਉਹਦੀ ਕਿਤੇ ਪੂਰੀ ਪੈਣੀ ਹੀ ਨਹੀਂ। ਅਤੇ ਕਵੀ ਨਿਹਾਲ ਸਿੰਘ ਲਿਖਦੇ ਨੇ, ਕਾਹੂ ਕੋ ਭਰੋਸੋ ਹੈ ਜ਼ਮੀਨ ਕੇ ਜਮਾਨੇ ਬੀਚ, ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਕੋ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਿਜ਼ਾਜ ਪੈ, ਕਾਹੂ ਕੋ ਭਰੋਸੋ ਚੋਰ ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਫੁੱਲਾਂ ਦੀ ਮੁਆਫ਼ੀ ਦੇਣੀ। ਇੱਕ ਵਾਰ ਫਿਰ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਦਿਓ ਅਸੀਸ ਬੁਲਾਓ ਫਤਿਹ, ਵਾਹਿਗੁਰੂ ਜੀ ਕਾ

ਜੀ ਅੱਜ ਅੱਜ ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੰਪੂਰਨਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵਣ। ਮਹਾਰਾਜ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲਹਿਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕਾਂ ਅਨੁਸਾਰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀਆਂ ਦੀ ਬਰਸੀ ਦੇ ਸੰਬੰਧ ਵਿੱਚ ਅਤੇ ਉਹਨਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 31 ਅਗਸਤ ਦਿਨ ਸੋਮਵਾਰ ਯਾਨੀ ਕਿ ਕੱਲ੍ਹ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

मनी सिंह को लिखन बिठाए कै गुरु नानक का ध्यान तरै कै।

0: ਕੀਮਤੀ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੰਪੂਰਨਤਾ ਦਿਵਸ ਹੈ, ਉਸੇ ਨੂੰ ਸਮਰਪਿਤ ਆਪਾਂ ਨੇ ਗੁਰਮਤਿ ਵਿਚਾਰਾਂ ਦੀ, ਇਤਿਹਾਸਕ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਮਿੱਠੀ ਅਸੀਸ ਗੁਰਫਤਿਹ ਦੀ ਸਾਂਝ ਪਾਉਂਦਿਆਂ ਹੋਇਆਂ ਲਗਵਾਓ, ਹਾਜ਼ਰੀ ਕਰਿਓ, ਰਸਨਾ ਪਵਿੱਤਰ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੇ ਸਰਵਣ ਕੀਤਾ, ਕਿਉਂਕਿ ਕੁਝ ਕੁ ਬੇਨਤੀਆਂ ਦੁਹਰਾਈਆਂ ਜਾਣਗੀਆਂ, ਰਿਪੀਟ ਹੋਣਗੀਆਂ, ਇਤਿਹਾਸ ਹੋਈ ਉਹ ਹੈ। ਸਿੱਖ ਦਾ ਗੁਰੂ ਸ਼ਬਦ ਗੁਰੂ ਹੈ। ਸਿੱਖ ਕਿਸੇ ਦੇਵੀ ਦੇਵਤੇ, ਜੜ ਪੂਜਾ, ਪੱਥਰ ਪੂਜਾ, ਗ੍ਰਹਿ ਪੂਜਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਪਾਂ ਇਤਿਹਾਸ ਪ੍ਰਸੰਗ ਪੜ੍ਹਦੇ ਹਾਂ, ਸਿੱਧਾ ਨਾਥਾਂ ਨੇ ਉਹਨਾਂ ਨੂੰ ਪੁੱਛਿਆ ਸੀ, ਤੇਰਾ ਕਾਵਣ ਗੁਰੂ ਜਿਸ ਕਾ ਤੂੰ ਚੇਲਾ। ਮੈਂ ਸੰਖੇਪ ਚ ਬੇਨਤੀ ਕਰਨੀ ਹੈ, ਉਸ ਵੇਲੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਸਿੱਧਾ ਨਾਥਾਂ ਨੂੰ ਸਮਝਾਇਆ। ਉਹ ਮਹਾਰਾਜ ਦੇ ਪਾਵਨ ਵਚਨ ਜਿੱਥੇ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਨਚੇਲਾ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕੀਤੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਵੱਖ ਵੱਖ ਥਾਵਾਂ ਤੇ ਗਏ ਔਰ ਉਹਨਾਂ ਨੇ ਜਿੱਥੇ ਜਿੱਥੇ ਵੀ ਗਏ, ਜਿਹੜੇ ਸੰਤ ਜਨ ਸਨ, ਭਗਤ ਜਨ ਸਨ, ਅਵਤਾਰੀ ਪੁਰਸ਼ ਸਨ, ਉਹਨਾਂ ਦੇ ਨਾਲ ਵਿਚਾਰ ਚਰਚਾ ਵੀ ਕੀਤੀ ਔਰ ਗੁਰੂ ਸਾਹਿਬ ਜੀ ਨੇ ਬਹੁਤ ਸਾਰੀਆਂ ਥਾਵਾਂ ਤੋਂ ਭਗਤ ਸਾਹਿਬਾਨਾਂ ਦੀ ਬਾਣੀ ਵੀ ਇਕੱਤਰ ਕੀਤੀ। ਜਿਹੜੇ ਗੁਰੂ ਸਾਹਿਬ ਜੀ ਤੋਂ ਪਹਿਲਾਂ ਭਗਤੀ ਲਹਿਰ ਦੇ ਭਗਤ ਸਨ, ਕਬੀਰ ਸਾਹਿਬ ਜੀ, ਭਗਤ ਰਵਿਦਾਸ ਸਾਹਿਬ ਜੀ, ਭਗਤ ਫਰੀਦ ਸਾਹਿਬ ਜੀ, ਭਗਤ ਧੰਨਾ ਸਾਹਿਬ ਜੀ, ਭਗਤ ਨਾਮਦੇਵ ਜੀ ਤੇ ਆਦਿਕ 15 ਭਗਤ ਸਾਹਿਬਾਨਾਂ ਦਾ ਜ਼ਿਕਰ ਆਉਂਦਾ। ਉਹਨਾਂ ਭਗਤ ਸਾਹਿਬਾਨਾਂ ਦੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਪੂਰੀ ਤਰ੍ਹਾਂ ਮੈਚ ਕਰਦੀ ਸੀ, ਸਿਧਾਂਤਕ ਤੌਰ ਤੇ ਗੁਰੂ ਸਾਹਿਬ ਜੀ ਦੇ ਵਿਚਾਰਾਂ ਨਾਲ ਮੇਲ ਖਾਂਦੀ ਸੀ। ਮੇਲ ਕਿਹੜਾ ਸੀ? ਵੀ ਇੱਕ ਓਅੰਕਾਰ ਦੇ ਵਿੱਚ ਵਿਸ਼ਵਾਸ, ਇੱਕ ਪਰਮਾਤਮਾ ਦੀ ਗੱਲ ਜਿਹਨਾਂ ਭਗਤਾਂ ਨੇ ਕੀਤੀ, ਇੱਕ ਪਰਮੇਸ਼ਰ ਦੀ ਜਿਹੜਾ ਸੀ ਗੱਲ ਕੀਤੀ, ਉਹਨਾਂ ਭਗਤਾਂ ਦੀ ਬਾਣੀ ਨੂੰ ਗੁਰੂ ਸਾਹਿਬ ਜੀ ਨੇ ਜਿੱਥੋਂ ਵੀ ਉਹਨਾਂ ਨੂੰ ਪ੍ਰਾਪਤ ਹੋਈ ਉਹਨਾਂ ਨੇ ਉਹਨੂੰ ਪ੍ਰਾਪਤ ਕਰਕੇ ਸੰਭਾਲ ਲਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹ ਬਾਣੀ ਸੰਭਾਲੀ ਔਰ ਆਪਣੀ ਵੀ 19 ਰਾਗਾਂ 'ਚ ਬਾਣੀ ਉਚਾਰਨ ਕੀਤੀ। ਗੁਰੂ ਨਾਨਕ ਸਾਹਿਬ ਜੀ 900 ਤੋਂ ਉੱਪਰ ਸ਼ਬਦ ਨੇ ਉਹਨਾਂ ਦੇ। ਜਦੋਂ 1539 ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਂਦੇ ਨੇ, ਉਦੋਂ ਬਾਬਾ ਲਹਿਣਾ ਜੀ ਉਹਨਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪਦੇ ਨੇ। ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਣਾ ਕੇ ਗੁਰਤਾ ਗੱਦੀ ਤੇ ਸੁਸ਼ੋਭਿਤ ਕਰਦੇ ਨੇ। ਗੁਰੂ ਕੀ ਸੰਗਤ ਧਿਆਨ ਦੇਣਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕੋਈ ਜ਼ਮੀਨ ਨਹੀਂ ਨਾਮ ਕਰਵਾਈ ਭਾਈ ਲਹਿਣੇ ਦੇ, ਕਿਸੇ ਪ੍ਰੋਪਰਟੀ ਦਾ ਕੋਈ ਜ਼ਿਕਰ ਨਹੀਂ ਹੈ, ਕਿਸੇ ਜ਼ਮੀਨ ਜਾਇਦਾਦ, ਕਿਸੇ ਘਰ ਮਕਾਨ ਦਾ ਕੋਈ ਜ਼ਿਕਰ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਔਰ ਜੋ ਉਹਨਾਂ ਦੇ ਕੋਲੇ ਭਗਤ ਸਾਹਿਬਾਨਾਂ ਦੀ ਬਾਣੀ ਦਾ ਖਜ਼ਾਨਾ ਸੀ, ਅਮੋਲਕ, ਜਿਹੜੀ ਉਹਨਾਂ ਦੀ ਆਪਣੀ ਬਾਣੀ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ, ਉਹ ਸਾਰੀ ਬਾਣੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੌਂਪਤੀ। ਉਹ ਸਭ ਤੋਂ ਵੱਡਾ ਖਜ਼ਾਨਾ ਸੀਗਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ। ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਉਹ ਤਾਂ ਇਸ ਪਾਸੇ ਆਈ ਨਹੀਂ, ਖਿਮਾ ਕਰਨਾ ਮੈਨੂੰ, ਉਹਨਾਂ ਦਾ ਝਗੜਾ ਕਿਸੇ ਹੋਰ ਪਾਸੇ ਰਿਹਾ, ਮੈਂ ਉਸ ਪਾਸੇ ਨਹੀਂ ਜਾਣਾ। ਪਰ ਗੁਰਤਾ ਗੱਦੀ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਸੁਸ਼ੋਭਿਤ ਕੀਤਾ ਔਰ ਉਹ ਸਾਰੀ ਬਾਣੀ ਗੁਰੂ ਅੰਗਦ ਦੇਵ ਜੀ ਨੂੰ ਸੌਂਪਤੀ। ਵਿਰੋਧ ਤਾਂ ਕੀਤੀ ਸਾਹਿਬਜ਼ਾਦਿਆਂ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਛੱਡ ਕੇ ਖਡੂਰ ਸਾਹਿਬ ਆ ਗਏ। ਕਿਤੇ ਤੁਸੀਂ ਦੇਖਿਆ ਵੀ ਕੋਈ ਜ਼ਮੀਨ ਪਿੱਛੇ ਕੋਈ ਰੌਲਾ ਝਗੜਾ ਲੜਾਈ ਪਈ ਹੋਵੇ ਵੀ ਮੈਨੂੰ ਗੱਦੀ ਦਿੱਤੀ ਜਾਂ ਮੈਂ ਇੱਥੇ ਹੀ ਰਵਾਂਗਾ? ਨਹੀਂ, ਮੋਹ ਤਾਂ ਕੀਤਾ ਹੀ ਨਹੀਂ ਹੈ, ਛੱਡ ਕੇ ਉਹ ਸਥਾਨ ਸਾਰਾ ਕੁਝ ਜ਼ਿੰਮੇਵਾਰੀ ਲੈ ਕੇ ਖਡੂਰ ਸਾਹਿਬ ਆ ਕੇ ਸਿੱਖੀ ਦਾ ਪ੍ਰਚਾਰ ਕੀਤਾ। ਬੈਠ ਖਡੂਰੇ ਜੋਤ ਜਗਾਈ, ਆਪਾਂ ਵਚਨ ਪੜ੍ਹਦੇ ਹਾਂ ਨਾ, ਇੱਥੇ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖੀ ਸਿਧਾਂਤਾਂ ਦਾ ਪ੍ਰਚਾਰ ਪ੍ਰਸਾਰ ਕੀਤਾ। ਗੁਰੂ ਸਾਹਿਬ ਨੇ ਬੱਚਿਆਂ ਵੱਲ ਧਿਆਨ ਦਿੱਤਾ, ਮਲ ਅਖਾੜੇ ਬਣਾਏ, ਗੁਰਮੁਖੀ ਲਿਪੀ ਵਾਲੇ ਪਾਸੇ ਧਿਆਨ ਦਿੱਤਾ। ਫਿਰ ਆਪ ਉਹਨਾਂ ਨੇ ਬਾਣੀ ਰਚੀ, 62-63 ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਨੇ। ਉਹਨਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ, ਵੱਡਾ ਇਤਿਹਾਸਿਕ ਪ੍ਰਸੰਗ ਹੈ ਪਰ ਸੰਖੇਪ 'ਚ ਬਾਚਣਾ। ਜਦੋਂ ਉਹ ਜੋਤੀ ਜੋ ਸਮਾਉਂਦੇ ਨੇ 1552 ਈਸਵੀ ਨੂੰ, ਉਹਨਾਂ ਨੇ ਵੀ ਬਾਬਾ ਅਮਰਦਾਸ ਜੀ ਨੂੰ, ਬਾਬਾ ਅਮਰਦਾਸ ਜੀ ਕਿਵੇਂ ਸੰਪਰਕ ਵਿੱਚ ਆਏ ਉਸ ਪਾਸੇ ਆਪਾਂ ਨਹੀਂ ਜਾਵਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਬਾਬਾ ਅਮਰਦਾਸ ਜੀ, ਇਹਨਾਂ ਦੀ ਉਮਰ ਉਸ ਵੇਲੇ ਬਹੁਤ ਲਮੇਰੀ ਹੈ, 60 ਸਾਲ ਤੋਂ ਉੱਪਰ ਉਮਰ ਹੈ। ਉਹ ਆਏ, ਸੇਵਾ ਕੀਤੀ, ਪ੍ਰਵਾਨ ਚੜ੍ਹੇ। 1552 ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋ ਸਮਾਉਣ ਤੋਂ ਪਹਿਲਾਂ ਬਾਬਾ ਅਮਰਦਾਸ ਜੀ ਨੂੰ, ਜਿੱਥੇ ਨਥਾਵਿਆਂ ਦੇ ਥਾਮ, ਨਿਮਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਨਿਪਤਿਆਂ ਦੀ ਪੱਤ, ਨਿਧਰਿਆਂ ਦੀ ਧਰੇ ਇਤਿਆਦਕ ਬਚਨ ਕਰਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਉਹ ਸਾਰਾ ਬਾਣੀ ਦਾ ਖਜ਼ਾਨਾ ਬਾਬਾ ਅਮਰਦਾਸ ਜੀ ਨੂੰ ਸੌਂਪਤਾ। ਬਾਬਾ ਅਮਰਦਾਸ ਜੀ ਗੁਰਤਗਤੀ ਤੋਂ ਸ਼ੋਭਤ ਹੋਏ। ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਨੇ ਬਾਬਾ ਜਿਹੜਾ ਸੀਗਾ ਦਾਤੂ ਤੇ ਦਾਸੂ, ਉਹਨਾਂ ਨੇ ਵਿਰੋਧ ਤਾਂ ਕੀਤੀ, ਕਿਉਂਕਿ ਉਹਨਾਂ ਦੀ ਅਵਸਥਾ ਨਹੀਂ ਸੀ ਨਾ ਉਹ, ਉਹ ਸਿਰਫ ਜ਼ਮੀਨ ਜਾਇਦਾਦ ਪ੍ਰੋਪਰਟੀ, ਤੇ ਉਹ ਗੁਰਤਾ ਗੱਦੀ ਨੂੰ ਐਸ਼ੋ ਇਸ਼ਰਤ ਦੀ ਚੀਜ਼ ਮੰਨਦੇ ਸੀ ਵੀ ਇੱਕ ਵਾਰੀ ਗੱਦੀ ਤੇ ਬੈਠ ਕੇ ਬਸ ਪੂਜਾ ਹੋਵੇਗੀ, ਮੱਥੇ ਟੇਕਣਗੇ, ਚੜਾਵੇ ਚੜ੍ਹਨਗੇ, ਜਦੋਂ ਕਿ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਸਥਾਨ ਸੀ। ਇੱਥੇ ਤਾਂ ਮਹਾਰਾਜ ਨੇ ਪ੍ਰੀਖਿਆ ਲੈ ਕੇ ਬਿਠਾਏ ਨੇ, ਤਖਤ ਵਹਿ ਤਖਤੇ ਕੀ ਲਾਇਕ, ਪਰਖਿਆ ਪਹਿਲਾਂ ਆਪਣੇ ਉੱਤਰਾਧਿਕਾਰੀਆਂ ਨੂੰ, ਪੁੱਤਰ ਪਾਸ ਨਹੀਂ ਹੋਏ, ਖਿਮਾ ਕਰਨਾ। ਬਾਬਾ ਦਾਤੂ ਤੇ ਦਾਸੂ ਨੇ ਵਿਰੋਧ ਤਾਂ ਕੀਤੀ ਬਾਬਾ ਅਮਰਦਾਸ ਜੀ ਦੀ, ਗੁਰੂ ਅਮਰਦਾਸ ਜੀ ਨੇ ਖਡੂਰ ਸਾਹਿਬ ਛੱਡ ਤਾ, ਸ੍ਰੀ ਗੋਇੰਦਵਾਲ ਸਾਹਿਬ ਆ ਕੇ ਕੋਈ ਪਕੜ ਹੈ, ਇੱਥੇ ਆ ਕੇ ਰੰਗ ਭਾਗ ਲਾ ਕੇ ਕਿਹਾ ਕੋਈ ਜਿੱਥੇ ਜਾਏ ਵਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਇੱਥੇ ਰੰਗ ਭਾਗ ਲੱਗ ਗਏ। ਮਹਾਰਾਜ ਨੇ ਲੰਗਰ ਚਲਾ ਤੇ ਪੰਗਤ ਤੇ ਸੰਗਤ ਦੀ ਮਰਿਆਦਾ ਸ਼ੁਰੂ ਕਰਤੀ, ਬੌਲੀ ਸਾਹਿਬ ਬਣਾਈ, ਮਹਾਰਾਜ ਜੀ ਨੇ ਵੱਡੀਆਂ ਸੇਵਾਵਾਂ ਕੀਤੀਆਂ। ਇੱਥੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿੰਦਿਆਂ ਜਿੱਥੇ ਵੈਸਾਖੀ ਔਰ ਦੀਵਾਲੀ ਦਾ ਪੁਰਬ ਮਨਾਉਣਾ ਸ਼ੁਰੂ ਕੀਤਾ। ਗੁਰੂ ਸਾਹਿਬ ਜੀ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ, ਵੱਡੇ ਕਾਰਜ। ਫਿਰ ਮਹਾਰਾਜ ਜਦੋਂ ਆਪ 1574 ਨੂੰ ਗੁਰਤਾ ਗੱਦੀ ਤੋਂ ਜੋਤੀ ਜੋ ਸਮਾਉਂਦੇ ਨੇ, ਉਹਨਾਂ ਨੇ ਭਾਈ ਜੇਠਾ ਜੀ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ ਕਰਤਾ, ਜਿਨ੍ਹਾਂ ਨੂੰ ਆਪਾਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਰਕੇ ਯਾਦ ਕਰਦੇ ਹਾਂ। ਜਦੋਂ ਉਹ ਗੁਰਤਾ ਗੱਦੀ ਤੇ ਸੁਸ਼ੋਭਿਤ ਹੁੰਦੇ ਨੇ ਤੇ ਭਾਈ ਜੇਠਾ ਗੁਰੂ ਰਾਮਦਾਸ ਸਾਹਿਬ ਜੀ ਬਣੇ ਭਾਗਾਂ ਵਾਲਿਓ, ਗੁਰੂ ਅਮਰਦਾਸ ਜੀ ਦੇ ਪੁੱਤਰਾਂ ਨੇ ਰੌਲਾ ਪਾ ਲਿਆ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਤੇ ਉਹਨਾਂ ਦੀਆਂ ਦੋ ਬੱਚੀਆਂ ਸੀਗੀਆਂ, ਤੇ ਜਿਹੜੇ ਦੂਜੇ ਭਾਈ ਰਾਮਾ ਜੀ ਸੀ ਉਹਨਾਂ ਦਾ ਵੀ ਪ੍ਰਸੰਗ ਆਉਂਦਾ ਹੈ। ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ, ਇਹਨਾਂ ਨੇ ਚੱਕ ਰਾਮਦਾਸਪੁਰਾ ਵਸਾਇਆ ਤੇ ਗੁਰੂ ਸਾਹਿਬ ਜੀ ਨੇ ਸਰੋਵਰ ਬਣਵਾਏ, ਬਹੁਤ ਵੱਡੇ ਕਾਰਜ ਕੀਤੇ, ਮਸੰਦ ਪ੍ਰਥਾ ਸ਼ੁਰੂ ਕੀਤੀ, ਆਪ 30 ਰਾਗਾਂ 'ਚ ਬਾਣੀ ਰੱਖੀ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੰਤਲਾ ਸਮਾਂ ਆਉਂਦਾ, ਜੋਤੀ ਜੋ ਸਮਾਉਂਦੇ ਨੇ, ਉਹਨਾਂ ਨੇ ਆਪਣੇ 3 ਪੁੱਤਰਾਂ ਦੀਆਂ ਪ੍ਰੀਖਿਆਵਾਂ ਲਈਆਂ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠ ਗਏ। ਮੈਂ ਸੰਪੂਰਨਤਾ ਦੇ ਹਾਰੇ ਪਾਸੇ ਆਉਣਾ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬੈਠੇ, ਵਿਰੋਧ ਤਾਂ ਇਹਨਾਂ ਦੀ ਵੀ ਹੋਣ ਲੱਗ ਗਈ ਵੀ ਭਾਵੇਂ ਬਾਬਾ ਮਹਾਂਦੇਵ ਥੋੜਾ ਫੱਕਰ ਸੁਭਾਅ ਦਾ ਮਾਲਕ ਸੀ, ਪਰ ਬਾਬਾ ਪ੍ਰਿਥੀ ਚੰਦ ਨੇ ਪਹਿਲੇ ਸਾਰੇ ਸਾਹਿਬਜ਼ਾਦਿਆਂ ਨਾਲੋਂ ਜ਼ਿਆਦਾ ਵਿਰੋਧ ਤਾਂ ਕੀਤੀ। ਇਹ ਵੱਡਾ ਸੀ, ਇਹ ਦਾਅਵਾ ਕਰਦਾ ਸੀ ਗੁਰਤਾ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵਿਰੋਧ ਤਾਂ ਘਰੋਂ ਸ਼ੁਰੂ ਹੋ ਗਈ ਬਹੁਤ ਜ਼ਿਆਦਾ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਲੜਾਈ 'ਚ ਨਹੀਂ ਪਏ। ਉਹਨਾਂ ਨੇ ਪ੍ਰਿਥੀ ਚੰਦ ਦਾ ਉੱਦਾਂ ਦਾ ਜਵਾਬ ਨਹੀਂ ਦਿੱਤਾ। ਜੇ ਲੜਾਈ ਵਾਲੇ ਪਾਸੇ ਪੈਂਦੇ ਜਵਾਬ ਦੇਣ ਲੱਗ ਜਾਂਦੇ ਸ਼ਾਇਦ ਖੇਡ ਕੁਝ ਹੋਰ ਹੋਣੀ ਸੀ, ਕਿਉਂਕਿ ਮਹਾਰਾਜ ਕਹਿੰਦੇ ਨੇ ਮੂਰਖ ਹੈ ਨਾਲ ਨਾ ਲੁੱਝੀ ਹੈ ਪਰ ਅੱਖਰ ਇਹੋ ਬੁੱਝੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪੈਰ ਪੈਰ ਤੇ ਵਿਰੋਧ ਤਾਂ ਕਰਦਾ ਪ੍ਰਿਥੀ ਚੰਦ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜ਼ੋਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੈ। ਉਹਨਾਂ ਨੇ ਨਗਰ ਵਸਾਏ, ਸਰੋਵਰ ਪੱਕਿਆਂ ਕਰਵਾਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੁੰਦਰ ਬਿਲਡਿੰਗ ਤਿਆਰ ਕੀਤੀ, ਜਿਹਦੇ ਬਾਰੇ ਆਪਾਂ ਪੜ੍ਹਦੇ ਹਾਂ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਅਬੱਧ ਹੋ ਪੁਰਖ ਵਿਧਾਤੇ ਤਾਂ ਤੂੰ। ਹਰਿਮੰਦਰ ਸਾਹਿਬ ਜੀ ਦੀ ਬਿਲਡਿੰਗ ਜਦੋਂ ਤਿਆਰ ਹੋ ਗਈ, ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੌਮ ਨੂੰ ਇੱਕ ਕੇਂਦਰੀ ਸਥਾਨ ਦਿੱਤਾ, ਹੁਣ ਨਾਲ ਗ੍ਰੰਥ ਸਾਹਿਬ। ਉਸ ਵੇਲੇ ਬਾਬਾ ਮਿਹਰਬਾਨ ਵੱਲੋਂ ਕੋਸ਼ਿਸ਼ਾਂ ਹੋਣ ਲੱਗ ਪਈਆਂ, ਗੁਰੂ ਘਰ ਦੇ ਕੁਝ ਵਿਰੋਧੀਆਂ ਵੱਲੋਂ ਕੱਚੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਤਰਜ਼ ਤੇ ਉਹ ਲਿਖਣ ਲੱਗ ਪਏ। ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਹੁਤ ਵੱਡਾ ਦੂਰਅੰਦੇਸੀ ਦਾ ਕੰਮ ਕੀਤਾ। ਗੁਰੂ ਪੰਜਵੀਂ ਜੋਤ ਵਿੱਚ ਆ ਕੇ, ਪੰਜਵੇਂ ਸਰੀਰ ਵਿੱਚ ਆ ਕੇ ਦੇਖੋ, ਹੁਣ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਦਾ ਕਾਰਜ ਆਰੰਭਿਆ। 1601 ਤੋਂ ਲੈ ਕੇ 4 ਤੱਕ ਮਹਾਨ ਗ੍ਰੰਥ ਜਿਹੜਾ ਸੀ ਉਹਨੂੰ ਸੰਪਾਦਿਤ ਕੀਤਾ ਗਿਆ। ਦੁਨੀਆਂ ਦੇ ਵਿੱਚ ਐਸਾ ਗ੍ਰੰਥ ਨਹੀਂ ਹੈ। ਕੰਪੈਰੀਜ਼ਨ ਜ਼ਰੂਰ ਕਰੋ, ਸਿਧਾਂਤਕ ਪੱਖੋਂ, ਉਹਦੇ ਫਲਸਫੇ ਦਾ, ਉਹਦੀ ਵਿਚਾਰਧਾਰਾ। ਚਲੋ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪ 30 ਰਾਗਾਂ 'ਚ ਬਾਣੀ ਉਚਾਰਨ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਧਾ ਭਾਗ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਹੈ, 2300 ਦੇ ਲਗਭਗ ਨੇੜੇ ਸ਼ਬਦ ਨੇ। 30 ਰਾਗਾਂ 'ਚ ਬਾਣੀ ਉਚਾਰਨ ਕੀਤੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਮਸਰ ਸਰੋਵਰ ਦੇ ਕੰਢੇ 'ਤੇ, ਬਹੁਤ ਲੰਮਾ ਚੌੜਾ ਇਤਿਹਾਸ ਹੈ, ਬਹੁਤ ਸੁੰਦਰ ਤਿਆਰੀ ਕਰਵਾਈ, ਜਗ੍ਹਾ ਚੁਣੀ, ਸਫਾਈ ਕਰਵਾਈ, ਤੰਬੂ ਲੱਗੇ, ਕਨਾਤਾਂ ਲੱਗੀਆਂ। ਗੁਰਮਤ ਦੇ ਮਹਾਨ ਵਿਆਖਿਆਕਾਰ, ਮਹਾਨ ਫਿਲਾਸਫਰ ਭਾਈ ਸਾਹਿਬ ਭਾਈ ਗੁਰਦਾਸ, ਉਹਨਾਂ ਦੀ ਮਹਾਰਾਜ ਨੇ ਆਪ ਚੋਣ ਕੀਤੀ। ਉੱਥੇ ਫਿਰ ਮਹਾਰਾਜ ਜੀ ਨੇ ਉਹ ਸਾਰੀ ਬਾਣੀ ਭਾਈ ਗੁਰਦਾਸ ਜੀ ਤੋਂ ਲਿਖਵਾਈ। ਇਹ ਕਾਰਜ ਕੋਈ ਛੋਟਾ ਨਹੀਂ ਸੀ। ਅੱਜ ਆਪਾਂ ਨੇ ਕੋਈ ਕਿਤਾਬ ਲੇਖ ਲਿਖਣਾ ਹੋਵੇ, ਕੋਈ ਕਿਤਾਬ ਲਿਖਣੀ ਹੋਵੇ, ਕਿੰਨੇ ਸਾਲ ਲੱਗ ਜਾਂਦੇ ਨੇ, ਭਾਵੇਂ ਕੰਪਿਊਟਰ ਯੁੱਗ ਹੈ ਹੁਣ, ਪਰ ਉਹਨਾਂ ਸਮਿਆਂ ਜਦੋਂ ਕਾਗਜ਼ ਅੱਜ ਵਾਂਗ ਅਵੇਲੇਬਲ ਨਹੀਂ ਸੀ, ਸਿਆਹੀ ਨਹੀਂ ਸੀ, ਕਲਮਾਂ ਨਹੀਂ ਸੀ, ਪਰੂਫ ਰੀਡਿੰਗ, ਮਤਲਬ ਗੁਰੂ ਸਾਹਿਬ ਜੀ ਨੇ ਇਹ ਤੇ ਕਿੰਨੇ ਸਾਲ ਲਾਏ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ। ਜਦੋਂ ਸੰਪੂਰਨ ਹੋ ਗਿਆ, ਪਾਵਨ ਬੀੜੋ ਦੀ ਜਲਦਬੰਦੀ ਕਿਵੇਂ ਕਰਵਾਈ, ਭਾਈ ਬੰਨੋ ਜੀ ਨੂੰ ਭੇਜਿਆ। ਸੰਖੇਪ ਦੇ ਵਿੱਚ, ਜਦੋਂ ਸਾਰਾ ਕੁਝ ਤਿਆਰ ਹੋਇਆ, ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਅੰਦਰ ਉਹ ਮਹਾਨ ਅਦੁੱਤੀ ਗ੍ਰੰਥ, ਜਿਹੜਾ ਸਰਬ ਸਾਂਝਾ, ਸਰਬ ਸਾਂਝਾ ਕਿਵੇਂ ਕਹਿ, ਆਪਾਂ ਸਾਰਿਆਂ ਨੂੰ ਦੇਣੇ ਆ ਵੀ ਸਾਰੇ ਗ੍ਰੰਥ ਸਾਂਝੇ ਹੁੰਦੇ ਨੇ, ਮੈਨੂੰ ਮਾਫੀ ਦੇਣੀ, ਪਰ ਮਸੀਤ ਦੇ ਵਿੱਚੋਂ ਕਿਸੇ ਹਿੰਦੂ ਨੂੰ ਕੋਈ ਉਪਦੇਸ਼ ਨਹੀਂ ਹੈ, ਮੰਦਿਰ ਦੇ ਵਿੱਚੋਂ ਕਿਸੇ ਮੁਸਲਮਾਨ ਨੂੰ ਕੋਈ ਉਪਦੇਸ਼ ਨਹੀਂ ਹੈ। ਤੇ ਇੱਥੇ ਤੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ। ਇੱਥੇ ਮੁਸਲਮਾਨੀ ਨਾਮ ਵੀ ਲਾਏ ਨੇ, ਇੱਥੇ ਹਿੰਦੂਇਜ਼ਮ ਦੇ ਜਿਹੜੇ ਨਾਮ ਵੀ ਨੇ। ਗੁਰੂ ਸਾਹਿਬ ਜੀ ਨੇ 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ, ਸਿੱਖਾਂ ਦੀ ਬਾਣੀ, ਜਿਨ੍ਹਾਂ ਦੀ ਜਾਤ ਨਹੀਂ ਸੀ ਮਿਲਦੀ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ, ਜਿਨ੍ਹਾਂ ਨੂੰ ਮੰਦਰਾਂ 'ਚ ਜਾਣ 'ਤੇ ਬੈਨ ਸੀਗਾ, ਉਹਨਾਂ ਦੀ ਬਾਣੀ ਵੀ ਸ਼ਾਮਿਲ ਕੀਤੀ। ਚਲੋ, ਉਹਨਾਂ 15 ਭਗਤਾਂ ਦੀ ਮਹਾਰਾਜ ਜੀ ਨੇ ਬਾਣੀ ਭੱਟ ਸਾਹਿਬਾਨ ਗੁਰਸਿੱਖ ਉਹ ਮਹਾਨ ਗ੍ਰੰਥ ਤਿਆਰ ਕੀਤਾ। ਫਿਰ ਉਹਦਾ ਪ੍ਰਕਾਸ਼ ਦੇਖੋ ਕਿਵੇਂ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਚੌਰ ਕਰਦੇ ਲੈ ਕੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੁਬਾਰਕ ਸੀਸ ਤੇ। ਇੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਘਰੇ ਪਾਠ ਕਰਾਉਣਾ ਹੋਵੇ ਨਾ, ਆਪਾਂ ਬੱਚਿਆਂ ਨੂੰ ਭੇਜ ਦਿੰਦੇ ਹਾਂ, ਜਾਂ ਵੇਲਿਆਂ ਜੀ ਨੂੰ ਭੇਜ ਦਿੰਦੇ ਹਾਂ ਵੀ ਚਲੋ ਬੱਚੇ ਵਿਹਲੇ ਹੀ ਨੇ ਜਾਂ ਜਾ ਆਉਣਗੇ। ਗੁਰੂ ਸਾਹਿਬ ਜੀ ਨੇ ਸਤਿਕਾਰ ਕਿੰਨਾ ਕੀਤਾ। ਮਹਾਰਾਜ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਦੇ ਨੇ ਚੋਣ ਬਾਬਾ ਬੁੱਢਾ ਸਾਹਿਬ ਜੀ ਦੀ ਹੋਈ, ਜਿਹਨੂੰ ਉਹਨਾਂ ਨੂੰ ਪਹਿਲੇ ਮੁੱਖ ਗ੍ਰੰਥੀ ਕਹਿੰਦੇ ਹਾਂ। ਹੁਕਮਨਾਮਾ ਸਾਹਿਬ ਦਾ ਇਸ਼ਾਰਾ ਹੋਇਆ, ਬੁੱਢਾ ਸਾਹਿਬ ਖੋਲੋ ਆਪ ਗ੍ਰੰਥ, ਲਿਹੋ ਆਵਾਜ਼ਾਂ ਸੁਣੇ ਸਭ ਪੰਥ। ਹੁਕਮਨਾਮਾ ਲਿਆ। ਇਹ ਹੈ ਗੁਰੂ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਜਿਹੜਾ ਅਗਲੇ ਮਹੀਨੇ ਮਨਾਇਆ ਜਾਣਾ। ਇੱਥੇ ਵੀ ਵੱਡੇ ਸਮਾਗਮ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜਾ ਦੂਸਰਾ ਦਿਨ ਹੈ, ਦੇਖੋ ਇੰਨਾ ਜ਼ੋਰ ਦਿੱਤਾ ਸ਼ਬਦ ਗੁਰੂ ਤੇ ਮਹਾਰਾਜ, ਦੁਨੀਆਂ ਦੇ ਕਿਸੇ ਗ੍ਰੰਥ ਨੂੰ ਇਹ ਵਡਿਆਈ ਨਹੀਂ ਪ੍ਰਾਪਤ ਹੋਈ। ਕਿਸੇ ਗ੍ਰੰਥ ਦਾ ਪਹਿਲਾ ਪ੍ਰਕਾਸ਼, ਜਾਂ ਉਹਦਾ ਗੁਰਤਾ ਗੱਦੀ ਦਿਵਸ, ਜਾਂ ਕੋਈ ਉਹਦਾ ਇਸ ਤਰ੍ਹਾਂ ਦਾ ਦਿਨ ਨਹੀਂ ਮਨਾਇਆ ਜਾਂਦਾ। ਗੁਰੂ ਸਾਹਿਬ ਜੀ ਨੇ ਫਿਰ ਦਮਦਮਾ ਸਾਹਿਬ ਆਏ। ਦਮਦਮਾ ਸਾਹਿਬ ਮਹਾਰਾਜ ਸਾਰੀਆਂ ਜੰਗਾਂ ਯੁੱਧਾਂ ਨੂੰ ਫਤਿਹ ਕਰਕੇ ਆਏ ਸੀਗੇ। ਇਹਦਾ ਨਾਮ ਦਮਦਮਾ ਪਿਆ ਵੀ ਤਾਂ ਹੀ ਹੈ ਜਿੱਥੇ ਗੁਰੂ ਸਾਹਿਬ ਨੇ ਦਮ ਲਿਆ, ਜੰਗੀ ਕਮਰ ਕਸਾ ਖੋਲਿਆ। ਉੱਥੇ ਮਹਾਰਾਜ 1 ਸਾਲ ਤੋਂ ਉੱਪਰ ਰਹੇ ਨੇ, ਲਗਭਗ 1.25 ਸਾਲ। ਇਸ ਧਰਤੀ ਦੇ ਉੱਪਰ ਬਹੁਤ ਖੇਡਾਂ ਵਾਪਰੀਆਂ ਨੇ। ਕੋਈ ਉਸ ਵੇਲੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੜੇ ਬੜੇ ਚੌਧਰੀ ਪਾਸਾ ਵੱਟ ਗਏ, ਭਾਈ ਡੱਲਾ ਚੌਧਰੀ ਉੱਥੋਂ ਦਾ ਜਿਹੜਾ ਰਈਸ ਸੀਗਾ, ਉਹਨੇ 1100 ਰੁਪਈਆ ਉਸ ਵੇਲੇ ਇੱਕ ਕੀਮਤੀ ਦੁਸ਼ਾਲਾ, ਬਹੁਤ ਕੀਮਤੀ ਘੋੜਾ ਲੈ ਕੇ ਆਪਣੇ ਪਤਵੰਤਿਆਂ ਨੂੰ ਨਾਲ ਲੈ ਕੇ ਦੂਸਰੇ ਨਗਰ ਤੋਂ ਗੁਰੂ ਸਾਹਿਬ ਜੀ ਨੂੰ ਵੈਲਕਮ, ਕਹਿੰਦਾ ਜੀ ਆਇਆ, ਕਹਿੰਦਾ ਮਹਾਰਾਜ ਦਾ ਪ੍ਰਬੰਧ ਕਰਦਾ, ਸਤਿਗੁਰੂ ਆਏ ਇੱਥੇ, ਇੱਥੇ ਮਹਾਰਾਜ ਰਹੇ, ਇੱਥੇ ਵੱਡੇ ਚੋਜ ਵਾਪਰੇ ਗੁਰਮੁਖ ਪਿਆਰਿਓ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਵੇਂ ਤੁਸੀਂ ਪਹਿਲਾਂ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਸੰਖੇਪ ਦੇ ਵਿੱਚ ਹੀ, ਸਿੱਖਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਜੀ ਨੂੰ, ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਖਿਆ ਸੀ ਵਿਹਲੇ ਹੋ ਕੇ ਬਾਣੀ ਦੇ ਅਰਥ ਸਮਝਾਵਾਂਗੇ, ਜੰਗਾਂ ਜੁੱਦਾਂ ਚੋਂ ਵਿਹਲੇ ਹੋਏ ਹੋ, ਜੰਗੀ ਕਮਰ ਕਸਾ ਖੋਲਿਆ ਹੁਣ ਤੁਸਾਂ ਨੇ। ਮਹਾਰਾਜ ਕਿਰਪਾ ਕਰੋ, ਸਤਿਗੁਰਾਂ ਨੇ ਸਿੱਖ ਭੇਜੇ ਧੀਰ ਮੱਲ ਦੇ ਕੋਲੇ ਬੀੜ ਲੈਣ ਵਾਸਤੇ, ਉਹਨੇ ਅੱਗੇ ਉਹ ਮਿਹਣਾ ਮਾਰਤਾ ਗੁਰਮੁਖ ਪਿਆਰਿਓ, ਵੀ ਜੇ ਏਡਾ ਹੀ ਗੁਰੂ ਬਲੀ ਹੈ, ਜੇ ਏਡਾ ਹੀ ਗੁਰੂ ਤੁਹਾਡਾ ਕਲਗੀਧਰ ਸਮਰੱਥ ਹੈ, ਫਿਰ ਆਪਣੀ ਬੀੜ ਕਿਉਂ ਨਹੀਂ ਤਿਆਰ ਕਰ ਲੈਂਦਾ। ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਕੇ ਸਿੱਖਾਂ ਦੱਸਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ दमदमा साहब की धरती से बहुत बड़ा महाराज ने फिर परोपकार किया। इत्थे गुरु साहब ने तंबू लगवाए, उत्थे गुरुद्वारा बनिया होया गुरुद्वारा दमदमा साहब, जिथे तंबू लगवाए, बहुत बड़ा प्रबंध किया। भाई मनी सिंह जेड़े सी वह मातावां दे नाल दिल्ली गए सीगे जदों आनंदपुर साहब का किला छड़िया सी। जदों महाराज दमदमा साहब आके रहे, भाई मनी सिंह नूं पता लग्या मातावां नाल वह भी इत्थे आ गए सी दमदमा साहब, माता साहब कौर माता सुंदर कौर जी दे नाल। बाबा दीप सिंह जेड़े सी वह भी आनंदपुर तो घरे आ गए थे जंगा युद्धा च, जो उन्होंने पता लगे वह भी दमदमा साहब आ गए। बड़ी वड्डी गिणती दे विच संगत कट्ठी हुई। इत्थे ही मातावां ने गुरु गोबिंद सिंह महाराज नूं पुछिया सी, जिवें तुसीं बैठे हो ना गुरमुख प्यारे हो, ऐ संगत बैठी सी। मातावां ने गलगीधर पातशाह जी नूं पुछिया, गुरुदेव अपने पुत्र कित्थे ने, लाल कित्थे ने? साहब ने हथ कीता सी तुहाडे साडे अपने सारिया वल भी आ बैठे ने अपने पुत्र। मातावां ने फिर देख के आख्या, कहिंदे नहीं गुरुदेव अपने पुत्रां दी गल करदियां। सतगुरु कहिंदे आ अपने ही पुत्र बैठे ने। उन्होंने फिर वेखिया भी कितों साहबजादा अजीत सिंह नहीं नजर आउंदा, कितों साहबजादा जुझार सिंह, बाबा फतेह सिंह, बाबा जोरावर सिंह नजर नहीं आउंदे। उन्होंने फिर पुछिया भी अपने पुत्रां दी। सतगुरां ने दमदमा साहब ही कहा सी, इन पुत्रन के सीस पे बार दिए सुत चार, चार मुए तो क्या पाया जीवित कई। सानू गुरु पुत्रां दा किताब दमदमा साहब की धरती से मिलिया, सिख किहो जिहा होना चाहिए। यह भी महाराज ने परख दमदमा साहब की धरती से की। डल्ले चौधरी ने बड़ी सेवा की, हाजिर रहे है, पर एक दिन एक बंदूक लैके आया सिख लाहौर दा, उन्हें भेटा की। भाई डल्ला कहिंदा सी, महाराज तुसी मैनू आनंदपुर दे वेले याद कर दे, मैं अपने सिपाही योधे लैके आउंदा, तुहानू आनंदपुर साहब का किला खाली नहीं सी करना पैना। तुहाडे ना साहबजादे शहीद होंदे, ना तुहाडे परिवार का विछोड़ा पैंदा, ना तुहानू आ दिन देखने पैंदे। कलगीधर पातशाह कहिंदे सी, डल्लिया अकाल पुरख का भाणा सीगा, यह वाहिगुरु जी की खेड सीगी, वह ना समझदा। जिदने लाहौर तो एक मिस्त्री ने बंदूक भेट की ना, महाराज ने हाथ विच फड़ी, चंगी तरह देख परख के कहन लगे दा निशाना परखदे आ। महाराज दे कोल बैठा सी डल्ला, डल्ले नूं कहिंदे, डल्लिया खड़ा हो भाई, तेरे सिपाहियां नूं आवाज मार, उन्हां दी परख करिए जिन्हां दी तू गल करदा, मेरे कोल एडे बड़े जोधे सी। उन्हें आवाज मारी, एक भी नहीं सामने आया। उन्हां नूं अपनियां जानां दा फिक्र पै गया, डर गए, घबरा गए। कहिंदे कमाल होगी, जंग जो तो होवे असीं लड़ीए मरीए जां मारीए, ਇਹਦਾ ਅਣਿਆਈ ਮੌਤ ਕਿਵੇਂ ਮਰੀਏ। ਭਾਈ ਡੱਲੇ ਨੇ ਆ ਕੇ ਜਵਾਬ ਦਿੱਤਾ, ਦਸ਼ਮੇਸ਼ ਪਿਤਾ ਕਹਿਣ ਲੱਗੇ, ਡੱਲਿਆ ਤੂੰ ਹੀ ਸਾਹਮਣੇ ਖੜੋ ਜਾ ਭਾਈ, ਪ੍ਰੀਖਿਆ ਦੇਖੋ ਗੁਰੂ ਦੀ ਕਿੱਡੀ ਹੈ। ਡੱਲੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਘਬਰਾ ਗਿਆ, ਅੱਖਾਂ ਅੱਗੇ ਹਨੇਰਾ ਸਾ ਗਿਆ। ਕਹਿੰਦਾ ਮਹਾਰਾਜ, ਬੰਦੂਕਾਂ ਦੇ ਨਿਸ਼ਾਨੇ ਬੰਦਿਆਂ 'ਤੇ ਥੋੜੋ ਪਰਖੀ ਦੇ ਨੇ, ਕਿਸੇ ਚਿੜੀ ਜਨੌਰ 'ਤੇ ਕਿਸੇ ਵਸਤੂ 'ਤੇ ਪਰਖੋ ਖਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦਾ ਭਰਮ ਦੂਰ ਕਰਨਾ ਸੀ। ਕਹਿੰਦੇ ਜਾ ਸਿੱਖਾਂ ਚੋਂ ਆਵਾਜ਼ ਮਾਰ, ਸਿੱਖਾਂ ਨੂੰ ਆਵਾਜ਼ ਮਾਰੀ, ਦੋ ਗੁਰੂ ਕੇ ਪਿਆਰੇ ਸਿੱਖ ਰੰਗਰੇਟੇ, ਤੇ ਉਹਨਾਂ ਨੇ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਦੇ ਸਾਹਮਣੇ ਆ ਕੇ ਖੜੋ ਗਏ। ਮਹਾਰਾਜ ਸਾਡੇ ਤੇ ਨਿਸ਼ਾਨਾ ਪਰਖੋ, ਦੂਸਰਾ ਕਹਿੰਦਾ ਮੇਰੇ ਤੇ ਨਿਸ਼ਾਨਾ ਪਰਖੋ। ਗੁਰੂ ਸਾਹਿਬ ਨੇ ਬੰਦੂਕ ਦਾ ਨਿਸ਼ਾਨਾ ਪਰਖਿਆ, ਦੋਵਾਂ ਦੇ ਸਿਰ ਉੱਪਰੋਂ ਦੀ ਪਾਰ ਕਰ ਦਿੱਤਾ, ਪ੍ਰੀਖਿਆ ਚੋਂ ਪਾਸ ਹੋਏ। ਮਹਾਰਾਜ ਨੇ ਦੱਸਿਆ ਵੀ ਮੇਰੇ ਸਿੱਖ ਕੈਸਾ ਹੋਣਾ ਚਾਹੀਦਾ। ਮਹਾਰਾਜ ਨੇ ਬੜੀ ਵੱਡੀ ਖੇਡ ਵਰਤਾਈ। ਅੱਜ ਉਹਨਾਂ ਦੀ ਪਵਿੱਤਰ ਯਾਦ ਬਣੀ ਹੋਈ ਹੈ ਗੁਰਦੁਆਰਾ। ਬੰਦੂਕ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸੁਸ਼ੋਭਿਤ ਹੈ, ਰੋਜ਼ ਦੋ ਟਾਈਮ ਉਹਦੇ ਦਰਸ਼ਨ ਕਰਵਾਏ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਫਿਰ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨਤਾ ਕਰਵਾਈ, ਜਿਹੜਾ ਅੱਜ ਆਪਾਂ ਦਿਨ ਮਨਾ ਰਹੇ ਹਾਂ, ਇੱਥੇ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ, ਬਾਬਾ ਦੀਪ ਸਿੰਘ ਉਹਨਾਂ ਨੂੰ ਸਹਿਯੋਗੀ ਲਿਖਾਰੀ, ਕਾਗਜ਼ ਦਾ, ਸਿਆਹੀ ਦਾ, ਸਾਰੇ ਕਾਗਜ਼ ਦਾ ਪ੍ਰਬੰਧ ਬਾਬਾ ਦੀਪ ਸਿੰਘ ਹੋਰਾਂ ਨੇ ਕੀਤਾ। ਦਮਦਮਾ ਸਾਹਿਬ ਦੇ ਸਥਾਨ ਤੇ ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ, ਅਬ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਇਕੈ ਗੁਰ ਤਹਾਂ, ਮਨੀ ਸਿੰਘ ਕੋ ਲਿਖਣ ਬਿਠਾਇਕੈ। ਬਾਬਾ ਮਨੀ ਸਿੰਘ ਨੂੰ ਲਿਖਣ ਲਈ ਬਿਠਾਇਆ, ਮਨੀ ਸਿੰਘ ਕੋ ਲਿਖਣ ਬਿਠਾਇਕੈ ਗੁਰ ਨਾਨਕ ਕਾ ਧਿਆਨ ਧਰਾਇਕੈ, ਧਿਆਨ ਧਰ ਕੇ ਸੱਚੇ ਪਾਤਸ਼ਾਹ ਦਾ ਜਿਤ ਪ੍ਰਤ ਗੁਰੂ ਉਚਾਰੀ ਜੈਸੇ, ਜਿਵੇਂ ਜਿਵੇਂ ਗੁਰੂ ਉਚਾਰਦੇ ਨੇ ਬਾਣੀ ਲਿਖੀ ਮਨੀ ਸਿੰਘ ਤੈਸੇ। ਗੁਰੂ ਸਾਹਿਬ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ, ਗੁਰਮੁਖ ਪਿਆਰਿਓ, ਗੁਰੂ ਸਾਹਿਬ ਦਾ ਆਨੰਦਪੁਰ ਉੱਜੜ ਗਿਆ ਕਹਿ ਲਓ, ਖਾਲੀ ਕਰਵਾ ਲਿਆ। ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਵੱਡੇ ਸ਼ਹੀਦ ਹੋ ਗਏ, ਛੋਟਿਆਂ ਦਾ ਮਹਾਰਾਜ ਨੂੰ ਪਤਾ ਵੀ ਉਹ ਦੀਵਾਰਾਂ ਵਿੱਚ ਖੜੇ ਕਰਕੇ ਸ਼ਹੀਦ ਕਰਤੇ ਨੇ। ਮਾਂ ਤਾਂ ਗੁਜ਼ਰੀ ਸ਼ਹੀਦ ਹੋ ਗਏ ਨੇ, ਪੰਜ ਪਿਆਰਿਆਂ ਚੋਂ ਤਿੰਨ ਪਿਆਰੇ ਸ਼ਹੀਦ ਹੋ ਗਏ ਨੇ, ਜਾਨ ਤੋਂ ਪਿਆਰੇ ਸਿੱਖ ਸ਼ਹੀਦ ਹੋ ਗਏ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੁਸੀਂ ਇਹ ਦੇਖੋ ਵੀ ਬਾਣੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਆਪਣੀ ਰਸਨਾ ਚੋਂ ਉਚਾਰਨ ਕਰਦੇ ਨੇ ਤੇ ਭਾਈ ਮਨੀ ਸਿੰਘ ਲਿਖਦੇ ਨੇ। ਇੱਕੋ ਇੱਕ ਸਥਾਨ ਹੈ ਸਾਡੇ ਕੋਲ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਸਨਾ ਚੋਂ ਬਾਣੀ ਉਚਾਰਨ ਕੀਤੀ ਔਰ ਭਾਈ ਮਨੀ ਸਿੰਘ ਨੇ ਲਿਖੀ, ਤੇ ਇਹ ਜਿੰਨੀ ਬਾਣੀ ਮਹਾਰਾਜ ਲਿਖਵਾਉਂਦੇ ਸੀਗੇ ਨਾ ਸੰਗਤ ਜੀ, ਓਨੀ ਬਾਣੀ ਦੀ ਕਥਾ ਵੀ ਤਖ਼ਤ ਸਾਹਿਬ ਤੋਂ ਕਰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕਥਾ ਵੀ ਕੀਤੀ ਹੈ ਦਮਦਮਾ ਸਾਹਿਬ ਦੀ ਧਰਤੀ ਤੇ। ਕੋਈ ਇੱਕ ਸਥਾਨ ਹੈ ਔਰ ਜਿਹੜੇ ਸੰਗਤਾਂ ਨੇ ਸੁਣੇ ਹੈ, ਜਿਹੜੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਕੋਲੋਂ ਕਥਾ ਸਰਵਣ ਕਰਦੀਆਂ ਰਹੀਆਂ ਔਰ ਉਹਨਾਂ ਨੂੰ ਗੁਰੂ ਸਾਹਿਬ ਨੇ ਵਿਧੇਹ ਮੁਕਤ ਵੀ ਕੀਤਾ, ਜਿਵੇਂ ਭਾਈ ਸਾਹਿਬ ਜੀ ਦੱਸ ਰਹੇ ਸੀ ਨਾ, ਮੈਂ ਉੱਥੇ 2009 ਤੋਂ ਸੇਵਾ ਕਰ ਰਿਹਾ, ਬੋਰਡਵਿਲ 48 ਸਿੱਖ ਜਿਹੜੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਕੋਲੋਂ ਬਾਣੀ ਸਰਵਣ ਕੀਤੀ ਔਰ ਵਿਧੇਹ ਮੁਕਤ ਹੋਏ, ਤੇ ਉਹਨਾਂ ਦੇ ਨਾਮ ਵੀ ਮਹਾਨ ਕੋਸ਼ ਦੇ ਵਿੱਚ ਵੀ ਨੇ, ਉੱਥੇ ਵੀ ਲਿਖਵਾਏ ਨੇ ਔਰ ਉੱਥੇ ਅੱਜ ਵੀ ਕਲਮਾਂ, ਸਿਆਹੀ, ਸਲੇਟੀਆਂ ਲੋਕ ਚੜ੍ਹਾਉਂਦੇ ਨੇ ਔਰ ਉੱਥੇ ਊੜਾ ਲਿਖਦੇ ਨੇ। ਮਹਾਰਾਜ ਨੇ ਬਚਨ ਕੀਤੇ ਸੀ, ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ੍ਹ ਹੈ ਇਹ ਢੋਰ ਮਤ ਰਾਸੀ, ਲੇਖਕ ਗੁਣੀ ਕਵਿੰਦ ਗਿਆਨੀ, ਬੁੰਦ ਸਿੰਧ ਹਵ ਹੈ ਧਿਆਨੀ, ਤਿੰਨ ਕੇ ਕਾਰਨ ਕਲਮ ਘੜ, ਦੇਤ ਪ੍ਰਗਟ ਹਮਡਾਰ, ਸਿੱਖ ਸਖਾਇਤ ਪੜ੍ਹੇਂਗੇ ਹਮਰੇ ਕਈ ਹਜ਼ਾਰ। ਉਸ ਧਰਤੀ ਨੂੰ ਗੁਰੂ ਸਾਹਿਬ ਨੇ ਗੁਰੂ ਕੀ ਕਾਸ਼ੀ ਦਾ ਵਰਦਾਨ ਦਿੱਤਾ। ਮਾਲਵਾ ਜੀ ਨੂੰ ਪਛੜਿਆ ਹੋਇਆ ਕਿਹਾ ਜਾਂਦਾ ਸੀ, ਮਾਲਵੇ ਵਾਲੇ ਜਿਨ੍ਹਾਂ ਨੂੰ ਵੈਲ ਬੁੱਧੀ ਵਾਲੇ ਕਿਹਾ ਜਾਂਦਾ ਸੀ, ਮਾਲਵੇ ਵਾਲੇ ਜਿਨ੍ਹਾਂ ਨੂੰ ਭੋਲੇ ਜੇ ਕਿਹਾ ਜਾਂਦਾ ਸੀ, ਔਰ ਜਿੱਧਰ ਐਜੂਕੇਸ਼ਨ ਦੀ ਕੋਈ ਗੱਲੇ ਨਹੀਂ ਸੀ। ਕਲਗੀਧਰ ਪਾਤਸ਼ਾਹ ਜੀ ਨੇ ਆਪ ਉਸ ਧਰਤੀ ਨੂੰ ਗੁਰੂ ਕਾਸ਼ੀ ਦੇ ਵਰ ਬਚਨਾਂ ਨਾਲ ਨਿਵਾਜਿਆ। ਅੱਜ ਮਹਾਰਾਜ ਦੇ ਬਚਨ ਸਾਕਾਰ ਹੋ ਰਹੇ ਨੇ। 3 ਯੂਨੀਵਰਸਿਟੀਆਂ, ਗੁਰਮਤਿ ਕਾਲਜ, ਕਿੰਨੇ ਸਕੂਲ ਕਾਲਜ ਨੇ, ਐਜੂਕੇਸ਼ਨ ਦਾ ਹੱਬ ਇੱਕ ਬਣਿਆ ਹੋਇਆ, ਵਿਦੇਸ਼ਾਂ ਚੋਂ ਬੱਚੇ ਵੀ ਆ ਕੇ ਪੜ੍ਹਦੇ ਨੇ ਉੱਥੇ। ਇਹ ਗੁਰੂ ਗੋਬਿੰਦ ਸਿੰਘ ਬਚਨ ਜੀ ਦੇ ਬਚਨ ਸਾਕਾਰ ਹੋ ਰਹੇ ਨੇ। ਇਹ ਸੰਪੂਰਨਤਾ ਜਿਹੜੀ ਸੀ, ਸੰਪੂਰਨਤਾ ਪਤਾ ਕਿਉਂ ਕਿਹਾ ਜਾਂਦਾ, ਜਿਹੜੀ ਆਦਿਬੀੜ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਦੇ ਕੋਲੋਂ ਲਿਖਵਾਈ, ਰਾਮਸਰ ਸਰੋਵਰ ਦੇ ਕੰਢੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ, ਔਰ ਉਹਦੇ ਵਿੱਚ 5 ਗੁਰੂ ਸਾਹਿਬਾਨਾਂ ਦੀ ਬਾਣੀ ਸੀ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਇਸ ਅਸਥਾਨ ਤੇ, ਦਮਦਮਾ ਸਾਹਿਬ ਜੀ ਦੇ ਅਸਥਾਨ ਤੇ, 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ 10ਵੇਂ ਪਾਤਸ਼ਾਹ ਨੇ ਸ਼ਾਮਿਲ ਕੀਤੀ। ਪਹਿਲੀ ਬੀੜ ਦੇ ਵਿੱਚ 30 ਰਾਗ ਸਨ, ਜਿਹੜੀ ਦਮਦਮਾ ਸਾਹਿਬ ਬੀੜ ਦੀ ਸੰਪੂਰਨਤਾ ਹੋਈ, ਔਰ ਉਸ ਬੀੜ ਦੇ 31 ਰਾਗ ਨੇ। ਇੱਕ ਬੇਨਤੀ ਹੋਰ ਤੁਹਾਡੇ ਸਨਮੁਖ ਕਰਦੇ ਹਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਕਾਸ਼ੀ ਦਾ ਖਿਤਾਬ ਵੀ ਦਿੱਤਾ, ਉਹ ਜਿਹੜੀਆਂ ਕਲਮਾਂ ਦੇ ਨਾਲ ਮਹਾਰਾਜ ਨੇ ਬੀੜ ਲਿਖਵਾਈ, ਜਿਹੜੀ ਕਲਮ ਦਾ ਮੂੰਹ ਕਿਹਾ ਜਾਂਦਾ ਸੀ ਉਹਨੂੰ ਰਿਸਪੈਕਟ ਨਾਲ ਰੱਖਿਆ ਜਾਂਦਾ ਸੀ, ਵੀ ਇਹਦੇ ਨਾਲ ਬਾਣੀ ਲਿਖੀ ਗਈ ਹੈ ਧੁਰ ਦੀ। ਬਚੀਆਂ ਹੋਈਆਂ ਕਲਮਾਂ, ਸਿਆਹੀ ਕਾਗਜ਼ ਲਿਖਣਸਰ ਸਾਹਿਬ ਦੇ ਸਰੋਵਰ ਵਿੱਚ ਮਹਾਰਾਜ ਨੇ ਜਲ ਪ੍ਰਵਾਹ ਕਰਵਾਉਂਦਿਆਂ ਇਹ ਬਚਨ ਕੀਤੇ ਸਨ ਵੀ ਇਹ ਹੈ ਪ੍ਰਗਟ ਹਮਾਰੀ ਕਾਸ਼ੀ। ਜਿਹੜਾ ਇੱਥੇ ਪੜ੍ਹੇਗਾ, ਪੜ੍ਹ ਹੈ ਢੋਰ, ਇੱਥੇ ਜਿਹੜਾ ਢੋਰ ਬੈਲ ਬੁੱਧੀ ਵਾਲਾ ਵੀ ਆ ਕੇ ਪੜ੍ਹੇਗਾ, ਉਹ ਬਹਾਨ ਵਿਦਵਾਨ ਹੋਵੇਗਾ। ਇਹ ਗੁਰੂ ਕੀ ਜ਼ਹਿਰੀ ਕਲਾ ਵਰਤ ਰਹੀ ਹੈ। ਦਮਦਮਾ ਸਾਹਿਬ ਦੀ ਧਰਤੀ ਤੇ ਬਹੁਤ ਵੱਡੇ ਸਮਾਗਮ ਜਿਹੜੇ ਕੀਤੇ ਜਾਂਦੇ ਨੇ, ਸਤਿਗੁਰੂ ਜੀ ਨੇ ਜਿਵੇਂ ਉਦਮ ਬਖਸ਼ਿਆ, ਉਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰਹ ਤਿਉਂ ਕਰਨਾ, ਗੁਰੂ ਸਾਹਿਬ ਜੀ ਦੀ ਪ੍ਰੇਰਨਾ ਦਾ ਸਦਕਾ ਭਾਵੇਂ ਇਸ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਪ੍ਰਬੰਧਕ ਕਮੇਟੀ ਆਪ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਬੜੀ ਚੜ੍ਹਦੀ ਕਲਾ ਦੇ ਵਿੱਚ ਮਨਾਉਂਦੇ ਨੇ ਹਰ ਸਾਲ, ਪਰ ਪਿਛਲੇ 3 ਸਾਲਾਂ ਤੋਂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਇਹ ਗੁਰੂ ਸਾਹਿਬ ਜੀ ਦੀ ਕਲਾ ਵਾਪਰੀ ਹੈ। ਤਲਵੰਡੀ ਸਾਬੋ ਦੀਆਂ ਸੰਗਤਾਂ, ਦਮਦਮਾ ਸਾਹਿਬ ਜੀ ਦੀਆਂ ਸੰਗਤਾਂ, ਨਗਰ ਬਠਿੰਡਾ ਜਾਂ ਉਸ ਮਾਲਵੇ ਦੀਆਂ ਸਮੁੱਚੀਆਂ ਸਿੰਘ ਸੰਗਤਾਂ ਵੱਲੋਂ ਰਲ ਮਿਲ ਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ। ਵੀ ਇੱਥੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਵਾਂਗੇ। ਆ ਤੁਸੀਂ ਦੇਖਿਆ ਪਹਿਲਾਂ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ, ਅਰਦਾਸ ਹੋਈ ਹੈ, ਹੁਕਮਨਾਮਾ ਸਾਹਿਬ, ਕੀਰਤਨ, ਕਥਾ ਵਿਚਾਰਾਂ ਸਰਵਣ ਕੀਤੀਆਂ ਨੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਕਿਰਪਾ ਸਤਿਗੁਰੂ ਜੀ ਦੀ। ਇਹਦੇ ਵਿੱਚ ਸਾਰੀਆਂ ਸੰਗਤਾਂ ਨੂੰ ਆਪਾਂ ਨੂੰ ਚਾਹੀਦਾ ਵੀ ਆਪਾਂ ਇਹਨਾਂ ਸਮਾਗਮਾਂ ਨੂੰ, ਸੰਪੂਰਨਤਾ ਦਿਵਸ ਨੂੰ ਵੀ ਚੜ੍ਹਦੀ ਕਲਾ ਵਿੱਚ ਮਨਾਈਏ। ਫਿਰ ਮਹਾਰਾਜ ਨੇ ਦਮਦਮਾ ਸਾਹਿਬ ਜਿਹੜੀ ਭੀੜ ਸੰਪੂਰਨ ਕਰਵਾਈ, ਉੱਥੇ ਮਹਾਰਾਜ ਜਿੰਨਾ ਸਮਾਂ ਰਹੇ, ਇਹ ਭੀੜ ਨੂੰ ਲਿਖਣ ਦਾ ਸਮਾਂ 9 ਮਹੀਨੇ, 9 ਦਿਨ, 9 ਘੜੀਆਂ, 9 ਪਲ ਜਿਹੜਾ, ਪਰ ਮਹਾਰਾਜ 1.5 ਸਾਲ ਉੱਥੇ ਰਹੇ ਨੇ। ਬਹੁਤ ਵੱਡਾ ਸਮਾਗਮ ਕਰਵਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਇੱਥੇ ਰਹਿੰਦਿਆਂ ਬਹੁਤ ਵੱਡੇ ਚੋਜ ਕੀਤੇ, ਉਸ ਨੂੰ ਗੁਰੂ ਕਾਸ਼ੀ ਦੇ ਵਚਨਾਂ ਨਾਲ ਨਿਵਾਜਿਆ, ਤਖ਼ਤ ਦੀ ਉਪਾਧੀ ਦਿੱਤੀ। ਇੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਛ ਸਮਾਂ ਭਾਗ ਲਾ ਕੇ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਚਾਲੇ ਪਾਉਂਦੇ ਨੇ, ਸਮਾਪਤੀ ਵਾਲੇ ਪਾਸੇ ਜਾਵਾਂ, ਉਦੋਂ ਮਹਾਰਾਜ ਜੀ ਨੇ ਉੱਥੋਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਬਾਬਾ ਦੀਪ ਸਿੰਘ ਸਾਹਿਬ ਜੀ ਹੋਰਾਂ ਨੂੰ ਸੌਂਪਿਆ। ਗੁਰਮੁਖ ਪਿਆਰੇ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਜੀ ਹੋਰਾਂ ਨੇ ਤਖ਼ਤ ਸਾਹਿਬ ਦੀ ਜਥੇਦਾਰੀ ਵੀ ਕੀਤੀ, ਮੁੱਖ ਸੇਵਾਦਾਰ। ਉਹਨਾਂ ਨੇ ਇਲਾਕੇ ਦੀ ਸੰਗਤ ਵਾਸਤੇ ਖੂਹ ਲਗਵਾਇਆ। ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਸੀ ਮਾਲਵੇ ਦੇ ਵਿੱਚ, ਅੱਜ ਵੀ ਕਿਤੇ ਨਾ ਕਿਤੇ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ। ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਨੇ ਆਪਣੇ ਹੱਥੀਂ ਖੂਹ ਲਗਵਾਇਆ, ਠੰਡੇ ਮਿੱਠੇ ਜਲ ਦਾ, ਜਿਹਦਾ ਜਲ ਅੱਜ ਵੀ ਸਿੱਖ ਸੰਗਤਾਂ ਛਕ ਰਹੀਆਂ ਨੇ। ਸਮੁੱਚੇ ਕੰਪਲੈਕਸ ਦੇ ਵਿੱਚ ਉਸੇ ਖੂਹ ਦਾ ਪਾਣੀ ਵਰਤਿਆ ਜਾ ਰਿਹਾ। ਨਗਰ ਦੇ ਬਹੁਤ ਸਾਰੇ ਲੋਕ ਉੱਥੋਂ ਹੀ ਜਲ ਲੈ ਕੇ ਜਾਂਦੇ ਨੇ ਤਖ਼ਤ ਸਾਹਿਬ ਜੀ ਦੀ ਹਿਫਾਜ਼ਤ ਵਾਸਤੇ, ਕਿਉਂਕਿ ਜੰਗਾ ਜੁੰਦਾ ਦਾ ਸਮਾਂ ਸੀ। ਸਤਿਗੁਰੂ ਜੀ ਹਜ਼ੂਰ ਸਾਹਿਬ ਗਏ, ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ। ਜਦੋਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ, ਤਖ਼ਤ ਸਾਹਿਬ ਜੀ ਦੀ ਹਿਫਾਜ਼ਤ ਰੱਖਿਆ ਵਾਸਤੇ 70 ਫੁੱਟ ਉੱਚਾ ਬੁਰਜ ਤਿਆਰ ਕਰਵਾਇਆ। ਅੱਜ ਵੀ ਜਾ ਕੇ ਤੁਸੀਂ ਦਰਸ਼ਨ ਕਰਦੇ ਹੋ। ਬਾਬਾ ਦੀਪ ਸਿੰਘ ਜੀ ਨੇ ਉੱਥੇ ਭੋਰਾ ਸਾਹਿਬ ਬਣਵਾਇਆ, ਜ਼ਮੀਨ ਦੇ ਅੰਦਰ ਭੋਰਾ ਸਾਹਿਬ ਦੇ ਵਿੱਚ ਬੈਠ ਕੇ ਲੰਮਾ ਸਮਾਂ ਉਹਨਾਂ ਨੇ ਭਗਤੀ ਵੀ ਕੀਤੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਮਹਾਰਾਜ ਨੇ ਉੱਥੇ ਸੰਪੂਰਨ ਕੀਤੀ, ਉਹਦੇ 4 ਉਤਾਰੇ ਕੀਤੇ, 4 ਕਾਪੀਆਂ। ਉਹ ਮਹਾਰਾਜ ਬਾਬਾ ਦੀਪ ਸਿੰਘ ਨੇ ਫਿਰ 4ੇ ਪਾਵਨ ਤਖ਼ਤ ਸਾਹਿਬਾਨਾਂ ਤੇ ਭੇਜੇ। ਇੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਹੋਰਾਂ ਨੇ 50 ਸਾਲ ਤੋਂ ਉੱਪਰ ਸੇਵਾ ਨਿਭਾਈ ਹੈ। 51-52 ਸਾਲ ਬਾਬਾ ਦੀਪ ਸਿੰਘ, ਜ਼ਿੰਦਗੀ ਦਾ ਵੱਡਾ ਹਿੱਸਾ ਉਹ ਦਮਦਮਾ ਸਾਹਿਬ ਰਹੇ ਨੇ, ਉਹਨਾਂ ਦੀਆਂ ਯਾਦਾਂ ਨੇ, ਸਥਾਨ ਨੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਨੂੰ ਸੌਂਪ ਕੇ ਸੇਵਾ ਆਪ ਸੱਚਖੰਡ ਹਜ਼ੂਰ ਸਾਹਿਬ ਜਾਂਦੇ ਨੇ, ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮੇਲ ਮਾਧੋਦਾਸ ਬੈਰਾਗੀ ਦੇ ਨਾਲ ਹੁੰਦਾ। ਉਸ ਬੈਰਾਗੀ ਦੇ ਖਿਲਰੇ ਹੋਏ ਕੇਸਾਂ ਦਾ ਜੂੜਾ ਕਰਵਾ ਕੇ ਫਿਰ ਮਹਾਰਾਜ ਉਹਨੂੰ ਬੰਦਾ ਬਣਾ ਕੇ, ਬੰਦਾ ਸਿੰਘ ਬਹਾਦਰ ਦੇ ਬਣਾ ਕੇ, ਅੰਮ੍ਰਿਤ ਦੀ ਦਾਤ ਦੇ ਕੇ, ਹੁਕਮਨਾਮਾ ਦੇ ਕੇ, ਤੀਰ ਦੇ ਕੇ, ਬਖਸ਼ਿਸ਼ਾਂ ਦੇ ਕੇ, ਨਗਾਰਾ ਦੇ ਕੇ ਉਹਨੂੰ ਪੰਜਾਬ ਦੀ ਧਰਤੀ ਤੇ ਘੱਲਦੇ ਨੇ। ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਆ ਕੇ ਕੀ ਕੀਤਾ ਉਹ ਇੱਕ ਵੱਖਰਾ ਅਧਿਆਇ ਹੈ। ਪਰ ਮਹਾਰਾਜ 1708 ਈਸਵੀ ਨੂੰ ਉੱਥੇ ਹੀ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣਾ ਕੀਤਾ। ਪਰ ਉਸ ਤੋਂ ਪਹਿਲਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੁੱਚੇ ਸੰਗਤ ਨੂੰ, ਸਮੁੱਚੇ ਸਿੱਖਾਂ ਨੂੰ, ਸਮੁੱਚੇ ਪੰਥ ਨੂੰ ਇਕੱਠਿਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹ ਉਹੀ ਪਾਵਨ ਸਰੂਪ ਸੀ ਜਿਹਦੀ ਲਿਖਾਈ ਜਾਂ ਜਿਹਦੀ ਸੰਪੂਰਨਤਾ ਦਮਦਮਾ ਸਾਹਿਬ ਹੋਈ। ਸਾਡੇ ਪੰਥ ਵਿੱਚ 3 ਤਰ੍ਹਾਂ ਦੀਆਂ ਬੀੜਾਂ ਨੇ। ਇੱਕ ਆਦਿ ਗ੍ਰੰਥ ਸਾਹਿਬ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਪਾਸੋਂ ਲਿਖਵਾਇਆ। ਇੱਕ ਦਮਦਮੀ ਬੀੜ ਹੈ ਜਿਹੜੀ ਗੁਰੂ ਸਾਹਿਬ ਨੇ ਦਮਦਮਾ ਸਾਹਿਬ ਸੰਪੂਰਨ ਕਰਵਾਈ, ਇੱਕ ਭਾਈ ਬੰਨੋ ਜੀ ਵਾਲੀ ਹੈ ਜਿਹੜੀ ਉਹਨੇ ਕਾਪੀ ਕਰ ਲਈ ਸੀਗੀ। ਤੇ ਗੁਰੂ ਸਾਹਿਬ ਜੀ ਨੇ ਹਜ਼ੂਰ ਸਾਹਿਬ ਸੱਚਖੰਡ ਸਾਹਿਬ ਜਾ ਕੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਮਦਮੀ ਬੀੜ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ ਔਰ 5 ਪੈਸੇ ਨਾਲੀਅਰ ਵਗੈਰਾ ਰੱਖ ਕੇ ਪਰਿਕਰਮਾ ਕਰਕੇ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਨੇ ਜਿਹੜਾ ਸੀ ਆਪਣੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਸ਼ੋਭਿਤ ਕਰਕੇ ਔਰ ਹੁਕਮ ਕੀਤਾ ਸੀ ਆਗਿਆ ਭਾਈ ਅਕਾਲ ਕੀ ਤਵੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ग्रंथ गुरु ग्रंथ जी मान्यो प्रगट गुरां की देहे जो प्रभ को मिल बोच है खोज शब्द में लेहे। महाराज कहंदे प्रगट गुरां की देह है जेड़ा प्रभु नूं मिलन दी चाहना रखेगा वह शब्द नूं खोजे। तुहानूं इह पावन बाणी धुर नाल जोड़ेगी, निरंकार नाल जोड़ेगी, परमेश्वर दे दर्शन करवावेगी। यह धुर की बाणी है, धुरों आई है। तो जिहड़ा मनुख बाणी नूं श्रद्धा भावना नाल पढ़दा सुणदा धुर नाल जुड़ जांदा है। धुर की बाणी आई तिन सगली चिंत मिटाई। भागा वाले दोहरे आप सारे ही पढ़ते हैं देशों विदेशों के विच, बच्चे बच्चे नूं डटिया, पर असी किन्ने गुरु बनाई बैठे हैं देहधारी। गुरु साहब ने आख्या सी सिखां नूं हुक्म है, और हुक्म महाराज ने ही किया सी वी तुसीं किसे देहधारी नूं गुरु नहीं बनाउणा, शब्द दे गुरु बनना है श्री गुरु ग्रंथ साहिब महाराज, क्योंकि जोत ग्रंथ विच ते शरीर पंथ विच। महाराज कलगीधर पातशाह ने बहुत वड्डा परोपकार किया साडे ते। अज इस बाणी दे बारे बहुत सारे भरम भुलेखे पैदा किए जा रहे हैं। कई देहधारी गुरु कहिंदे जी असी वो गुरु हाँ, असी तुहानू पढ़ के सुना सकते हैं। देहधारी गुरु तो बिना परोपकार जिहड़ा पारोतारा नहीं है, ये सारे भरम भुलेखियां च पाया जा रहा है। जे असी सानू गुरु नानक साहब जी ने शब्द दे लड़ लाया, पंजवें पातशाह ने हरिमंदर साहब दे विच प्रकाश कराया, दसवें पातशाह जी ने दमदमा साहब नू संपूर्ण करवाया, सचखंड हजूर साहब जाके गुरता गद्दी ते सुशोभित कीता, ते गुरमुख प्यारे एक कल्ली सिख कौम है जिदे विच शब्द की प्रधानता। असी शब्द नाल जुड़ना है, बाणी नाल जुड़ना है, गुरु ग्रंथ साहब जी महाराज जी दे नाल जुड़ना। सतगुरु कृपा करन गुरु ग्रंथ साहब महाराज सच्चे पातशाह जी दे संपूर्णता समागम जेड़े ने चढ़दी कला दे विच मनाए जा रहे हैं। पिछे जिहड़ियां तुसीं स्क्रीन ते फोटोआं देखदे दमदमा साहब जी तस्वीर बनाई है चित्रकारा ने, जदों महाराज ने उत्थे बीड की संपूर्णता करवाई। गुरु साहब कृपा करन जिन्नियां भी संगतां ने हाजरी भरी है, महाराज तुहाडियां हाजरियां दर प्रवान करन। पर मैं अरदास करदा आपां शब्द गुरु दे लड़ लगना है, श्री गुरु ग्रंथ साहिब महाराज जी की रोशनी दे विच अपने कार विहार करने ने जीवन साडा। गुरु ग्रंथ साहिब जी की रोशनी दे विच देहधारी गुरु नहीं है इत्थे जिहड़ा जिहड़ा परचा शब्द का दीदार खालसे का जिहड़ा आपां पढ़दे हां ना, और उस पासे आपां ने ध्यान देना। बहुत बहुत बधाइयां तुहानूं समुचे प्रबंध वालों दासरियां वालों, क्योंकि बहुत लम्मा चौड़ा इतिहास है, बहुत लम्बिया चौड़िया घटनावां ने, बहुत कुछ उत्थे ऐसा वापरे है ते जिहड़ा बयान आपां नूं करना चाहिए। समय की निजागत नूं देखदिया होया मैं अपने विचारां नूं इत्थे ही संकोचदा होया। एक बार फिर समुचे प्रबंध वालों आप संगतां नूं श्री गुरु ग्रंथ साहिब महाराज जी दे संपूर्णता दिहाड़े दियां बहुत बहुत बधाइयां देंदा होया खिमा की जाचना करदा, भुल चुक दी माफी, धन्नवाद सारिआं दा। गुरफतेह दी सांझ अगला प्रोग्राम सत्कारयोग भाई साहब जी होरां पासों। सरवण करियो जी, बुलाओ फतेह, आखो जी वाहिगुरु जी का खालसा वाहिगुरु जी की फतेह।
1: वाहिगुरु जी का खालसा वाहिगुरु जी की फतेह। ये सन बहुत ही सत्कारयोग ज्ञानी भाई साहब भाई जगतार सिंह जी हैड ग्रंथी गुरद्वारा श्री दमदमा साहब वाले, जो कि आप जी गुरमत विचार सरवण करवा रहे सन संगत वालों। ज्ञानी जी होर का बहुत बहुत धन्यवाद। हुण बेनती करदे आ बहुत ही सत्कारयोग ज्ञानी भाई साहब भाई जगदेव सिंह जी जाचक जी दे ढाडी जत्थे नूं कि वह आप जी गुर इतिहास से बारह सरवण करवाउण जी। आप जी गुर इतिहास से बारह सरवण करो जी, ते गुरु साहब जी दीआं खुशियां प्राप्त करो जी। सतसंग जी आप जी दे चरणां च बेनती है। सूरा सो पहचानी है जो लरिया दीन के हेत, पुरजा पुरजा कट मरे कबू ना छाडे खेत दे महावाका अनुसार। सिख कौम दे महान शहीद भाई साहब भाई दिलावर सिंह जी दी बरसी दे संबंध विच ते उहनां दी मिठी याद मनाउंदे होए पिछले दिनां तों समूह प्रबंधक कमेटी वालों श्री सहज पाठ आरंभ होए हन ते इहनां दे भोग 31 अगस्त दिन सोमवार यानी कि कल सवेरे 9 बजे पैणगे, उपरंत दीवान सजणगे जी। आप जी ने दीवाना दी हाजरी भर के शहीद नूं श्रद्धा दे फुल भेट करने जी। आओ सारे जाने गुर इतिहास से बारह नाल जुड़िए जी। वाहिगुरु जी का खालसा वाहिगुरु जी की फतेह।

ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਗਰੀਬ ਨਿਵਾਜ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਸਮਾਂ ਬੜਾ ਸੀਮਿਤ ਹੈ, ਆਓ ਜਥੇ ਦੀ ਬੁਲਾਈ ਹੋਈ ਫਤਿਹ ਨੂੰ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਮੁੱਚਾ ਸਿੱਖ ਜਗਤ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦੇ ਦੁਬਾਰਾ ਸੰਪਾਦਨ ਸਮੇਂ ਕਲਗੀਆਂ ਵਾਲੇ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਦੁਬਾਰਾ ਭਾਈ ਮਨੀ ਸਿੰਘ ਪਾਸੋਂ ਲਿਖਵਾਏ ਜਾਣ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਇਸ ਵਿੱਚ ਸ਼ਾਮਲ ਕਰਨ ਦੇ ਮਹਾਨ ਦਿਹਾੜੇ ਨੂੰ ਸੰਪੂਰਨਤਾ ਦਿਵਸ ਦੇ ਤੌਰ ਤੇ ਮਨਾ ਰਿਹਾ ਹੈ। ਸਰਬੱਤ ਸੰਗਤ ਨੂੰ ਇਸ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈ। ਸੀਮਿਤ ਜਿਹਾ ਸਮਾਂ ਹੈ, ਚੱਲ ਰਹੀ ਇਤਿਹਾਸਕ ਵਾਰਤਾ ਕੱਲ੍ਹ ਆਪ ਜੀ ਨੇ ਸਰਵਣ ਕੀਤੀ, ਜੈਤੋ ਦਾ ਮੋਰਚਾ ਕਿਵੇਂ ਲੱਗਾ, ਕਿਹੜੀਆਂ ਘਟਨਾਵਾਂ ਵਾਪਰੀਆਂ। ਜੈਤੋ ਦੇ ਮੋਰਚੇ ਦਾ ਕਾਰਨ ਮਹਾਰਾਜਾ ਰਿਪੂ ਦਮਨ ਸਿੰਘ ਨਾਭਾ, ਜਿਸ ਨੂੰ ਅੰਗਰੇਜ਼ਾਂ ਨੇ ਧੱਕੇ ਅਤੇ ਧੋਖੇ ਨਾਲ ਗੱਦੀ ਤੋਂ ਉਤਾਰ ਦਿੱਤਾ ਸੀ। ਮਹਾਰਾਜਾ ਨਾਭਾ ਦੇ ਹੱਕ ਵਿੱਚ ਥਾਂ ਥਾਂ ਜਲਸੇ ਜਲੂਸ ਹੋਏ। ਗੁਰਦੁਆਰਾ ਗੰਗਸਰ ਜੈਤੋ ਵਿੱਚ ਅਖੰਡ ਪਾਠ ਹੋਇਆ, ਅਖੰਡ ਪਾਠ ਆਰੰਭ ਹੋਇਆ 14 ਸਤੰਬਰ ਵਾਲੇ ਦਿਨ। ਸੰਗਤ ਦੇ ਨਾਲ ਨਾਲ ਪਾਠ ਕਰ ਰਹੇ ਪਾਠੀ ਸਿੰਘ ਨੂੰ ਵੀ ਤਾਬਿਆਂ ਵਿੱਚੋਂ ਘੜੀਸ ਕੇ ਗ੍ਰਿਫਤਾਰ ਕਰ ਲਿਆ ਗਿਆ। ਅਖੰਡ ਪਾਠ ਖੰਡਿਤ ਹੋ ਗਿਆ ਤੇ ਖੰਡਿਤ ਹੋਏ ਅਖੰਡ ਪਾਠ ਨੂੰ ਦੁਬਾਰਾ ਕਰਨ ਲਈ ਅਕਾਲ ਤਖ਼ਤ ਸਾਹਿਬ ਤੋਂ 25-25 ਸਿੰਘਾਂ ਦੇ ਹਰ ਰੋਜ਼ 15 ਸਤੰਬਰ 1923 ਤੋਂ ਜਥੇ ਆਉਣੇ ਆਰੰਭ ਹੋ ਗਏ। ਇਹਨਾਂ ਜਥਿਆਂ ਨੂੰ ਗ੍ਰਿਫਤਾਰ ਕਰਕੇ ਦੂਰ ਦੁਰਾਡੇ ਛੱਡ ਦਿੱਤਾ ਜਾਂਦਾ ਭੁੱਖਣ ਪਾਣੇ। ਇਹ ਜਥੇ ਦੁਬਾਰਾ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦੇ, ਆਪਣੇ ਆਪ ਨੂੰ ਨਵੇਂ ਜਥੇ ਵਿੱਚ ਸ਼ਾਮਲ ਕਰਕੇ ਜੈਤੋ ਵੱਲ ਜਾਣ ਦੀ ਆਗਿਆ ਮੰਗਦੇ। ਆਖਿਰਕਾਰ ਆਪ ਜੀ ਨੇ ਸਰਵਣ ਕੀਤਾ ਹੈ ਕਿ ਪੰਥ ਨੇ 500 ਸਿੰਘਾਂ ਦਾ ਸ਼ਹੀਦੀ ਜਥਾ ਭੇਜਣ ਦਾ ਫੈਸਲਾ ਕੀਤਾ। 21 ਫਰਵਰੀ 1924 ਨੂੰ ਇਹ ਜਥਾ ਨਾਭਾ ਰਿਆਸਤ ਵਿੱਚ ਦਾਖਲ ਹੁੰਦਾ, ਜੈਤੋ ਪੁੱਜ ਜਾਂਦਾ। ਹੁਣ ਜੈਤੋ ਵਿੱਚ ਗੁਰਦੁਆਰਾ ਗੰਗਸਰ ਉਹ ਥਾਂ ਸੀ ਜਿੱਥੇ ਅਖੰਡ ਪਾਠ ਖੰਡਿਤ ਹੋਇਆ ਸੀ। ਜਥੇ ਦਾ ਮਿਸ਼ਨ ਸੀ ਸ਼ਾਂਤ ਰਹਿ ਕੇ ਮਨ ਬਚਨ ਤੇ ਕਰਮ ਕਰਕੇ ਸ਼ਾਂਤ ਰਹਿਣਾ ਤੇ ਸ਼ਾਂਤ ਰਹਿੰਦਿਆਂ ਗੁਰਦੁਆਰਾ ਗੰਗਸਰ ਤੱਕ ਪਹੁੰਚਣਾ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਅਖੰਡ ਪਾਠ ਦੁਬਾਰਾ ਆਰੰਭ ਕਰਨਾ ਤੇ 101 ਪਾਠ ਪਸ਼ਚਾਤਾਪ ਵਜੋਂ ਪੂਰੇ ਕਰਨੇ। ਪਰ ਅੰਗਰੇਜ਼ ਹਕੂਮਤ ਨੇ ਜਦੋਂ ਇਤਲਾਹ ਮਿਲੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਾਭੇ ਦੇ ਹਾਕਮਾਂ ਨੂੰ ਇਤਲਾਹ ਭੇਜ ਦਿੱਤੀ ਸੀ ਕਿ ਹੁਣ 500 ਸਿੰਘਾਂ ਦਾ ਸ਼ਹੀਦੀ ਜਥਾ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਵੇਗਾ, 21 ਫਰਵਰੀ 1924 ਨੂੰ ਜੈਤੋ ਪੁੱਜੇਗਾ। ਹਕੂਮਤ ਨੇ ਪ੍ਰਬੰਧ ਕਰ ਲਏ। ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ? ਨਾਭਾ ਰਿਆਸਤ ਦੀ ਆਪਣੀ ਫੌਜ ਵੱਖਰੀ, ਫਰੀਦਕੋਟ ਰਿਆਸਤ, ਪਟਿਆਲਾ ਰਿਆਸਤ, ਬਾਕੀ ਰਿਆਸਤਾਂ ਵਿੱਚੋਂ ਵੀ ਪੁਲਿਸ ਮੰਗਾਈ ਗਈ। ਇੱਥੇ ਬਸ ਨਹੀਂ, ਜਿਹੜੇ ਨਾਭਾ ਰਿਆਸਤ ਦੇ ਪਿੰਡਾਂ ਦੇ ਲੋਕ ਸਨ ਉਹਨਾਂ ਨੂੰ ਡਰਾਇਆ ਗਿਆ, ਧਮਕਾਇਆ ਗਿਆ, ਆਖਿਆ ਗਿਆ ਹਰ ਇੱਕ ਘਰ ਵਿੱਚੋਂ ਇੱਕ ਬੰਦਾ ਜਿਹੜਾ ਚੰਗੀ ਤਰ੍ਹਾਂ ਡਾਂਗ ਚਲਾ ਸਕਦਾ ਹੋਵੇ ਉਹ ਅੰਗਰੇਜ਼ ਹਕੂਮਤ ਨੂੰ ਚਾਹੀਦਾ। ਜਿਹੜਾ ਪਰਿਵਾਰ, ਜਿਹੜਾ ਪਿੰਡ ਅਕਾਲੀਆਂ ਨੂੰ, ਜਥੇ ਵਿੱਚ ਆਉਣ ਵਾਲੇ ਸਿੱਖਾਂ ਨੂੰ ਕੁੱਟਣ ਤੋਂ ਇਨਕਾਰ ਕਰੇਗਾ, ਜਿਹੜਾ ਆਦਮੀ ਨਹੀਂ ਭੇਜੇਗਾ, ਉਹਨਾਂ ਪਰਿਵਾਰਾਂ ਨੂੰ ਜਲਾ ਵਤਨ ਕੀਤਾ ਜਾਏਗਾ, ਉਹਨਾਂ ਦੀਆਂ ਜਾਇਦਾਦਾਂ ਕੁਰਕ ਹੋ ਜਾਣਗੀਆਂ। ਹੁਣ ਡਰਾ ਧਮਕਾ ਕੇ ਕੁਝ ਪੇਂਡੂ ਲੋਕ ਇਕੱਠੇ ਕੀਤੇ ਗਏ, ਕੁਝ ਲੋਕ ਮਜਬੂਰੀ ਬਸ ਆਏ ਤੇ ਕੁਝ ਬੇਅਕਲ ਚਾਹ ਦੇ ਨਾਲ ਵੀ ਆਏ, ਅੰਗਰੇਜ਼ਾਂ ਦੇ ਜਿਹੜੇ ਆਪਣੇ ਆਪ ਨੂੰ ਵਫ਼ਾਦਾਰ ਸਮਝਦੇ ਸਨ। ਇਹਨਾਂ ਲੋਕਾਂ ਨੂੰ ਸ਼ਰਾਬ ਪਿਲਾਈ ਗਈ ਤਾਂ ਕਿ ਮਾਰਨ ਲੱਗੇ ਇਹ ਨਾ ਵੇਖਣ ਡਾਂਗ ਬੱਚੇ ਦੇ ਵੱਜ ਰਹੀ ਹੈ ਜਾਂ ਬਜ਼ੁਰਗ ਦੇ ਜਾਂ ਔਰਤ ਦੇ। ਹੁਣ ਇਹ ਜਿਹੜੇ ਸਾਰੇ ਲੋਕ ਸਨ ਇਹਨਾਂ ਨੂੰ ਉਸ ਪਾਸੇ ਤਾਇਨਾਤ ਕੀਤਾ ਗਿਆ ਜਿੱਥੇ ਗੁਰਦੁਆਰਾ ਗੰਗਸਰ ਜੈਤੋ ਨੂੰ ਜਾਣ ਵਾਲਾ ਰਾਹ ਸੀ। ਪਰ ਜਥੇ ਨੂੰ ਪਹਿਲਾਂ ਆ ਕੇ ਇੱਕ ਸਿੰਘ ਨੇ ਖਬਰ ਦਿੱਤੀ, ਸੂਹ ਦਿੱਤੀ ਕਿ ਗੰਗਸਰ ਜੈਤੋ ਨੂੰ ਜਾਣ ਵਾਲੇ ਰਾਹ ਤੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ, ਇੱਕ ਪਾਸੇ ਗੱਡੇ ਲਾਏ ਹੋਏ ਨੇ, ਦੂਜੇ ਪਾਸੇ ਤਾਰ ਲਾਈ ਹੋਈ ਹੈ ਕੰਡਿਆਲੀ, ਤੇ ਅੱਗੇ ਜਾ ਕੇ ਇੱਕ ਵਲਗਣ ਬਣਾਇਆ ਹੋਇਆ। ਸਰਕਾਰ ਦਾ ਮਨੋਰਥ ਹੈ ਕਿ ਜੱਥਾ ਇਸ ਰਾਹੇ ਪੈ ਜਾਏ
ਤੇ ਆਰਾਮ ਨਾਲ ਇਹਨੂੰ ਉਸ ਬਲਗਣ ਵਿੱਚ ਲਿਜਾ ਕੇ ਕੁੱਟਿਆ ਜਾ ਸਕਦਾ। ਸੋ ਜਥੇ ਦਾ ਮਿਸ਼ਨ ਕਾਮਯਾਬ ਨਹੀਂ ਹੋਵੇਗਾ ਜੇਕਰ ਗੰਗਸਰ ਜੈਤੋ ਵਾਲੇ ਰਾਹ ਤੇ ਜਥਾ ਤੁਰੇਗਾ। ਜਥੇਦਾਰ ਨੇ ਗੁਰਦੁਆਰਾ ਗੰਗਸਰ ਦੀ ਬਜਾਏ ਗੁਰਦੁਆਰਾ ਟਿੱਬੂ ਸਾਹਿਬ ਵੱਲ ਨੂੰ ਜਥੇ ਨੂੰ ਜਾਣ ਦਾ ਹੁਕਮ ਦੇ ਦਿੱਤਾ। ਇਧਰ ਅੱਗੇ ਟਿੱਬੀ ਸਾਹਿਬ ਵਾਲੇ ਪਾਸੇ ਵੀ ਗੋਰਿਆਂ ਦੀ ਪੁਲਿਸ ਸਿਪਾਹੀ ਤਾਇਨਾਤ ਨੇ, ਮਸ਼ੀਨ ਗੰਨਾਂ ਬੀੜੀਆਂ ਹੋਈਆਂ ਨੇ। ਤੇ ਆਖਿਰਕਾਰ ਜਥੇ ਨੂੰ ਰੁਕਣ ਲਈ ਕਿਹਾ ਗਿਆ। ਜਥੇਦਾਰ ਨੇ ਰੁਕਣ ਤੋਂ ਇਨਕਾਰ ਕਰ ਦਿੱਤਾ, ਆਖਿਆ ਖਾਲਸਾ ਅਰਦਾਸ ਸੋਧ ਕੇ ਤੁਰਿਆ, ਗੁਰਦੁਆਰਾ ਗੰਗਸਰ ਜੈਤੋਂ ਪੁੱਜਣ ਤੋਂ ਪਹਿਲਾਂ ਰੁਕਾਂਗੇ ਨਹੀਂ, ਭਾਵੇਂ ਜੋ ਮਰਜ਼ੀ ਹੋ ਜਾਏ। ਗੋਲੀ ਚੱਲੀ, ਜਥੇ ਦੇ ਨਾਲ 500 ਸਿੰਘਾਂ ਦਾ ਜਥਾ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਆਮ ਸੰਗਤ ਸੀ ਜਿਨ੍ਹਾਂ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਸੀ, ਖੰਡਿਤ ਹੋਏ ਅਖੰਡ ਪਾਠ ਨੂੰ ਦੁਬਾਰਾ ਕਰਨ ਦਾ ਦ੍ਰਿੜ ਨਿਸ਼ਚਾ ਸੀ। ਹੁਣ ਜਦੋਂ ਗੋਲੀ ਚੱਲੀ, ਇਹ ਗੋਲੀ ਸੰਗਤ ਉੱਪਰ ਵੀ ਲੱਗੀ, ਸੰਗਤਾਂ ਵਿੱਚੋਂ ਬੀਬੀਆਂ ਬੱਚਿਆਂ ਵੀ ਨੂੰ ਵੀ ਗੋਲੀ ਦਾ ਸ਼ਿਕਾਰ ਹੋਣਾ ਪਿਆ, ਤੇ ਜਥੇ ਵਿਚਲੇ ਸਿੰਘਾਂ ਦੇ ਵੀ ਕਿਸੇ ਦੇ ਛਾਤੀ ਵਿੱਚ ਗੋਲੀ ਵੱਜਦੀ ਹੈ, ਕਿਸੇ ਦੇ ਲੱਤ ਵਿੱਚ ਗੋਲੀ ਵੱਜਦੀ ਹੈ, ਪਰ ਜਿਹੜਾ ਗੋਲੀ ਵੱਜ ਕੇ ਜ਼ਖਮੀ ਹੋ ਜਾਂਦਾ ਉਹਨੂੰ ਸੰਭਾਲਣ ਦੀ ਬਜਾਏ ਬਾਕੀ ਸਿੰਘ ਅੱਗੇ ਤੁਰਦੇ ਨੇ। ਮੈਂ ਜ਼ਿਕਰ ਕੀਤਾ ਕੱਲ ਕਿ ਇੱਕ ਬੀਬੀ, ਨੌਜਵਾਨ ਬੀਬੀ, ਉਹਦੀ ਕੁੱਛੜ ਇੱਕ ਛੋਟਾ ਜਿਹਾ ਬੱਚਾ ਚੁੱਕਿਆ ਹੋਇਆ ਸੀ, ਸਾਲ ਕੁ ਦਾ ਬੱਚਾ ਹੋਵੇਗਾ, ਬੱਚੇ ਦੀ ਪਿੱਠ ਵਿੱਚ ਗੋਲੀ ਵੱਜੀ, ਬੱਚਾ ਸ਼ਹੀਦ ਹੋ ਗਿਆ। ਮਾਂ ਤੋਂ ਬਲਿਹਾਰੇ ਜਾਈਏ, ਇੰਨੀ ਸਿਦਕ ਵਿੱਚ ਪ੍ਰਪੱਕ ਬੀਬੀ, ਉਹਨੇ ਆਪਣੇ ਬੱਚੇ ਨੂੰ ਉਸ ਧਰਤੀ ਤੇ ਜਿਹੜਾ ਮਰ ਚੁੱਕਾ ਸੀ, ਸ਼ਹੀਦ ਹੋ ਚੁੱਕਾ ਸੀ, ਧਰਤੀ ਤੇ ਰੱਖ ਦਿੱਤਾ ਤੇ ਆਪ ਅੱਗੇ ਚੱਲ ਪਿਆ, ਅੱਗੇ ਚੱਲ ਪਈ। ਹੁਣ ਇਹ ਜਥਾ ਲਗਾਤਾਰ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ, ਟਿੱਬੀ ਸਾਹਿਬ ਵੱਲ। ਕੁਝ ਸਿੰਘ ਟਿੱਬੀ ਸਾਹਿਬ ਪਹੁੰਚਣ ਵਿੱਚ ਕਾਮਯਾਬ ਹੋ ਗਏ, ਕੁਝ ਜ਼ਖਮੀ ਹੋ ਗਏ, ਕੁਝ ਰਸਤੇ ਵਿੱਚ ਸ਼ਹੀਦ ਹੋ ਗਏ। ਸ਼ਹੀਦਾਂ ਦੀ ਗਿਣਤੀ ਇਤਿਹਾਸ ਨਹੀਂ ਲਾ ਸਕਿਆ, ਸੈਂਕੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ, ਬੱਚੇ ਵੀ ਸਨ, ਬਜ਼ੁਰਗ ਵੀ ਸਨ। ਹੁਣ ਸ਼ਾਮ ਦਾ ਵਕਤ ਹੋ ਗਿਆ, ਇੱਧਰ ਜ਼ਖਮੀ ਸਿੰਘ ਨੇ ਜਿਨ੍ਹਾਂ ਨੂੰ ਸੰਭਾਲਣਾ ਇੱਕ ਬਹੁਤ ਵੱਡਾ ਕਾਰਜ ਹੈ। ਜਦੋਂ ਜੱਥਾ ਦਰਬਾਰ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ ਸੀ, ਇਹਦੇ ਨਾਲ ਕੁਝ ਗੱਡੇ ਸਨ ਜਿਨ੍ਹਾਂ ਉੱਪਰ ਵਰਤਨ ਵੀ ਸਨ, ਰਸਤਾ ਵੀ ਸੀ, ਕਿ ਜੇ ਸਰਕਾਰ ਨੇ ਨਗਰਾਂ ਦੀ ਸੰਗਤ ਨੂੰ ਲੰਗਰ ਤਿਆਰ ਕਰਕੇ ਛਕਾਉਣ ਦੀ ਆਗਿਆ ਨਾ ਦਿੱਤੀ ਤੇ ਅਸੀਂ ਆਪਣਾ ਲੰਗਰ ਤਿਆਰ ਕਰਾਂਗੇ। ਇਸ ਤੋਂ ਇਲਾਵਾ ਮਲਮ ਪੱਟੀ ਆਦਿਕ ਵੀ ਸੀ, ਪਤਾ ਸੀ ਜ਼ੁਲਮ ਹੋਵੇਗਾ, ਜ਼ਖਮੀਆਂ ਦੀ ਮਲਮ ਪੱਟੀ ਵੀ ਕਰਨੀ ਹੋਵੇਗੀ, ਪਰ ਇਹ ਸਾਰਾ ਕੁਝ ਸਰਕਾਰ ਨੇ, ਸਰਕਾਰ ਦੇ ਸਿਪਾਹੀਆਂ ਨੇ ਖੋਹ ਲਿਆ। ਬਰਤਨ ਵੀ ਖੋਹ ਲਏ, ਬਿਸਤਰ ਵੀ ਖੋਹ ਲਏ, ਰਸਤਾ ਵੀ ਖੋਹ ਲਈਆਂ, ਮਲਮ ਪੱਟੀ ਵੀ ਖੋਹ ਲਈ, ਤੇ ਜਿਹੜੇ ਪਿਆਸੇ, ਗੋਲੀ ਲੱਗੀ, ਕੋਈ ਫੱਟੜ ਪਿਆ, ਪਾਣੀ ਪਾਣੀ ਕੂਕ ਰਿਹਾ, ਉੱਥੇ ਨੇੜੇ ਜਿਹੜੇ ਖੂਹ ਸਨ ਉਹਨਾਂ ਖੂਹਾਂ ਤੋਂ ਡੋਲ ਤੇ ਲੱਜਾਂ ਖੋਹ ਲਈਆਂ ਗਈਆਂ। ਇੰਨੇ ਦਰਵਾਣੇ, ਭਾਵੇਂ ਫਰਵਰੀ ਦਾ ਮਹੀਨਾ ਸੀ ਪਰ ਇਸ ਇਲਾਕੇ ਵਿੱਚ ਰੇਤਲਾ ਇਲਾਕਾ ਸੀ ਉਸ ਸਮੇਂ, ਫਰਵਰੀ ਫੱਗਣ ਦੇ ਮਹੀਨੇ ਆਮ ਤੌਰ ਤੇ ਗਰਮੀ ਹੋ ਜਾਂਦੀ ਹੈ, ਤੇ ਜਿਹੜੇ ਦੌੜ ਕੇ ਜਾਣ ਵਾਲੇ ਸਨ, ਜ਼ੁਲਮ ਨਾਲ ਮੱਥਾ ਲਾਉਣ ਵਾਲੇ, ਪਿਆਸ ਨਾਲ ਪਾਣੀ ਦੇ ਵੱਲੋਂ ਤੜਫ ਰਹੇ ਸਨ, ਉਹਨਾਂ ਦੇ ਮੂੰਹ ਵਿੱਚ ਕਿਸੇ ਨੇ ਪਾਣੀ ਨਾ ਪਾਇਆ, ਤੇ ਜਿਹੜੇ ਇਹਨਾਂ ਦੀ ਸਾਂਭ ਸੰਭਾਲ ਕਰ ਰਹੇ ਨੇ ਉਹਨਾਂ ਉੱਪਰ ਵੀ ਡਾਂਗਾਂ ਵਰੀਆਂ, ਉਹਨਾਂ ਉੱਪਰ ਵੀ ਤਸ਼ੱਦਦ ਹੋਇਆ। ਜਥੇ ਦੇ ਸਿੰਘਾਂ ਉੱਪਰ ਤਾਂ ਤਸ਼ੱਦਦ ਹੋਣਾ ਹੀ ਸੀ। ਜਥੇਦਾਰ ਊਧਮ ਸਿੰਘ ਵਰਪਾਲ ਜਿਹੜੇ ਇਸ ਜਥੇ ਦੇ ਜਥੇਦਾਰ ਸਨ, ਉਹ ਕਹਿੰਦੇ ਨੇ ਸ਼ਾਮ ਦਾ ਵਕਤ ਹੋ ਗਿਆ, ਬਾਕੀ ਸਾਰਾ ਜਥਾ ਕੋਈ ਜ਼ਖਮੀ ਹੈ, ਕਿਸੇ ਨੂੰ ਪਕੜ ਕੇ ਕਿਸੇ ਪਾਸੇ ਲੈ ਗਏ, ਕਿਸੇ ਨੂੰ ਕਿਸੇ ਪਾਸੇ, ਪਰ ਅਸੀਂ ਗਿਆਨੀ ਲਾਭ ਸਿੰਘ ਤੇ ਮੈਂ ਕੁਝ ਸੇਵਾਦਾਰ ਸਿੰਘਾਂ ਸਮੇਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਦੇ ਨਾਲ ਸਾਂ। ਅੰਗਰੇਜ਼ ਆਏ, ਉਹਨਾਂ ਆਖਿਆ ਪਾਲਕੀ ਸਾਡੇ ਹਵਾਲੇ ਆ ਕਰੋ, ਅਸੀਂ ਆਖਿਆ ਪਾਲਕੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਨਹੀਂ ਦਿੱਤਾ ਜਾਏਗਾ। ਫਿਰ ਉਹ ਪੰਜ ਸਿੱਖ ਫੌਜੀਆਂ ਨੂੰ ਲੈ ਆਏ, ਆਖਿਆ ਇਸ਼ਨਾਨ ਕਰਕੇ ਆਏ ਨੇ, ਤੇ ਸਾਡੇ ਮਨਾ ਕਰਨ ਦੇ ਬਾਵਜੂਦ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਤੋਂ ਖੋਹ ਕੇ ਲੈ ਗਏ। ਫਿਰ ਸਾਨੂੰ ਸਾਰਿਆਂ ਨੂੰ ਪਕੜਿਆ ਗਿਆ, ਜਿਵੇਂ ਬਾਕੀਆਂ ਤੇ ਉੱਪਰ ਤਸ਼ੱਦਦ ਹੁੰਦਾ ਸੀ, ਜਿਹੜੇ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਦੇ ਹੱਥ ਪੈਰ ਬੰਨ ਲਏ ਜਾਂਦੇ, ਉਹਨਾਂ ਨੂੰ ਡਾਂਗਾਂ ਨਾਲ ਮਾਰਿਆ ਜਾਂਦਾ, ਇਕੱਲਾ ਇਕੱਲਾ ਪੰਜ ਪੰਜ ਛੇ ਛੇ ਦੇ ਵੱਸ ਪੈ ਗਿਆ, ਇੱਕ ਇੱਕ ਸਿੰਘ ਉੱਪਰ ਪੰਜ ਪੰਜ ਛੇ ਛੇ ਸਿਪਾਹੀਆਂ ਤੇ ਆਮ ਲੋਕਾਂ ਨੇ ਡਾਂਗਾਂ ਨਾਲ ਤਸ਼ੱਦਦ ਕੀਤਾ। ਸਿੰਘ ਜ਼ਖਮੀ ਹਾਲਤ ਵਿੱਚ ਸਨ, ਇਹਨਾਂ ਨੂੰ ਨੂੜ ਕੇ ਗੱਡਿਆਂ ਉੱਪਰ ਲੱਦ ਕੇ ਫਿਰ ਉਸ ਵਲਗਣ ਵਿੱਚ ਕੈਦ ਕਰ ਦਿੱਤਾ, ਜਿਹੜਾ ਸਪੈਸ਼ਲ ਵਲਗਣ ਇਹਨਾਂ ਸਿੰਘਾਂ ਨੂੰ ਕੈਦ ਕਰਨ ਲਈ ਬਣਾਇਆ ਗਿਆ ਸੀ। ਆ ਤੱਕੋ ਜ਼ਰਾ, ਜ਼ਾਲਮ ਅੰਗਰੇਜ਼ ਸਰਕਾਰ ਵੱਲੋਂ ਜੈਤੋ ਵਿੱਚ ਪਹਿਲੇ ਸ਼ਹੀਦੀ ਜਥੇ ਉੱਪਰ ਜਿਹੜਾ ਤਸ਼ੱਦਦ ਹੋਇਆ, ਉਸ ਦਾਸਤਾਨ ਨੂੰ ਢਾਡੀ ਜਥਾ ਇਉਂ ਬਿਆਨ ਕਰਦਾ।

ਦਾਦਾ ਕਹਿਰ ਹਾਕਮਾਂ ਨੇ

ਇਸ ਸ਼ਹੀਦੀ ਜਥੇ ਉੱਪਰ ਅੰਗਰੇਜ਼ ਹਾਕਮਾਂ ਨੇ ਬੜੀ ਸਖਤੀ ਕੀਤੀ, ਬੜਾ ਤਸ਼ੱਦਦ ਕੀਤਾ। ਸਿੰਘਾਂ ਨੂੰ ਡਾਂਗਾਂ ਨਾਲ ਮਾਰਿਆ ਗਿਆ, ਜਿਹੜੇ ਜ਼ਖਮੀ ਸਨ ਉਹਨਾਂ ਨੂੰ ਪਾਣੀ ਨਹੀਂ ਪਿਲਾਉਣ ਦਿੱਤਾ ਗਿਆ, ਜਿਹੜੇ ਸੇਵਾ ਕਰਨ ਵਾਲੇ ਸਨ ਉਹਨਾਂ ਵਿੱਚ 30 ਬੀਬੀਆਂ ਸਨ ਜਿਹੜੀਆਂ ਜ਼ਖਮੀਆਂ ਦੀ ਸੇਵਾ ਸੰਭਾਲ ਗੁਰਦੁਆਰਾ ਟਿੱਬੀ ਸਾਹਿਬ ਦੇ ਅੰਦਰ ਕਰ ਰਹੀਆਂ ਸਨ। ਇਹਨਾਂ ਬੀਬੀਆਂ ਨੂੰ ਵੀ ਮਾਰ ਮਾਰੀ ਗਈ।

ਇਹਨਾਂ ਨੂੰ ਸੇਵਾ ਕਰਨ ਤੋਂ ਰੋਕਿਆ ਗਿਆ। ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਸਾਸਤ ਗੁਲਾਮ ਕੌਮਾਂ ਨਾਲ ਅਕਸਰ ਇਹ ਕੁਝ ਵਾਪਰਦਾ। ਅੱਜ ਵੀ ਹਿੰਦੁਸਤਾਨ ਵਿੱਚ ਸਿੱਖਾਂ ਨਾਲ ਇਹ ਕੁਝ ਹੋ ਰਿਹਾ। ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਹੁਣ ਇਹ ਜਿਹੜੇ ਸਿੱਖ ਗ੍ਰਿਫਤਾਰ ਕੀਤੇ ਸਨ, ਇਹ ਵਲਗਣ ਵਿੱਚ ਕੈਦ ਕਰ ਦਿੱਤੇ ਗਏ। ਇਹਨਾਂ ਨੂੰ ਸਾਰੀ ਰਾਤ ਪਾਣੀ ਵੀ ਨਹੀਂ ਪਿਲਾਇਆ ਗਿਆ। ਅਗਲੇ ਦਿਨ ਰਾਤ ਨੂੰ ਪਾਣੀ ਪਿਲਾਇਆ ਗਿਆ ਤੇ ਇੱਕ ਇੱਕ ਰੋਟੀ ਦਿੱਤੀ ਗਈ। ਹੁਣ ਇੱਥੇ ਕੁਝ ਦਿਨ ਰੱਖਣ ਤੋਂ ਬਾਅਦ ਇਹਨਾਂ ਨੂੰ ਬਾਵਲ ਘਾਟੀ ਦੇ ਇਲਾਕੇ ਵਿੱਚ 300 ਮੀਲ ਦੂਰ ਜਾ ਕੇ ਘੋੜਿਆਂ ਦੇ ਤਬੇਲੇ ਵਿੱਚ ਕੈਦ ਕੀਤਾ ਗਿਆ। ਘੋੜਿਆਂ ਦੇ ਤਬੇਲੇ ਵਿੱਚ ਮਨੁੱਖ ਦਾ ਰਹਿਣਾ ਬੜਾ ਔਖਾ ਹੈ। ਇਹਨਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਸੀ ਤੁਸੀਂ ਹਕੂਮਤ ਦੇ ਬਾਗੀ ਹੋ ਤੇ ਬਗਾਵਤ ਕਰਨ ਵਾਲਿਆਂ ਦਾ ਇਹੋ ਹਸ਼ਰ ਹੁੰਦਾ ਹੈ। ਇਹਨਾਂ ਨੂੰ ਵੱਧ ਤੋਂ ਵੱਧ ਤੰਗ ਕੀਤਾ ਜਾ ਰਿਹਾ ਸੀ। ਪਰ ਇੱਧਰ ਸ਼ਹੀਦੀ ਜੱਥੇ ਉੱਪਰ ਗੋਲੀ ਚੱਲਣ ਤੋਂ ਬਾਅਦ ਇਹ ਮੋਰਚਾ ਹੋਰ ਵੀ ਤੇਜ਼ ਤੇ ਪ੍ਰਚੰਡ ਹੋ ਗਿਆ। ਇਸ ਮੋਰਚੇ ਵਿੱਚ ਗ੍ਰਿਫਤਾਰੀਆਂ ਦੇਣ ਵਾਲਿਆਂ ਦੀ ਗਿਣਤੀ ਇੰਨੀ ਸੀ, ਜੱਥਾ ਕੇਵਲ 500 ਦਾ ਲਿਜਾਣਾ ਹੁੰਦਾ ਸੀ, ਪਰ ਉੱਥੇ ਹਜ਼ਾਰਾਂ ਬੱਚੇ ਬੁੱਢੇ ਤੇ ਜਵਾਨ ਆਪਣੇ ਆਪ ਨੂੰ ਗ੍ਰਿਫਤਾਰੀਆਂ ਦੇਣ ਲਈ ਇਸ ਜੱਥੇ ਵਿੱਚ ਜਾਣ ਲਈ ਪੇਸ਼ ਕਰਦੇ। ਹੁਣ ਜਦੋਂ ਪਹਿਲਾ ਜੱਥਾ ਸ਼ਹੀਦੀ ਜੱਥਾ 21 ਫਰਵਰੀ 1924 ਨੂੰ ਇਹਦੇ ਉੱਤੇ ਗੋਲੀ ਚੱਲਦੀ ਹੈ, ਅਗਲਾ ਜੱਥਾ 28 ਫਰਵਰੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਭੇਜਣ ਦਾ ਐਲਾਨ ਹੋ ਜਾਂਦਾ। ਇੱਥੇ ਹਜ਼ਾਰਾਂ ਗੱਭਰੂ ਆਪਣੇ ਆਪ ਨੂੰ ਪੇਸ਼ ਕਰਦੇ ਨੇ। ਕੌਮ ਦੇ ਅੰਦਰ ਜਜ਼ਬਾ ਕਿਹੋ ਜਿਹਾ ਸੀ? ਇੱਕ ਪਾਸੇ ਦੁਨੀਆਂ ਦੇ ਲੋਕ, ਜਿਸ ਪਾਸੇ ਤਕਲੀਫ ਹੋਵੇ, ਦੁੱਖ ਹੋਣ, ਤੇ ਜੇ ਕਿਤੇ ਇਹ ਗੱਲ ਦਾ ਪੱਕਾ ਪਤਾ ਲੱਗ ਜਾਏ ਕਿ ਸਾਹਮਣੇ ਗੋਲੀ ਵੱਜ ਸਕਦੀ ਹੈ, ਤਸ਼ੱਦਦ ਹੋ ਸਕਦਾ, ਕੈਦਾਂ ਕੱਟਣੀਆਂ ਪੈ ਸਕਦੀਆਂ ਨੇ, ਭੁੱਖੇ ਪਿਆਸੇ ਰਹਿਣਾ ਪੈ ਸਕਦਾ, ਤੇ ਆਮ ਲੋਕ ਉਸ ਪਾਸੇ ਵੱਲ ਮੂੰਹ ਨਹੀਂ ਕਰਦੇ, ਕਿਉਂਕਿ ਲੋਕ, ਦੁਨੀਆਂ ਦੇ ਲੋਕ ਸੁੱਖ ਦੀ ਜ਼ਿੰਦਗੀ ਜਿਉਣੀ ਚਾਹੁੰਦੇ ਨੇ। ਪਰ ਸਤਿਗੁਰੂ ਨੇ ਜਬਰ ਜ਼ੁਲਮ ਨਾਲ ਟੱਕਰ ਲੈਣ ਲਈ ਆਪਣੇ ਖਾਲਸੇ ਦੇ ਅੰਦਰ ਇਹੋ ਜਿਹਾ ਜਜ਼ਬਾ ਭਰਿਆ ਕਿ ਸਿੱਖ ਮੌਤ ਤੋਂ ਵੀ ਨਹੀਂ ਡਰਦਾ। ਜਿਹੜਾ ਗੁਰੂ ਨੂੰ ਪ੍ਰਣਾਇਆ ਹੋਇਆ ਸਿੱਖ ਹੈ, ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਦਾ, ਉਹ ਸਭ ਕੁਝ ਸਹਾਰ ਲੈਂਦਾ, ਪਰ ਗੁਰੂ ਦੀ ਬੇਅਦਬੀ ਨਹੀਂ ਸਹਾਰ ਸਕਦਾ। ਤੇ ਇੱਥੇ ਗੱਲ ਗੁਰੂ ਦੀ ਬੇਅਦਬੀ ਦੀ ਸੀ। ਅਖੰਡ ਪਾਠ ਖੰਡਿਤ ਹੋਇਆ ਸੀ। ਹੁਣ ਇਸ ਅਕਾਲ ਤਖ਼ਤ ਸਾਹਿਬ ਤੇ ਦੂਜਾ ਜੱਥਾ ਜਾਣਾ ਸੀ। ਇੱਥੇ ਇੱਕ ਔਰਤ ਆਈ, ਇੱਕ ਬੀਬੀ ਆਈ। ਉਸ ਬੀਬੀ ਦਾ ਇੱਕ ਪੁੱਤ ਪਹਿਲੇ ਜੱਥੇ ਵਿੱਚ ਸ਼ਹੀਦ ਹੋ ਗਿਆ ਸੀ। ਉਸ ਮਾਂ ਦੇ ਅੰਦਰ ਇਹੋ ਜਿਹਾ ਜਜ਼ਬਾ ਸੀ, ਉਹਨੇ ਆਪਣੇ ਦੂਜੇ ਪੁੱਤ ਨੂੰ ਗਲ ਵਿੱਚ ਸਿਹਰਾ ਪਾ ਕੇ ਤੋਰਿਆ ਤੇ ਆਖਿਆ, ਮੇਰਾ ਜੇ ਦੂਜਾ ਪੁੱਤ ਵੀ ਪੰਥ ਦੇ ਲੇਖੇ ਲੱਗ ਜਾਏ ਤੇ ਮੈਂ ਆਪਣੀ ਕੁੱਖ ਨੂੰ ਸਫਲੀ ਸਮਝਾਂਗੀ। ਕਈ ਭੈਣਾਂ ਨੇ ਆਪਣੇ ਭਰਾਵਾਂ ਨੂੰ ਚਾਈ ਚਾਈ ਪੰਥ ਲਈ ਸ਼ਹੀਦ ਹੋਣ ਲਈ ਤੋਰਿਆ, ਕਈ ਮਾਵਾਂ ਨੇ ਆਪਣੇ ਪੁੱਤਾਂ ਨੂੰ, ਕਈ ਬੀਬੀਆਂ ਨੇ ਆਪਣੇ ਸੁਹਾਗ ਤੋਰੇ, ਤੇ ਪੰਥ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣ ਗਏ, ਜਿਹੜੇ ਗੱਭਰੂ ਗ੍ਰਿਫਤਾਰੀ ਦੇ ਜਿਹੜੇ ਇਸ ਜੱਥੇ ਵਿੱਚ ਸ਼ਾਮਿਲ ਹੋਣ ਲਈ ਆਉਂਦੇ ਸਨ, ਕਈਆਂ ਦਾ ਅੰਦਰ ਇਹੋ ਜਿਹਾ ਜੋਸ਼ ਭਰਿਆ ਹੋਇਆ ਸੀ, ਉਹ ਜਾਣਾ ਚਾਹੁੰਦੇ ਸਨ ਜੱਥੇ ਵਿੱਚ, ਪਰ ਜੱਥਿਆਂ ਦੀ ਗਿਣਤੀ 500 ਦੀ ਪੂਰੀ ਹੋ ਜਾਂਦੀ ਸੀ। ਕਈਆਂ ਗੱਭਰੂਆਂ ਨੇ ਇਸ ਕਰਕੇ ਖੂਹ ਵਿੱਚ ਛਾਲ ਮਾਰ ਦਿੱਤੀ ਕਿ ਸਾਨੂੰ ਜੱਥੇ ਵਿੱਚ ਜਾਣ ਦੀ ਆਗਿਆ ਕਿਉਂ ਨਹੀਂ ਮਿਲੀ। ਇਹੋ ਜਿਹਾ ਜਜ਼ਬਾ ਸੀ ਕੌਮ ਵਿੱਚ। ਕੌਮ ਵਿੱਚੋਂ ਜਜ਼ਬਾ ਕਦੇ ਵੀ ਖਤਮ ਨਹੀਂ ਹੋਇਆ, ਨਾ ਖਤਮ ਹੋਵੇਗਾ। ਭਾਵੇਂ ਤੁਸੀਂ ਗੱਲ ਪੜ੍ਹਦੇ ਹੋ, ਸੁਣਦੇ ਹੋ ਇਤਿਹਾਸ, ਮੁਲਤਾਨ ਦੀ ਧਰਤੀ ਤੇ ਮੁਲਤਾਨ ਦਾ ਕਿਲ੍ਹਾ ਫਤਿਹ ਕਰਨਾ ਸੀ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ, ਭੰਗੀਆਂ ਵਾਲੀ ਤੋਪ ਦਾ ਪਹੀਆ ਟੁੱਟ ਗਿਆ ਤੇ ਜੇ ਕੁਝ ਗੋਲੇ ਹੋਰ ਚੱਲ ਜਾਂਦੇ ਤੇ ਕੰਧ ਵਿੱਚ ਪਾੜ ਪੈ ਜਾਣਾ ਸੀ। ਤੋਪਚੀ ਨੇ ਆਖਿਆ, ਹੁਣ ਗੋਲਾ ਨਿਸ਼ਾਨੇ ਤੇ ਨਹੀਂ ਲੱਗੇਗਾ, ਜਿੰਨੀ ਦੇਰ ਟੁੱਟਿਆ ਹੋਇਆ ਪਹੀਆ, ਇਹਦੇ ਥਾਂ ਨਵਾਂ ਪਹੀਆ ਨਹੀਂ ਆਉਂਦਾ ਜਾਂ ਇਹ ਬੈਲੈਂਸ ਨਹੀਂ ਹੁੰਦੀ ਤੋਪ। ਹਾਂ, ਇੱਕ ਗੱਲ ਹੈ, ਜੇ ਕੋਈ ਮੋਢਾ ਦੇਵੇ ਤੇ ਫਿਰ ਗੋਲੇ ਸਹੀ ਥਾਂ ਤੇ ਦਾਗੇ ਜਾ ਸਕਦੇ ਨੇ, ਪਰ ਮੋਢਾ ਦੇਣ ਵਾਲਾ ਉਹ ਵੀ ਗੋਲਾ ਚੱਲੇਗਾ ਨਾਲ ਹੀ ਸ਼ਹੀਦ ਹੋਵੇਗਾ। ਤੇ ਵਾਰੋ ਵਾਰੀ ਇੱਕ ਨਹੀਂ 17 ਜਵਾਨਾਂ ਨੇ ਮੋਢੇ ਦਿੱਤੇ। ਗੁਲਾਮ ਜਲਾਨੀ ਜਿਹੜਾ ਇੱਕ ਸੂਹੀਆ ਬਣ ਕੇ ਆਇਆ ਸੀ, ਉਹ ਕਹਿੰਦਾ ਮੈਂ ਹੈਰਾਨ ਰਹਿ ਗਿਆ, ਸਿੱਖ ਇਸ ਕਰਕੇ ਲੜ ਰਹੇ ਸਨ ਕਿ ਪਹਿਲਾਂ ਮੈਂ ਮੋਢਾ ਦੇਣਾ, ਪਹਿਲਾਂ ਮੈਂ ਸ਼ਹੀਦ ਹੋਣਾ। ਉਹ ਜਜ਼ਬਾ ਮਰਿਆ ਨਹੀਂ ਸੀ ਕੌਮ ਵਿੱਚੋਂ। ਜੈਤੋ ਦੇ ਮੋਰਚੇ ਦੌਰਾਨ ਪਿੰਡਾਂ ਦੇ ਵਿੱਚ, ਗਲੀਆਂ ਦੇ ਵਿੱਚ ਨੌਜਵਾਨ, ਬੱਚੇ, ਬੁੱਢੇ ਇਹ ਗਾਉਂਦੇ ਫਿਰਦੇ ਸਨ, ਨਾਭੇ ਨੂੰ ਜ਼ਰੂਰ ਜਾਵਾਂਗਾ ਭਾਵੇਂ ਸਿਰ ਲੱਥ ਜਾਵੇ ਮੇਰਾ। ਉਸ ਵਕਤ ਹੀ ਇਹ ਕਹਾਵਤ

0: असा डरना सगो मौत है असा तो डर दी
1: हस हस हिता

0: ਕੰਠ ਦੇ ਅਸ਼ ਅਸ਼ ਕਰ ਉੱਠਦਾ ਚੁਫੇਰਾ
1: ਨਾਭੇ ਨੂੰ ਜ਼ਰੂਰ ਜਾਵਾਂਗਾ ਭਾਵੇਂ ਸਿਰ ਨੱਚ ਜਾ।

ਨਾਭਾ ਇੱਕ ਰਿਆਸਤ ਸੀ ਤੇ ਜੈਤੋ ਇਸ ਰਿਆਸਤ ਦਾ ਹਿੱਸਾ ਸੀ। ਬੱਚਾ ਬੱਚਾ ਜਥੇ ਵਿੱਚ ਸ਼ਾਮਿਲ ਹੋ ਕੇ ਆਪਣੀ ਕੌਮ ਦੇ ਵਿੱਢੇ ਹੋਏ ਸੰਘਰਸ਼ ਵਿੱਚ ਹਿੱਸਾ ਪਾਉਣਾ ਚਾਹੁੰਦਾ ਸੀ। ਸਮਾਂ ਬੜਾ ਸੀਮਿਤ ਹੈ। ਪਹਿਲੇ ਜਥੇ ਤੋਂ ਬਾਅਦ ਦੂਜਾ ਜਥਾ 28 ਅਪ੍ਰੈਲ ਨੂੰ ਚੱਲਿਆ, 28 ਫਰਵਰੀ 1924 ਨੂੰ ਚੱਲਿਆ ਤੇ 13 ਅਪ੍ਰੈਲ ਵਾਲੇ ਦਿਨ ਇਹ ਜੈਤੋ ਦੇ ਇੱਕ ਪਿੰਡ ਵਿੱਚ ਪੁੱਜਾ। ਅੰਗਰੇਜ਼ ਹਾਕਮ ਗੁਰੂ ਕੇ ਬਾਗ ਦੇ ਕੌੜੇ ਤਜਰਬੇ ਤੋਂ ਜਾਣੂ ਸਨ ਕਿ ਸੰਘਰਸ਼ ਵਿੱਚੋਂ ਸਿਰ ਕੱਢਣਾ ਬਹੁਤ ਔਖਾ ਹੈ। ਕੋਈ ਬਹਾਨਾ ਨਹੀਂ ਸੀ ਮਿਲਦਾ ਅੰਗਰੇਜ਼ ਨੂੰ। ਫਿਰ ਗੰਗਾ ਰਾਮ ਸੇਠ ਨੂੰ ਜ਼ਮੀਨ ਠੇਕੇ ਤੇ ਦਵਾਈ ਮਹੰਤ ਤੋਂ ਤੇ ਮੋਰਚਾ ਖਤਮ ਕਰਵਾਇਆ ਸੀ ਗੁਰੂ ਕੇ ਬਾਗ ਦਾ। ਹੁਣ ਪਹਿਲਾ ਜਥਾ ਜਦੋਂ ਆਇਆ ਸੀ ਉਦੋਂ ਵੀ ਅੰਗਰੇਜ਼ ਹਾਕਮਾਂ ਨੇ ਸ਼ਰਤ ਰੱਖੀ ਸੀ ਜੇ ਅਖੰਡ ਪਾਠ ਕਰਨਾ ਤੇ 50 ਬੰਦੇ ਜਾਓ ਅਖੰਡ ਪਾਠ ਕਰਕੇ ਵਾਪਸ ਆ ਜਾਓ। ਜਥੇਦਾਰਾਂ ਨੇ ਆਖਿਆ ਸੀ ਐਵੇਂ ਨਹੀਂ ਹੋਵੇਗਾ, ਸਾਡਾ ਗੁਰਦੁਆਰਾ, ਸਾਡੀ ਧਰਤੀ, ਸਾਡੀ ਜ਼ਮੀਨ, ਅਸੀਂ 50 ਜਾਈਏ, 500 ਜਾਈਏ, 5000 ਜਾਈਏ, ਸਰਕਾਰ ਕੌਣ ਹੈ ਸੰਗਤ ਦੇ ਉੱਪਰ ਗਿਣਤੀ ਦੀ ਬੰਧ ਛਲਾਉਣ ਵਾਲੀ? ਇਸ ਤਰ੍ਹਾਂ ਨਹੀਂ ਹੋਵੇਗਾ। ਹੁਣ ਦੂਜਾ ਜਥਾ ਆਇਆ, ਇਹਨਾਂ ਨੇ ਆਖਿਆ ਤੁਸੀਂ 7 ਦਿਨ ਗੁਰਦੁਆਰੇ ਦੇ ਅੰਦਰ ਰਹਿ ਸਕਦੇ ਹੋ, 7 ਦਿਨਾਂ ਬਾਅਦ ਪਾਠ ਕਰਕੇ ਵਾਪਸ ਆਉਣਾ ਪਵੇਗਾ ਔਰ ਸਾਰੇ 101 ਪਾਠ ਜੇ ਕਰਨਾ ਤੇ 2 ਸ਼ਿਫਟਾਂ ਵਿੱਚ ਪਾਠ ਕਰਕੇ ਬਾਹਰ ਆ ਜਾਓ, ਇਸ ਤੋਂ ਜ਼ਿਆਦਾ ਸਮਾਂ ਨਹੀਂ। ਜਥੇਦਾਰਾਂ ਨੇ ਫਿਰ ਵੀ ਪ੍ਰਵਾਨਗੀ ਨਾ ਦਿੱਤੀ। ਆਖਿਰਕਾਰ ਗ੍ਰਿਫਤਾਰੀਆਂ ਹੋਈਆਂ। ਗ੍ਰਿਫਤਾਰਾਂ ਨੂੰ ਜੇਲ੍ਹ ਵਿੱਚ ਤੰਗ ਕੀਤਾ ਜਾਂਦਾ, ਭੁੱਖਣ ਭਾਣੇ ਰੱਖਿਆ ਜਾਂਦਾ, ਉਹਨਾਂ ਉੱਪਰ ਤਸ਼ੱਦਦ ਕਿਸ ਤਰ੍ਹਾਂ ਦਾ ਹੁੰਦਾ? ਇੱਕ ਮੰਜੇ ਦੇ ਹੇਠ ਸਿੰਘਾਂ ਦੇ ਤਲੀਆਂ ਹੱਥਾਂ ਦੀਆਂ ਰੱਖ ਕੇ ਉਹਦੇ ਉੱਪਰ 10-10 ਸਿਪਾਹੀ ਬੈਠ ਕੇ ਜ਼ੁਲਮ ਕਰਦੇ, ਆ ਉਂਗਲਾਂ ਦੇ ਵਿੱਚ ਸੋਟੀਆਂ ਦੇ ਕੇ ਤੇ ਫਿਰ ਉਂਗਲਾਂ ਨੂੰ ਪਕੜ ਕੇ ਮਰੋੜਿਆ ਜਾਂਦਾ। ਸਿੰਘਾਂ ਦੇ ਦਾੜੇ ਦੇ ਕੇਸ, ਸਿਰ ਦੇ ਕੇਸ ਇਕੱਲਾ ਇਕੱਲਾ ਕਰਕੇ ਪੱਟੇ ਜਾਂਦੇ। ਇੱਥੇ ਬਸ ਨਹੀਂ, ਸਾਰਾ ਸਾਰਾ ਦਿਨ ਗਰਮੀ ਵਿੱਚ ਬਾਹਾਂ ਖੜੀਆਂ ਕਰਾ ਕੇ ਧੁੱਪੇ ਖੜਾ ਕੀਤਾ ਜਾਂਦਾ। ਬੜੇ ਜ਼ੁਲਮ ਹੁੰਦੇ। ਖੈਰ, ਸਮਾਂ 10 ਮਿੰਟ ਦਾ ਬਾਕੀ ਹੈ। ਹੁਣ ਇਸ ਕੌਮ ਦਾ ਜਜ਼ਬਾ, ਜੈਤੋ ਦੇ ਮੋਰਚੇ ਦੌਰਾਨ ਖਾਲਸਾਈ ਜਜ਼ਬਾ ਵੇਖਣ ਲਈ ਇੱਕ ਛੋਟੀ ਜਿਹੀ ਘਟਨਾ ਸਾਂਝੀ ਤੁਹਾਡੇ ਨਾਲ ਕਰਨੀ ਹੈ। 6ਵਾਂ ਜੱਥਾ ਜਦੋਂ ਗ੍ਰਿਫਤਾਰੀ ਦੇਣ ਲਈ ਜਾਂਦਾ, ਇਸ ਜੱਥੇ ਦੇ ਨਾਲ 22 ਗਿਣਤੀ ਵਿੱਚ ਕੁੱਲ 22 ਬੱਚੇ ਨੇ ਜਿਨ੍ਹਾਂ ਦੀ ਉਮਰ 12 ਸਾਲ ਤੋਂ 16 ਸਾਲ ਹੈ। ਇਹ ਸਾਰੇ ਬੱਚੇ ਗ੍ਰਿਫਤਾਰ ਕੀਤੇ ਗਏ, ਇਹਨਾਂ ਨੂੰ ਅਲੱਗ ਰੱਖਿਆ ਗਿਆ। ਨਾਭੇ ਦੀ ਇੱਕ ਕਾਰ ਖਾਸ ਸੀ ਜੇਲ੍ਹ, ਉਹਦੇ ਵਿੱਚ ਇਹਨਾਂ ਬੱਚਿਆਂ ਨੂੰ ਲੋਹੇ ਦੇ ਇੱਕ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ। 19 ਜੂਨ ਨੂੰ ਇਹਨਾਂ ਦੀ ਗ੍ਰਿਫਤਾਰੀ ਹੋਈ। ਗਰਮੀ ਦਾ ਮਹੀਨਾ ਸੀ, ਇੱਕ ਤੌੜਾ ਪਾਣੀ ਦਾ ਰੱਖਿਆ ਗਿਆ ਇਸ ਪਿੰਜਰੇ ਦੇ ਅੰਦਰ। ਇਹਨਾਂ ਨੂੰ ਜਿਹੜੀਆਂ ਰੋਟੀਆਂ ਦਿੱਤੀਆਂ ਗਈਆਂ, 1-1 ਰੋਟੀ, ਉਹਦੇ ਵਿੱਚ ਕੰਕਰਾਂ ਮਿਲੀਆਂ ਸਨ। ਬੱਚਿਆਂ ਨੇ ਪ੍ਰਸ਼ਾਦਾ ਨਹੀਂ ਛਕਿਆ, ਕੁਝ ਪਾਣੀ ਪੀ ਕੇ ਪੇਟ ਦੀ ਅੱਗ ਨੂੰ ਬੁਝਾਇਆ। ਹੁਣ ਅਗਲੇ ਦਿਨ ਇਹਨਾਂ ਨੂੰ ਵਿੱਚੋਂ ਬਾਹਰ ਕੱਢਿਆ ਗਿਆ। 4-4 ਬੱਚੇ ਬਾਹਰ ਕੱਢੇ ਜਾਂਦੇ ਨੇ। ਜਿਵੇਂ ਵੱਡਿਆਂ ਉੱਪਰ ਤਸ਼ੱਦਦ ਹੁੰਦਾ, ਉਸੇ ਤਰ੍ਹਾਂ ਇਹਨਾਂ ਦੀ ਡਾਂਗਾਂ ਨਾਲ ਮਾਰ ਕੁਟਾਈ ਹੁੰਦੀ ਹੈ। ਇਹਨਾਂ ਨੂੰ ਕੁੱਟਣ ਤੋਂ ਬਾਅਦ ਪੁੱਛਿਆ ਜਾਂਦਾ ਤੁਹਾਡਾ ਪਿੰਡ ਕਿਹੜਾ ਹੈ, ਇਹ ਬੱਚੇ ਕਹਿੰਦੇ ਜਵਾਬ ਨਹੀਂ ਦਿੰਦੇ। ਮਾਂ ਬਾਪ ਦਾ ਨਾਮ ਪੁੱਛਿਆ ਜਾਂਦਾ, ਆਪਣਾ ਨਾਮ ਪੁੱਛਿਆ ਜਾਂਦਾ, ਕੁਝ ਵੀ ਨਹੀਂ ਦੱਸਦੇ। ਆਖਿਰਕਾਰ ਇਹਨਾਂ ਨੂੰ ਪੂਰੀ ਤਰ੍ਹਾਂ ਕੁੱਟਣ ਤੋਂ ਬਾਅਦ ਕਈ ਦਿਨ ਕੈਦ ਰੱਖ ਕੇ, 7-8 ਦਿਨ ਤਸ਼ੱਦਦ ਕਰਕੇ, ਬਾਅਦ ਵਿੱਚ ਟ੍ਰੇਨ ਵਿੱਚ ਬੰਦ ਕਰਕੇ ਭੇਜ ਦਿੱਤਾ ਗਿਆ ਕਿ ਇਹਨਾਂ ਨੂੰ ਕਿਤੇ ਦੂਰ ਜਾ ਕੇ ਛੱਡ ਦਿਓ। ਪਰ ਇਹ ਬੱਚੇ ਜਦੋਂ ਜੈਤੋ ਦੇ ਸਟੇਸ਼ਨ ਤੋਂ ਗੱਡੀ ਵਿੱਚ ਕੈਦ ਕੀਤੇ, ਬੰਦ ਕੀਤੇ, ਜਦੋਂ ਕੋਟਕਪੂਰੇ ਟ੍ਰੇਨ ਹੌਲੀ ਹੋਈ, ਬੱਚਿਆਂ ਨੇ ਚੱਲਦੀ ਟ੍ਰੇਨ ਵਿੱਚੋਂ ਛਾਲਾਂ ਮਾਰ ਦਿੱਤੀਆਂ, ਇਹ ਧੂਰੀ ਪਹੁੰਚ ਗਏ। ਇਹਨਾਂ ਦੀ ਮਲਮ ਪੱਟੀ ਕੀਤੀ ਗਈ, ਫਿਰ ਇਹਨਾਂ ਨੂੰ ਦਰਬਾਰ ਸਾਹਿਬ ਪਹੁੰਚਾਇਆ ਗਿਆ। ਇਹ ਬੱਚੇ ਜ਼ਿੱਦ ਕਰਕੇ 8ਵੇਂ ਜਥੇ ਵਿੱਚ ਫਿਰ ਸ਼ਾਮਲ ਹੋ ਕੇ ਆ ਗਏ। ਹੁਣ ਜਦੋਂ ਇਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ, ਦੁਬਾਰਾ ਉਸ ਤੋਂ ਵੀ ਜ਼ਿਆਦਾ ਇਹਨਾਂ ਉੱਪਰ ਤਸ਼ੱਦਦ ਕੀਤਾ ਗਿਆ, ਫਿਰ ਪੁੱਛਿਆ ਗਿਆ ਪਿੰਡ ਦੱਸੋ, ਪਤੇ ਦੱਸੋ, ਨਾਂ ਦੱਸੋ, ਮਾਂ ਬਾਪ ਦਾ ਨਾਂ ਦੱਸੋ। ਇਹਨਾਂ ਬੱਚਿਆਂ ਨੇ ਕੁਝ ਵੀ ਨਹੀਂ ਦੱਸਿਆ, ਬਸ ਜ਼ਬਾਨ ਤੋਂ ਇੱਕੋ ਹੀ ਗੱਲ ਕਹਿੰਦੇ ਨੇ। ਉਹ ਗੱਲ ਕਿਹੜੀ ਸੀ? ਢਾਡੀ ਜਥਾ ਜਗਦੇਵ ਸਿੰਘ ਜਾਚਕ ਗਿੱਦੜਵਿੰਡੀ ਦੇ ਸਾਥੀ, ਹਰਦੀਪ ਸਿੰਘ ਖਹਿਰਾ ਗਿੱਦੜਵਿੰਡੀ, ਸੰਦੀਪ ਸਿੰਘ ਲੋਹਾਰਾ USA ਤੇ ਸਰੰਗੀ ਮਾਸਟਰ ਸਤਨਾਮ ਸਿੰਘ ਲਾਲੀ ਬੀਲੇ ਵਾਲੇ ਤੋਂ ਇਉਂ ਸੁਣਿਆ।

0: ਇਸ ਤਰ੍ਹਾਂ ਜੈਤੋ ਦੇ ਮੋਰਚੇ ਵਿੱਚ ਲਗਾਤਾਰ 500-500 ਸਿੰਘਾਂ ਦੇ 16 ਜਥੇ ਗ੍ਰਿਫ਼ਤਾਰ ਹੋਏ। ਪੰਜਾਬ ਤੋਂ ਇਲਾਵਾ ਕਲਕੱਤੇ ਦੀ ਸੰਗਤ ਵੱਲੋਂ ਵੀ ਇੱਕ ਜਥਾ ਭੇਜਿਆ ਗਿਆ। ਕੈਨੇਡਾ ਦੀ ਧਰਤੀ ਤੋਂ ਵੈਨਕੂਵਰ ਤੋਂ 11 ਸਿੰਘਾਂ ਦਾ ਇੱਕ ਜਥਾ ਜੈਤੋ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਹੋਇਆ। ਸ਼ੰਘਾਈ, ਚੀਨ ਵਿੱਚੋਂ, ਹਾਂਗਕਾਂਗ ਵਿੱਚੋਂ ਵੀ ਜਥੇ ਗਏ। ਆਖਿਰਕਾਰ ਸਰਕਾਰ ਨੂੰ ਪਾਬੰਦੀਆਂ ਚੁੱਕਣੀਆਂ ਪਈਆਂ ਤੇ ਖਾਲਸਾ ਪੰਥ ਨੇ ਜੈਤੋ ਦੀ ਧਰਤੀ ਤੇ 101 ਪਾਠ 6 ਅਗਸਤ 1925 ਨੂੰ ਪੂਰੇ ਕਰਕੇ ਮੋਰਚਾ ਫਤਿਹ ਕੀਤਾ। ਇਹ ਹੈ ਪੰਥ ਦਾ ਸ਼ਾਨਾ ਮੱਤਾ ਇਤਿਹਾਸ। ਅੰਗਰੇਜ਼ ਸਰਕਾਰ ਜਿਸਨੇ ਅਖੰਡ ਪਾਠ ਖੰਡਿਤ ਕੀਤਾ ਸੀ, ਭੰਗ ਕੀਤਾ ਸੀ, ਉਸ ਨੂੰ ਗੋਡੇ ਟੇਕਣੇ ਪਏ। ਜ਼ਬਰ ਜ਼ੁਲਮ ਤਸ਼ੱਦਦ ਕਰਨ ਤੋਂ ਬਾਅਦ ਪਾਬੰਦੀਆਂ ਉਠਾਉਣੀਆਂ ਪਈਆਂ ਤੇ ਖਾਲਸਾ ਪੰਥ ਨੇ ਆਪਣਾ ਪ੍ਰਣ ਪੂਰਾ ਕੀਤਾ। ਨਿਯਤ ਕੀਤਾ ਸਮਾਂ ਸਮਾਪਤ ਹੈ। ਉਹ ਅਗਲਾ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾਉਣਗੇ। ਦਾਸ ਖਿਮਾ ਦੇ ਜਾਚਕ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀ ਜਗਦੇਵ ਸਿੰਘ ਜਾਚਕ ਉਹਨਾਂ ਦਾ, ਜੋ ਆਪ ਜੀ ਨੂੰ ਤੁਹਾਡੀ ਵਾਲਾਂ ਨਾਲ ਨਿਹਾਲ ਕਰ ਰਹੇ ਸਨ। ਇਹ ਆਪਣੇ ਗੁਰੂ ਘਰ ਦਾ ਹੀ ਜਥਾ ਜੀ। ਇਹਨਾਂ ਦੇ ਨਾਲ ਸਤਨਾਮ ਸਿੰਘ ਲਾਲੀ ਵੀਰ, ਹਰਦੀਪ ਸਿੰਘ ਦੀਪਾ ਅਤੇ ਸੰਦੀਪ ਸਿੰਘ ਵੀਰ, ਜੋ ਗੁਰੂ ਘਰ ਦੇ ਵਿੱਚ ਹੀ ਸੇਵਾ ਕਰਦੇ ਨੇ। ਜਗਦੇਵ ਸਿੰਘ ਜਾਚਕ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਦੀ ਵੀ ਸੇਵਾ ਨਿਭਾਉਂਦੇ ਨੇ। ਸੰਗਤ ਬਹੁਤ ਹੀ ਸਤਿਕਾਰ ਕਰਦੇ ਇਹਨਾਂ ਦਾ। ਮਹਾਰਾਜ ਦੀ ਬੜੀ ਕਿਰਪਾ ਇਹਨਾਂ 'ਤੇ, ਬੜਾ ਬਾਣੀ ਦੇ ਉੱਤੇ ਇਹਨਾਂ ਦਾ ਅਭਿਆਸ ਆ, ਸ਼ੁੱਧ ਪਾਣੀ ਪੜ੍ਹਦੇ ਨੇ। ਮਹਾਰਾਜ ਇਸੇ ਤਰ੍ਹਾਂ ਇਹਨਾਂ ਸਾਰੇ ਸਿੰਘਾਂ ਤੋਂ ਸੇਵਾ ਲੈਂਦੇ ਰਹਿਣ। ਗੁਰੂ ਪਿਆਈ ਸਾਧ ਸੰਗਤ ਜੀ, ਕੱਲ੍ਹ ਆਪਣੇ ਗੁਰੂ ਘਰ ਦੇ ਵਿੱਚ ਕਮਿਊਨਿਟੀ ਕਲੀਨ ਅਪ ਰੱਖੀ ਗਈ ਸੀ, ਜਿਹਦੇ ਵਿੱਚ ਵੱਖੋ ਵੱਖ ਅਦਾਰਿਆਂ ਨੇ ਸਹਿਯੋਗ ਕੀਤਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਜੋ ਪਿਛਲੇ ਸਮੇਂ ਦੇ ਵਿੱਚ ਆਪਣੇ ਆਪਾਂ ਦੇਖਿਆ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਪੋਸਟਾਂ ਪੈ ਰਹੀਆਂ ਨੇ ਵੀ ਅਸੀਂ ਘਰ ਵਿੱਚ ਬਹੁਤ ਡੰਪ ਕਰਦੇ ਹਾਂ, ਪਰ ਕਿਤੇ ਨਾ ਕਿਤੇ ਅਸੀਂ ਵੀ ਕਸੂਰਵਾਰ ਹਾਂ। ਅਸੀਂ ਇਹਨਾਂ ਚੀਜ਼ਾਂ ਨੂੰ ਅਣਗੌਲਿਆ ਕਰ ਦਿੰਦੇ ਹਾਂ, ਧਿਆਨ ਨਹੀਂ ਦਿੰਦੇ। ਛੋਟੀਆਂ ਛੋਟੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਂਦਾ, ਪਰ ਅਸੀਂ ਘੌਲ ਕਰ ਦਿੰਦੇ ਹਾਂ। ਜੌਬਾਂ ਪ੍ਰਤੀ ਅਸੀਂ ਪੂਰੇ ਕੇਅਰਫੁੱਲ ਰਹਿੰਦੇ ਹਾਂ, ਸਮੇਂ ਸਿਰ ਜਾਣਾ, ਸਮੇਂ ਸਿਰ ਆਉਣਾ, ਓਵਰਟਾਈਮ ਲਾਉਣੇ, ਇਹ ਸਾਡੀਆਂ ਆਮ ਗੱਲਾਂ ਆ, ਸਾਡੇ ਲਈ ਕੋਈ ਕੰਮ ਬੋਝ ਨਹੀਂ ਹੈਗਾ। ਪਰ ਜਦੋਂ ਕਮਿਊਨਿਟੀ ਦੇ ਕੰਮ ਆਉਂਦੇ ਆ, ਉੱਥੇ ਥੋੜ੍ਹੇ ਜਿਹੇ ਅਸੀਂ ਫੇਲ ਹੋ ਜਾਂਦੇ ਹਾਂ, ਅਸੀਂ ਥੋੜ੍ਹੀ ਜਿਹੀਆਂ ਅਣਗਹਿਲੀਆਂ ਜ਼ਿਆਦਾ ਕਰ ਜਾਂਦੇ ਹਾਂ, ਜਿਸ ਦਾ ਕਿ ਆਪਾਂ ਹਜ਼ਾਨਾ ਵੀ ਭੁਗਤ ਰਹੇ ਹਾਂ। ਕਿਉਂਕਿ ਜਿਹੜਾ ਆਪਣੇ ਪ੍ਰਤੀ ਇੰਨਾ ਇਹਨਾਂ ਲੋਕਾਂ ਪ੍ਰਤੀ ਆਪਣੇ ਪ੍ਰਤੀ ਇਹ ਕਰਦੇ ਨੇ, ਕਿਤੇ ਨਾ ਕਿਤੇ ਅਸੀਂ ਵੀ ਥੋੜ੍ਹਾ ਜਿਹਾ ਕਸੂਰਵਾਰ ਹੋ ਜਾਂਦੇ ਹਾਂ। ਆਪਾਂ ਨੂੰ ਸਾਰਿਆਂ ਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਕੋਈ ਵੱਡੀ ਗੱਲ ਹੀ ਹੁੰਦੀ ਜੇ ਥੋੜ੍ਹਾ ਬਹੁਤਾ ਹੀ ਲੱਗਦਾ, ਜੇ ਆਪਾਂ ਲੈਂਡਫਿਲ ਵੀ ਜਾਈਏ ਤਾਂ 2.5 ਕੁਇੰਟਲ ਦੇ ਸਿਰਫ $25 ਹੁੰਦੇ ਆ, ਪਰ ਸਾਡੀ ਕਹਿ ਲਓ ਵੀ ਇੱਕ ਥੋੜ੍ਹੀ ਜਿਹੀ ਢਿੱਲ ਕਈ ਵਾਰ ਕਮਿਊਨਿਟੀ ਲਈ ਕਾਫੀ ਅੜਚਣਾਂ ਖੜੀਆਂ ਕਰ ਦਿੰਦੀ ਆ। ਖੈਰ, ਪਲੀਜ਼ ਸਾਰੇ ਇਸ ਗੱਲ ਦਾ ਧਿਆਨ ਰੱਖੋ। ਪਰ ਜੋ ਕੱਲ੍ਹ ਆਪਣੀ ਕਮਿਊਨਿਟੀ ਦੇ ਵਿੱਚ ਰਲ ਕੇ ਸਾਰੇ ਸਿੰਘਾਂ ਨੇ ਕੀਤਾ, ਉਹ ਬਹੁਤ ਹੀ ਸ਼ਲਾਘਾਯੋਗ ਆ। ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਵੀਰਾਂ ਨੇ ਜੋ ਜੋ ਸੇਵਾ ਨਿਭਾਈ, ਉਹਦੇ ਬਾਰੇ ਸਾਡੇ ਵੱਡੇ ਵੀਰ ਸਰਦਾਰ ਰਣਵੀਰ ਸਿੰਘ ਆਪਾਂ ਨੂੰ ਇਸ ਬਾਰੇ ਜਾਣਕਾਰੀ ਦੇਣਗੇ। ਮੈਂ ਦਾਸ ਉਹਨਾਂ ਨੂੰ ਬੇਨਤੀ ਕਰਦਾ ਵੀ ਸਟੇਜ 'ਤੇ ਆ ਕੇ ਸੰਗਤ ਨੂੰ ਰੂਬਰੂ ਹੋ ਕੇ ਇਹ ਜਾਣਕਾਰੀ ਦੇਣ, ਜਿਹਨੇ ਜਿਹਨਾਂ ਨੇ ਕੱਲ੍ਹ ਸੇਵਾ ਕੀਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਚਰਨਾਂ ਵਿੱਚ ਸ਼ੋਭਤ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਕੱਲ੍ਹ ਜੋ ਕਲੀਨਅਪ ਦਾ ਦਿਨ ਰੱਖਿਆ ਸੀਗਾ, ਇੱਕ ਸਿਵਿਕ ਰਿਸਪੋਂਸੀਬਿਲਟੀ ਭਾਵ ਕਿ ਇੱਕ ਸ਼ਹਿਰੀ ਦੀ ਜ਼ਿੰਮੇਵਾਰੀ ਕੀ ਹੈ, ਉਹ ਇੱਕ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਜਿਹੜੀ ਕੱਲ੍ਹ ਕਮਿਊਨਿਟੀ ਕਲੀਨਅਪ ਰੱਖੀ ਗਈ ਸੀ ਸਿਟੀ ਆਫ ਕੈਲਗਰੀ ਦੇ ਨਾਲ ਮਿਲ ਕੇ, ਜਿਹਦੇ ਵਿੱਚ ਸਾਡੇ ਵਾਰਡ ਦੇ ਰਾਜ ਧਾਲੀਵਾਲ ਜੀ ਨੇ ਬਹੁਤ ਹੀ ਜ਼ਿਆਦਾ ਸਹਿਯੋਗ ਦਿੱਤਾ, ਅਤੇ ਇੱਕ ਵਧੀਆ ਸਕਸੈਸਫੁੱਲ ਜਿਹੜਾ ਕਦਮ ਰਿਹਾ। ਨੌਰਥ ਆਫ ਮਿਕਨਾਈਟ ਜਿਤਨੀਆਂ ਵੀ ਕਮਿਊਨਿਟੀਆਂ ਸਨ, ਉਹਦੇ ਵਿੱਚ ਕੈਸੇ ਰਿਜ ਆ ਜਾਂਦਾ, ਫਾਲਕ ਰਿਜ, ਮਾਰਟਨਡੇਲ, ਟੈਰਾਡੇਲ, ਸੈਡ ਰਿਜ ਸਵਾਨਾ ਸਿਟੀਸਕੇਪ ਕੋਰਨਰਸਟੋਨ ਸੋ ਇਹਨਾਂ ਸਾਰੀ ਕਮਿਊਨਿਟੀਜ਼ ਨੂੰ ਟਾਰਗੇਟ ਕੀਤਾ ਗਿਆ ਸੀਗਾ ਸੋ ਇਹਦੇ ਵਿੱਚ ਸਾਨੂੰ ਬਹੁਤ ਹੀ ਵੱਡਾ ਜਿੱਥੇ ਕਮਿਊਨਿਟੀ ਵੱਲੋਂ ਸਹਿਯੋਗ ਮਿਲਿਆ ਉੱਥੇ ਹੋਰ ਵੀ ਦੂਜੀਆਂ ਕਮਿਊਨਿਟੀਆਜ਼ ਵੱਲੋਂ ਵੀ ਸਹਿਯੋਗ ਕਾਫੀ ਮਿਲਿਆ ਉਹਦੇ ਵਿੱਚ ਕੋਰਨਰ ਸਟੋਨ ਜਿਹੜੀ ਸੁਸਾਇਟੀ ਬਣਾਈ ਗਈ ਹੈ ਉਹਨਾਂ ਵੱਲੋਂ ਬਹੁਤ ਹੀ ਭਾਰੀ ਸਹਿਯੋਗ ਮਿਲਿਆ ਉਹਨਾਂ ਦੇ ਵਲੰਟੀਅਰ ਨਿਯਤ ਸਮੇਂ ਇੱਥੇ 8:30 ਪਹੁੰਚ ਗਏ ਸੀਗੇ ਜਿਵੇਂ ਜਿਵੇਂ ਸ਼ੁਰੂ ਹੋਈ ਇੱਕ ਉਹਨਾਂ ਦਾ ਬਹੁਤ ਹੀ ਭਾਰੀ ਵੱਡਾ ਕਾਫਲਾ ਬਣ ਗਿਆ ਅਤੇ ਅੱਜ ਹੀ ਸਵੇਰੇ ਫੋਨ ਆਇਆ ਵੀ ਇੰਨੀ ਉੱਥੇ ਕੋਰਨਰ ਸਟੋਨ ਦੇ ਵਿੱਚ ਖਾਸ ਕਰਕੇ ਅਵੇਅਰਨੈਸ ਕ੍ਰੀਏਟ ਹੋਈ ਕਿਉਂਕਿ ਸਾਡੇ ਨਾਲ ਕਹਿੰਦੇ ਇੰਨੇ ਵਲੰਟੀਅਰ ਜੁੜ ਗਏ ਕਿ ਉਹਨਾਂ ਨੇ ਇਹ ਤਹੀਆ ਕੀਤਾ ਵੀ ਆਪਾਂ ਵੀਕਲੀ ਆਪਾਂ ਰੱਖਿਆ ਕਰਾਂਗੇ ਤਾਂ ਸੋ ਇਸ ਕਰਕੇ ਮੈਂ ਸਮਝਦਾ ਕਿ ਜਿਹੜੀ ਆਪਾਂ ਅਵੇਅਰਨੈਸ ਕ੍ਰੀਏਟ ਕਰਨ ਦੀ ਗੱਲ ਕਰਦੇ ਸੀ ਉਹ ਇੱਕ ਆਪਣਾ ਕਦਮ ਸਫਲਾ ਰਿਹਾ ਅਤੇ ਚੈਸਟਰਮੀਅਰ ਪੰਜਾਬੀ ਸੀਨੀਅਰ ਸੁਸਾਇਟੀ ਉੱਥੋਂ ਵੀ ਬਜ਼ੁਰਗ ਕਾਫੀ ਆਏ ਸੀ ਸਾਨੂੰ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਵੀ ਉਹਨਾਂ ਦੀ ਲੋੜ ਸੀ ਉਹਨਾਂ ਨੇ ਬੜੀ ਭਾਰੀ ਮਦਦ ਕੀਤੀ ਦਸ਼ਮੇਸ਼ ਕਲਚਰ ਸੀਨੀਅਰ ਸੁਸਾਇਟੀ ਅਤੇ ਪਾਕਿਸਤਾਨ ਐਸੋਸੀਏਸ਼ਨ ਸੀਗੀ ਉਹਨਾਂ ਦੇ ਅਜ਼ਹਰ ਚੌਧਰੀ ਜੀ ਸਾਡੇ ਬਹੁਤ ਹੀ ਵਧੀਆ ਮਿੱਤਰ ਨੇ ਉਹ ਵੀ ਆਪਣੀ ਟੀਮ ਲੈ ਕੇ ਪਹੁੰਚੇ ਸਨ ਹਿੰਦੂ ਮੰਦਿਰ ਤੋਂ ਰਕੇਸ਼ ਪੁੰਜ ਜੀ ਲਕੇਸ਼ ਸ਼ਰਮਾ ਜੀ ਉਹ ਵੀ ਆਪਣੀ ਟੀਮ ਲੈ ਕੇ ਪਹੁੰਚੇ ਸਨ ਨੈਪਲੀਜ਼ ਕਮਿਊਨਿਟੀ ਵੱਲੋਂ ਅਤੇ ਪੰਜਾਬ ਸਪੋਰਟਸ ਕਲੱਬ ਜਿਨ੍ਹਾਂ ਨੂੰ ਹਾਕਸ ਕਲੱਬ ਗੁਲਾਲ ਮਾਣੂਕੇ ਉਹਨਾਂ ਦੀ ਕਾਫੀ ਵੱਡੀ ਟੀਮ ਪਹੁੰਚੀ ਸੀਗੀ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਅਤੇ ਰਾਜ ਧਾਲੀਵਾਲ ਹੋਣੀ ਉਹ ਵੀ ਆਪਣੀ ਟੀਮ ਲੈ ਕੇ ਪਹੁੰਚੇ ਸਨ ਅਤੇ ਪ੍ਰੀਮੀਅਰ ਆਫਿਸ ਤੋਂ ਹੈਪੀ ਮਾਨ ਜੀ ਜਤਿੰਦਰ ਤਾਤਲਾ ਐੱਮ ਐੱਲ ਏ ਗੁਰਿੰਦਰ ਬਰਾੜ ਅਤੇ ਹੋਰ ਦਲਵਿੰਦਰ ਗਿੱਲ ਮੈਂਬਰ ਪਾਰਲੀਮੈਂਟ ਅਮਰਪ੍ਰੀਤ ਸਿੰਘ ਜੀ ਗਿੱਲ ਅਤੇ ਰੈੱਡ ਐੱਫ ਐੱਮ ਤੋਂ ਰਿਸ਼ੀ ਨਾਗਰ ਜੀ ਉਹ ਵੀ ਟੀਮ ਲੈ ਕੇ ਪਹੁੰਚੇ ਸੀਗੇ ਇੱਥੇ ਅਤੇ ਹੋਰ ਵੀ ਮੀਡੀਆ ਦੇ ਕਾਫੀ ਬੰਦੇ ਇੱਥੇ ਪਹੁੰਚੇ ਸਨ ਜਿਨ੍ਹਾਂ ਨੇ ਕਵਰੇਜ ਵੀ ਕੀਤੀ ਅਤੇ ਬੜਾ ਸਹਿਯੋਗ ਦਿੱਤਾ ਅਤੇ ਕੋਨਰੇਚ ਜਿਹੜੀ ਉਹਨਾਂ ਦੀ ਸੁਸਾਇਟੀ ਬਣੀ ਹੈ ਉੱਥੇ ਐਸੋਸੀਏਸ਼ਨ ਉੱਥੋਂ ਧਰਮਿੰਦਰ ਪ੍ਰੇਮੀ ਜੀ ਉਹ ਵੀ ਆਪਣੀ ਟੀਮ ਲੈ ਕੇ ਪਹੁੰਚੇ ਸਨ ਕਨੈਕਟ ਮੀਡੀਆ ਤੋਂ ਅਮਨਜੋਤ ਪੰਨੂ ਜੀ ਅਤੇ ਬਹੁਤ ਹੀ ਵੱਡਾ ਧੰਨਵਾਦ ਲਗਜ਼ੀਰੀਆ ਹੋਮਜ਼ ਵਾਲਿਆਂ ਦਾ ਜਿਨ੍ਹਾਂ ਨੇ ਕੱਲ੍ਹ ਜਿੰਨੇ ਵੀ ਬਿੰਨ ਸੀਗੇ ਉਹ ਸਾਰੇ ਪ੍ਰੋਵਾਈਡ ਕੀਤੇ ਅਤੇ ਘੱਟੋ ਘੱਟ 30 ਤੋਂ 40 ਜਿਹੜੇ ਵਲੰਟੀਅਰ ਸੀਗੇ ਨੌਜਵਾਨ ਖਾਸ ਕਰਕੇ ਉਹ ਵੀ ਲੈ ਕੇ ਆਏ ਸਨ ਜਿਨ੍ਹਾਂ ਨੇ ਬਹੁਤ ਭਾਰੀ ਸਹਿਯੋਗ ਦਿੱਤਾ ਜਿੱਥੇ ਕਮਿਊਨਿਟੀ ਮੇਨ ਸਟਰੀਟਾਂ ਨੂੰ ਉੱਥੇ ਟਾਰਗੇਟ ਕੀਤਾ ਗਿਆ ਉੱਥੇ ਈਵਨ ਬੈਕ ਐਲੀਆਂ ਦੇ ਵਿੱਚ ਜਾ ਕੇ ਵੀ ਇਹਨਾਂ ਵਲੰਟੀਅਰਸ ਨੇ ਸੇਵਾ ਕੀਤੀ ਅਤੇ ਉਹ ਤੋਂ ਬਾਅਦ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਕਾਫੀ ਜਿਹੜਾ ਸਮਾਨ ਫਾਲਤੂ ਪਿਆ ਸੀ ਉਹ ਵੀ ਸਿੱਟਿਆ ਗਿਆ ਸੋ ਇਸਦਾ ਕਾਰਨ ਇਹ ਸੀ ਵੀ ਅਵੇਅਰਨੈਸ ਕ੍ਰੀਏਟ ਕਰਨੀ ਵੀ ਅਸੀਂ ਆਪਣੇ ਜ਼ਿੰਮੇਵਾਰੀ ਨੂੰ ਸਮਝੀਏ ਤਾਂ ਕਿ ਆਪਣੀ ਜਿਹੜਾ ਆਲਾ ਦੁਆਲਾ ਆ ਸਾਡੀਆਂ ਨੇਬਰਹੁੱਡ ਹੈ ਕਮਿਊਨਿਟੀਜ਼ ਹੈ ਉਹ ਸਾਫ਼ ਸੁਥਰੀਆਂ ਰਹਿਣ ਰੇਸਿਜ਼ਮ ਦੇ ਜਿਹੜੇ ਕਾਰਨ ਨੇ ਹਾਂ ਠੀਕ ਹੈ ਇਹਨਾਂ ਨੂੰ ਇਹ ਚੀਜ਼ਾਂ ਕਈ ਵਾਰੀ ਐਸਕਾਲੇਟ ਕਰਦੀਆਂ ਨੇ ਪਰ ਇਹਦੇ ਪਿੱਛੇ ਹੋਰ ਬਹੁਤ ਵੱਡੇ ਕਾਰਨ ਨੇ ਜਿਨ੍ਹਾਂ ਵੱਲ ਸਾਡਾ ਧਿਆਨ ਨਹੀਂ ਜਾਂਦਾ ਕਿਉਂਕਿ ਜੇ ਆਪਾਂ ਆਪਣੀ ਕਮਿਊਨਿਟੀ ਵੱਲ ਝਾਤ ਮਾਰਦੇ ਹਾਂ ਕਿ ਆਪਣੀ ਕਮਿਊਨਿਟੀ ਨੇ ਗਰੋਥ ਬਹੁਤ ਕੀਤੀ ਆਪਣੇ ਬਲਬੂਤੇ 'ਤੇ ਮਿਹਨਤ ਕਰਕੇ ਅਤੇ ਉਹ ਇੱਕ ਈਰਖਾ ਵੀ ਕ੍ਰੀਏਟ ਕਰਦੀ ਆ ਅਤੇ ਉਹਦੇ ਪਿੱਛੇ ਇਕਨੋਮਿਕ ਪੱਖ ਵੀ ਹੁੰਦੇ ਨੇ ਅਤੇ ਹੋਰ ਜੇ ਵੱਡੀ ਝਾਤ ਮਾਰੀਏ ਕਿ ਜਿਹੜੇ ਅਮੀਰ ਲੋਕਾਂ ਵੱਲੋਂ ਜਾਂ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹਨਾਂ ਵੱਲੋਂ ਉਹਨਾਂ ਦੀਆਂ ਗਲਤੀਆਂ ਨੂੰ ਲੁਕਾਉਣ ਵਾਸਤੇ ਤਾਂ ਕਿ ਜਨਤਾ ਦਾ ਜਿਹੜਾ ਧਿਆਨ ਹੈ ਕਿਸੇ ਹੋਰ ਪਾਸੇ ਕੇਂਦਰਿਤ ਕੀਤਾ ਜਾਵੇ ਉਹ ਵੀ ਵੱਡਾ ਕਾਰਨ ਹੈ ਜੋ ਮੈਨੂੰ ਕੁਝ ਕਾਰਨ ਨਜ਼ਰ ਆਉਂਦੇ ਨੇ ਇੱਕ ਤਾਂ ਅਮੈਰੀਕਾ ਦੇ ਵਿੱਚ ਲਾ ਲਈਏ ਐਪਸਟੀਨ ਫਾਈਲਸ ਤੁਸੀਂ ਮੇਰੇ ਹਾਲ ਕਾਫੀ ਉਸ ਚੀਜ਼ ਤੋਂ ਜਾਣਦੇ ਵੀ ਹੋਵੋਗੇ ਜੇ ਨਹੀਂ ਜਾਣਦੇ ਜ਼ਰੂਰ ਉਹਦੇ ਬਾਰੇ ਵਿਚਾਰ ਕਰਿਓ ਪੜ੍ਹਿਓ ਜਾ ਕੇ ਕਿਉਂਕਿ ਨੌਲੇਜ ਹੀ ਹੈ ਗਿਆਨ ਹੀ ਹੈ ਜੋ ਸਾਨੂੰ ਇਸ ਸੰਸਾਰ ਦੇ ਵਿੱਚ ਇੱਜ਼ਤ ਦੇ ਨਾਲ ਜਿਉਣਾ ਸਿਖਾਉਂਦਾ ਹੈ ਜਦੋਂ ਉਹਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇੰਨੀ ਕਰੂਅਲਟੀ ਹੋਈ ਹੈ ਭਾਵ ਕਿ ਇੰਨਾ ਜ਼ੁਲਮ ਹੋਇਆ ਕਿ ਇੱਕ ਵਾਰ ਪੜ੍ਹ ਕੇ ਸਰੀਰ ਕੰਬ ਜਾਂਦਾ ਉਹਦੇ ਵਿੱਚ ਦੁਨੀਆਂ ਦੇ ਵੱਡੇ ਵੱਡੇ ਨੇਤਾ ਦੁਨੀਆਂ ਦੇ ਵੱਡੇ ਵੱਡੇ ਅਮੀਰ ਲੋਕ ਸ਼ਾਮਲ ਨੇ ਜੇ ਉਹ ਕਿਤੇ ਜਨਤਾ ਦੇ ਵਿੱਚ ਗੱਲ ਬਹਿ ਜਾਵੇ ਤਾਂ ਇਹਨਾਂ ਦਾ ਜਿਉਣਾ ਹਰਾਮ ਹੋ ਸਕਦਾ ਸੋ ਹੋਰ ਵੀ ਇਹੋ ਜਿਹੀਆਂ ਚੀਜ਼ਾਂ ਨੇ ਇਹਦੇ ਵਿੱਚ ਫੋਰਨ ਇੰਟਰਫੇਰੈਂਸ ਵੀ ਆਉਂਦੀ ਹੈ ਕਿ ਕਿਵੇਂ ਇਸ ਕਮਿਊਨਿਟੀ ਨੂੰ ਬਦਨਾਮ ਕਰਨਾ ਹੈ ਸੋ ਬਹੁਤ ਵੱਡੇ ਕਾਰਨ ਹੈ ਇਹਨਾਂ ਕਾਰਨਾਂ 'ਤੇ ਵੀ ਆਪਾਂ ਵਿਚਾਰ ਕਰਨੀ ਹੈ ਪਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਸਮਝਣਾ ਹੈ ਜਿਵੇਂ ਮੈਂ ਰੇਡੀਓ 'ਤੇ ਵੀ ਆਪਣੇ ਹਰਪਾਲ ਸਿੰਘ ਹੁਣੀ ਇੱਥੋਂ ਸੰਡੇ ਨੂੰ ਇੱਕ ਗੁਰਦੁਆਰਾ ਸਾਹਿਬ ਤੋਂ ਬੋਲੇ ਸੀਗੇ ਕਿ ਜਿਹੜੀਆਂ ਆਪਾਂ ਕਲਚਰ ਦੇ ਨਾਂ 'ਤੇ ਕਈ ਵਾਰ ਈਵੈਂਟਸ ਕਰਦੇ ਹਾਂ ਨਾ, ਉਹਨਾਂ ਵੱਲ ਵੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਉਹ ਵੀ ਕਿਤੇ ਐਸਕਾਲੇਟ ਤਾਂ ਨਹੀਂ ਕਰ ਰਹੀਆਂ। ਜਿਵੇਂ ਮੈਂ ਰੇਡੀਓ ਤੋਂ ਵੀ ਬੋਲਿਆ ਸੀਗਾ ਕਿ ਇੰਡੀਆ ਦਾ ਆਪਾਂ ਪੰਜਾਬ ਦੇ ਵਿੱਚ ਤਾਂ ਆਪਾਂ ਸਾਰਾ ਕਲਚਰ ਵਿਸਾਰ ਦਿੱਤਾ, ਉੱਥੇ ਤਾਂ ਘਰਾਂ ਦੇ ਵਿੱਚ ਪੁਰਾਣੇ ਮੰਜੇ ਵੀ ਨਹੀਂ ਦੀਦੇ, ਇੱਥੇ ਸਾਨੂੰ ਮੰਜਿਆਂ ਦਾ ਹੇਜ ਜਾਗ ਜਾਂਦਾ, ਇੱਥੇ ਸਾਨੂੰ ਤੀਆਂ ਦਾ ਵੀ ਹੇਜ ਜਾਗ ਜਾਂਦਾ, ਪਾਰਕਾਂ ਦੇ ਵਿੱਚ ਵੱਖ ਵੱਖ ਗਰੁੱਪ ਬਣਾਉਣੇ ਸਿਰਫ ਤਾਂ ਕਿ ਸੋਸ਼ਲ ਮੀਡੀਆ 'ਤੇ ਲਾਈਕ ਲਿਆ ਜਾ ਸਕਣ। ਸੋ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਗੁਰੇਜ਼ ਕਰਨਾ। ਆਪਾਂ ਜਿੱਥੇ ਬਹੁਤ ਗਰੋਥ ਕੀਤੀ ਹੈ ਉੱਥੇ ਆਪਾਂ ਨੂੰ ਇੱਕ ਨੀਵੇਂ ਰਹਿ ਕੇ ਆਪਾਂ ਨੂੰ ਗਰੋਥ ਕਰਨੀ ਪੈਣੀ ਹੈ, ਕਿਉਂਕਿ ਜਿੰਨੀਆਂ ਵੀ ਸਕਸੈਸਫੁਲ ਕਮਿਊਨਿਟੀਜ਼ ਨੇ, ਜੂਸ਼ ਦੇਖ ਲਓ, ਇਸਮਾਲੀ ਕਮਿਊਨਿਟੀ ਆ, ਉਹ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚੱਲਦੇ ਨੇ, ਬੜੀਆਂ ਸਟਰੋਂਗ ਕਮਿਊਨਿਟੀਜ਼ ਨੇ। ਜਦੋਂ ਉਹਨਾਂ ਦਾ ਸਿਸਟਮ ਦੇਖਦੇ ਹਾਂ ਨਾ, ਤਾਂ ਇੱਕ ਵਾਰੀ ਸਿਰ ਝੁੱਕ ਜਾਂਦਾ ਵੀ ਹਾਂ ਇਹਨਾਂ ਨੇ ਆਪਣੇ ਆਪ ਨੂੰ ਕਿਵੇਂ ਐਸਟੈਬਲਿਸ਼ ਕੀਤਾ। ਆਪਾਂ ਨੂੰ ਵੀ ਉਹ ਸੋਚ ਜਿਹੜੀ ਅਪਣਾਉਣੀ ਪੈਣੀ ਹੈ, ਆਪਾਂ ਨੂੰ ਜਿੱਥੇ ਗਿਆਨ ਲੈਣਾ ਆ, ਆਪਾਂ ਇਕਨੋਮਿਕਲੀ ਸਟਰੋਂਗ ਹੋਣਾ, ਅਤੇ ਉੱਥੇ ਆਪਾਂ ਨੂੰ ਜੇ ਮੈਂ ਬਲੰਟ ਲਫਜ਼ਾਂ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਕਹਾਂ ਕਿ ਜਿਹੜੀ ਸਾਡੇ 'ਚ ਫੁਕਰਾ ਪੰਥੀ ਹੈ ਨਾ, ਉਹ ਆਪਾਂ ਨੂੰ ਘਟਾਉਣੀ ਪੈਣੀ ਆ ਥੋੜ੍ਹੀ। ਸੋ ਬਾਕੀ ਜਿੰਨੀਆਂ ਵੀ ਸੰਗਤਾਂ ਨੇ, ਸੋ ਮੈਂ ਆਪਣੇ ਵਿਚਾਰਾਂ 'ਤੇ ਆਵਾਂ ਕਿ ਜਿਨ੍ਹਾਂ ਨੇ ਵੀ ਕੱਲ੍ਹ ਸਹਿਯੋਗ ਦਿੱਤਾ ਉਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ, ਅਤੇ ਆਪਾਂ ਇਸ ਚੀਜ਼ ਨੂੰ ਕੈਰੀ ਆਨ ਰੱਖਣਾ ਹੈ, ਅਤੇ ਆਪਣੇ ਆਪਣੇ ਜਿਹੜੇ ਇੱਕ ਸ਼ਹਿਰੀ ਦੇ ਜ਼ਿੰਮੇਵਾਰੀਆਂ ਬਣਦੀਆਂ ਨੇ, ਸਿਵਿਕ ਰਿਸਪੋਂਸੀਬਿਲਟੀਜ਼ ਬਣਦੀਆਂ ਨੇ, ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਰਣਵੀਰ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਆਪ ਨੂੰ ਇਹ ਜਾਣਕਾਰੀ ਦਿੱਤੀ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਦਾ ਵਾਕਿਆ ਵੀ ਸ਼ੇਅਰ ਜ਼ਰੂਰ ਕਰੂੰਗਾ। ਉਹ ਬੜਾ ਦੁੱਖ ਵੀ ਲੱਗਿਆ ਉਹਨੂੰ, ਮੇਰਾ ਪਰਸਨਲ ਆ, ਪਰ ਮੈਂ ਤੁਹਾਨੂੰ ਦੱਸਦਾ ਹਾਂ, ਜ਼ਰੂਰ ਚਾਹੁੰਦਾ ਵੀ ਸੰਗਤ ਨੂੰ ਜ਼ਰੂਰੀ ਹੈ ਇਹ ਚੀਜ਼। ਕੱਲ੍ਹ ਜਦੋਂ ਗੁਰੂ ਘਰ ਦੇ ਉੱਤੋਂ ਜਥੇ ਪ੍ਰਵਾਨ ਹੋਏ, ਉਹਨਾਂ ਨੂੰ ਚਾਰ ਚਾਰ ਪੰਜ ਪੰਜ ਦਾ ਗਰੁੱਪ ਬਣਾ ਕੇ ਭੇਜਿਆ ਗਿਆ ਵੱਖੋ ਵੱਖਰੀ ਕਮਿਊਨਿਟੀਆਂ ਦੇ ਵਿੱਚ। ਦਾਸਰੀ ਸੇਵਾ ਲੱਗੀ ਸੀ ਵੀ ਤੁਸੀਂ ਇੱਥੇ ਰਹਿਣਾ ਆ। ਜਦੋਂ ਸਾਰੇ ਸਿੰਘ ਚਲੇ ਗਏ, ਥੋੜ੍ਹੇ ਚਿਰ ਬਾਅਦ ਗਰਮੀ ਕਾਫੀ ਸੀ, ਵਿਚਾਰ ਬਣਿਆ ਵੀ ਚਲੋ ਸਿੰਘਾਂ ਨੂੰ ਜਲ ਪਾਣ ਵੀ ਮਗਰ ਜਾ ਕੇ ਉਹਨਾਂ ਦੇ ਕੇ ਆਉਣਾ, ਵੀ ਪਾਣੀ ਜਾਂ ਉਹਨਾਂ ਨੂੰ ਕੁਛ ਚਾਹੀਦਾ ਹੋਊ। ਅਸੀਂ ਗੁਰੂ ਘਰ ਦੇ ਉੱਤੋਂ ਦੁੱਧ ਸੋਡਾ ਬਣਾ ਕੇ ਲੈ ਕੇ ਗਏ। ਇੱਕ ਥਾਂ ਦੇ ਉੱਤੇ ਮੈਂ ਸਿੰਘ ਕਲੇ, ਮੈਂ ਕਮਿਊਨਿਟੀ ਦਾ ਨਾਂ ਤਾਂ ਨਹੀਂ ਲਊਂਗਾ, ਸਿੰਘ ਸੇਵਾ ਕਰ ਰਹੇ ਸੀ ਆਪਣੇ ਲੇਖ ਦੇ ਉੱਤੇ, ਤਾਂ ਨਾਲ ਹੀ ਗਜ਼ੀਬੋ ਬਣਿਆ ਸੀ, ਉੱਥੇ ਕਾਫੀ ਸਿੰਘ ਬੈਠੇ ਸੀਗੇ, ਬਜ਼ੁਰਗ ਬੈਠੇ ਸੀ। ਮੈਂ ਮਾਫ਼ੀ ਚਾਹੁੰਦਾ ਪਹਿਲਾਂ, ਪਰ ਮੈਨੂੰ ਇਸ ਗੱਲ ਦਾ ਦੁੱਖ ਲੱਗਾ। ਉਹ ਸਿੰਘਾਂ ਨੂੰ ਆਉਣ ਨੂੰ ਟਾਈਮ ਲੱਗ ਗਿਆ ਸਾਡੇ ਕੋਲ, ਅਸੀਂ ਉਹਨਾਂ ਨੂੰ ਹਾਕ ਮਾਰੀ, ਉਹ ਆਉਣ ਨੂੰ ਉਹਨਾਂ ਨੂੰ ਟਾਈਮ ਲੱਗਿਆ। ਜਦ ਮੈਂ ਕਾਫੀ ਚਿਰ ਖੜਾ ਰਿਹਾ ਉੱਥੇ, ਮੈਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਆਏ ਵੀ ਤੁਸੀਂ ਇੰਨੇ ਚਿਰਾਂ ਵੀ ਥੋੜ੍ਹੇ ਜਾਣੇ ਹੋ, ਵੀ ਤੁਹਾਡੇ ਨਾਲ ਇੰਨੇ ਬਜ਼ੁਰਗ ਬੈਠੇ ਆ, ਯੰਗ ਮੁੰਡੇ ਵੀ ਬੈਠੇ ਸੀ, ਕੋਈ ਆ ਕੇ ਤੁਹਾਡੇ ਨਾਲ ਲੱਗਿਆ? ਕਹਿੰਦੇ ਨਹੀਂ। ਦੋ ਡਿਫਰੈਂਟ ਕਮਿਊਨਿਟੀਆਂ ਦੇ ਬੰਦਿਆਂ ਨੇ ਉਹਨਾਂ ਕੋਲ ਅਪਰੋਚ ਕੀਤੀ, ਉਹਨਾਂ ਨੇ ਸਾਨੂੰ ਮਿਲਾਏ ਵੀ ਇਹਨਾਂ ਨੇ ਅਪਰੋਚ ਕੀਤੀ ਆ ਵੀ ਅਸੀਂ ਤੁਹਾਡੇ ਨਾਲ ਹੈਲਪ ਕਰਾਉਣੀ ਮੰਗਦੇ ਹਾਂ। ਸਾਡੇ ਆਪਦੀ ਕਮਿਊਨਿਟੀ ਨੇ ਜਦ ਬੰਦਿਆਂ ਨੇ ਦੇਖ ਲਿਆ ਸੀਗਾ ਉੱਥੇ ਸਿੰਘ ਸੇਵਾ ਕਰ ਰਹੇ ਨੇ, ਜੈਕਟਾਂ ਪਾਈਆਂ ਹੋਈਆਂ ਉਹਨਾਂ ਦੇ, ਬਕਾਇਦਾ ਸਾਡਾ ਫਰਜ਼ ਬਣਦਾ ਆ ਵੀ ਤੁਹਾਡੇ ਘਰੇ ਉਹ ਆ ਕੇ ਸੇਵਾ ਕਰਨ ਆਇਆ, ਤੁਹਾਨੂੰ ਉੱਠਣਾ ਚਾਹੀਦਾ ਸੀ ਉੱਥੋਂ। ਬੜਾ ਦੁੱਖ ਲੱਗਿਆ ਇਸ ਗੱਲ ਦਾ ਮੈਨੂੰ, ਮੇਰਾ ਮਨ ਵੀ ਕੀਤਾ ਵੀ ਮੈਂ ਉਹਨਾਂ ਕੋਲ ਜਾਵਾਂ, ਪਰ ਫਿਰ ਮੈਂ ਵੀ ਕਿਹਾ ਨਹੀਂ, ਅਜੇ ਮੈਂ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ, ਜੇ ਕੱਲ੍ਹ ਆਪਾਂ ਦੇਖੀਏ ਤਾਂ ਗਰੁੱਪਾਂ ਵਿੱਚ ਸੰਗਤ ਬਹੁਤ ਹੋਈ, ਪਰ ਜਿਹੜੀ ਸਾਡੀ ਗੁਰੂ ਆਮ ਸੰਗਤ ਆ ਉਹ ਨਹੀਂ ਆਈ। ਸਾਡੀ 2-2.5 ਲੱਖ ਦੀ ਕਮਿਊਨਿਟੀ ਆ, ਸਾਡੇ ਕੋਲ ਬੰਦੇ ਸਾਲ 200 ਤੋਂ 250 ਸੀ। ਖਾਸ ਕਰਕੇ ਮੈਂ ਉਹ, ਜੇ ਅਸੀਂ ਗੁਰੂ ਘਰ ਦੇ ਵਿੱਚ ਦੇਖੀਏ ਸਾਡੇ ਸੇਵਾਦਾਰ ਵੀਰ ਘੱਟੋ ਘੱਟ 400 ਤੋਂ 500 ਬੰਦਾ ਸੀ, ਡੇਲੀ ਇੱਥੇ ਸੇਵਾ ਕਰਦੇ ਹਾਂ, ਸਾਡੇ ਵਿੱਚੋਂ ਵੀ ਕੱਲ੍ਹ 20 ਤੋਂ 25 ਜਾਣੇ ਸੀ, ਉਹ ਵੀ ਨਹੀਂ ਆਏ। ਸਭ ਦਾ ਸਾਂਝਾ ਕੰਮ ਸੀਗਾ, ਕੋਈ ਕਿਸੇ ਦਾ ਪਰਸਨਲ ਨਹੀਂ, ਕਿਸੇ ਨੇ ਇਹਤੋਂ ਕੋਈ ਕ੍ਰੈਡਿਟ ਨਹੀਂ ਲੈਣਾ। ਜੋ ਆਪਣੀ ਕਮਿਊਨਿਟੀ ਨੂੰ ਪ੍ਰੋਬਲਮ ਆ ਰਹੀ ਆ ਉਹਦੇ ਲਈ ਹੋਕਾ ਦੇ ਰਹੇ ਹਾਂ ਅਸੀਂ। ਬਹੁਤ ਨੂੰ ਸਾਡੇ 'ਤੇ ਗੁੱਸਾ ਵੀ ਆਉਂਦਾ ਹੋਣਾ ਵੀ ਇਹ ਆ ਸਾਡੇ ਉੱਤੇ ਬੋਲਦੇ ਆ, ਜਾਂ ਤੀਆਂ ਬਾਰੇ ਬੋਲਦੇ ਆ, ਜਾਗੋ ਬਾਰੇ ਬੋਲਦੇ ਆ, ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਫੋਨ ਸਾਡੇ ਕੋਲ ਆਉਂਦੇ ਆ, ਜੋ ਤੁਹਾਨੂੰ ਥਰਟ ਆਉਂਦੇ ਆ, ਉਹ ਸਾਨੂੰ ਕੋ ਹਰੇਕ ਆ ਕੇ ਪਹੁੰਚ ਕਰਦਾ, ਤਾਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜਿੰਨੀਆਂ ਕਾਲਾਂ ਆਉਂਦੀਆਂ ਨੇ। ਕਿੰਨਾ ਤੁਹਾਨੂੰ ਬੱਸਾਂ 'ਚ ਪਰੇਸ਼ਾਨ ਕੀਤਾ ਜਾ ਰਿਹਾ, ਕਿੰਨਿਆਂ ਨੂੰ ਬਾਹਰ ਤੰਗ ਕੀਤਾ ਜਾ ਰਿਹਾ, ਕਿਤੇ ਨਾ ਕਿਤੇ ਅਸੀਂ ਕਸੂਰ ਪਾ ਰਹੇ ਹਾਂ। ਪਰ ਮੈਂ ਅੱਗੇ ਤੋਂ ਹੱਥ ਬੰਨ ਕੇ ਤੁਹਾਡੇ ਸਾਰਿਆਂ ਚਰਨਾਂ 'ਚ ਬੇਨਤੀ ਕਰਦਾ, ਕਿਤੇ ਵੀ ਆ ਜੇ ਅੱਜ ਸਾਡੀ ਕਮਿਊਨਿਟੀ ਨੇ ਕੀਤਾ ਸੀ, ਕੱਲ੍ਹ ਨੂੰ ਕੋਈ ਹੋਰ ਕਮਿਊਨਿਟੀ ਵੀ ਕਰਦੀ ਆ ਨਾ, ਜੇ ਕਿਤੇ ਦੇਖਦੇ ਹੋ ਨਾ, ਪਲੀਜ਼ ਬੈਠ ਕੇ ਦੇਖੋ ਨਾ, ਜਾਓ ਨਾਲ ਲੱਗੋ, ਫਰਜ਼ ਆ ਆਪਣਾ। ਕੱਲ੍ਹ ਉੱਥੇ ਮੇਰੇ ਕੋਲ ਦੋ ਛੋਟੇ ਬੱਚੇ ਆਏ, ਇੱਕ ਵੀਰ ਲੈ ਕੇ ਆਇਆ, ਤਾਂ ਬੱਚੇ ਕਹਿੰਦੇ ਅੰਕਲ ਜੀ ਅਸੀਂ ਨਾਲ ਸੇਵਾ ਕਰ ਸਕਦੇ ਹਾਂ। ਗੁੜੀਆ ਥਰਡ ਕਲਾਸ 'ਚ ਜਾਂਦੀ ਸੀ ਅਤੇ ਜਿਹੜਾ ਬੇਟਾ ਸੀ ਉਹਨੇ ਫਸਟ ਟਾਈਮ ਸਕੂਲ ਜਾਣਾ ਸੀਗਾ, ਉਹਨਾਂ ਨੇ ਮੇਰੇ ਕੋਲ ਬੇਨਤੀ ਕੀਤੀ ਅੰਕਲ ਜੀ ਅਸੀਂ ਜਾ ਸਕਦੇ ਹਾਂ, ਸਾਨੂੰ ਟੀ ਸ਼ਰਟ ਮਿਲੂਗੀ। ਮੈਨੂੰ ਉਹਨਾਂ ਵੱਲ ਮੇਰੇ ਸਾਹਮਣੇ ਉਹ ਬੈਠੇ ਸੀਗੇ 20-30 ਜਾਣੇ, ਮੈਨੂੰ ਉਹ ਦੇਖ ਰਹੇ ਸੀਗੇ। ਮੈਂ ਉਹਨਾਂ ਕਿਹਾ ਪੁੱਤ ਗਾਂਧੀ ਵਾਰੀ ਤੁਸੀਂ ਗੁਰਦੁਆਰਾ ਸਾਹਿਬ ਆਇਓ, ਤੁਹਾਨੂੰ ਨਾਲ ਲੈ ਕੇ ਆਵਾਂਗੇ। ਮੇਰੀ ਇੱਕ ਵਾਰ ਫਿਰ ਤੁਹਾਡੀ ਸਾਰੀ ਕਮਿਊਨਿਟੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਆਪਦੇ ਆਲੇ ਦੁਆਲੇ, ਪਲੀਜ਼। ਦੂਸਰੀ ਬੇਨਤੀ, ਸੋਰੀ, ਆਪਾਂ ਨਾ ਪਿੱਟ ਰੱਖਣ ਦੇ ਸ਼ੌਕੀਨ ਬਹੁਤ ਹੋ ਗਏ ਹਾਂ, ਸਾਨੂੰ ਬਹੁਤ ਸ਼ੌਂਕ ਆ ਹੁਣ ਡੌਗੀ ਰੱਖਣ ਦਾ, ਪਰ ਜੋ ਨਿਯਮ ਨੇ ਉਹਨਾਂ ਦੇ ਬਣੇ ਹੋਏ ਨਾ, ਉਹ ਵੀ ਕਰੋ। ਤੁਸੀਂ ਗੋਰਾ ਕੋਈ ਵੀ ਜਾਂ ਦੂਸਰੀ ਕਮਿਊਨਿਟੀ ਦਾ ਬੰਦਾ ਦੇਖੋਗੇ, ਜੇ ਉਹਦੇ ਆਪਦੇ ਡੌਗ ਨੂੰ ਘੁਮਾਉਣ ਜਾ ਰਿਹਾ, ਉਹਦੇ ਕੋਲ ਹੱਥ 'ਚ ਬੈਗ ਹੋਊਗਾ। ਸਾਡੇ ਅਸੀਂ ਆਪਦੇ ਡੌਗ ਦਾ ਕਦੇ ਸਮਾਨ ਨਹੀਂ ਚੱਕਦੇ, ਉਹ ਤੋਂ ਭਰੇ ਹੋ ਕੇ ਅੱਖ ਫੇਰ ਕੇ ਲੰਘ ਜਾਂਦੇ ਹਾਂ। ਪਲੀਜ਼ ਹੱਥ ਜੋੜ ਕੇ ਬੇਨਤੀ ਆ, ਰੱਖੋ ਜੇ ਤੁਹਾਡੇ ਸ਼ੌਂਕ ਆ, ਪਰ ਜੋ ਅਸੂਲ ਨੇ ਉਹਨਾਂ ਨੂੰ ਵੀ ਫਾਲੋ ਕਰੋ। ਕੱਲ੍ਹ ਮੈਂ ਉਹ ਸਿੰਘਾਂ ਨੂੰ ਧੰਨ ਮੰਨਦਾ ਜਿਹੜੀ ਲੇਖ ਦੇ ਉੱਤੇ ਇੰਨਾ ਕੁ ਜ਼ਿਆਦਾ ਕੁੱਤਿਆਂ ਦੀ ਸਿੱਟ ਸੀ ਕਿ ਉਹਨਾਂ ਨੇ ਹੱਥੀਂ ਚੱਕੀ ਆ। ਕੋਈ ਉੱਥੇ ਦੂਸਰੀ ਕਮਿਊਨਿਟੀ ਦੇ ਬਹੁਤ ਲੋਕ ਘੱਟ ਰਹਿੰਦਾ, ਸਭ ਤੋਂ ਵੱਧ ਸਾਡੀ ਕਮਿਊਨਿਟੀ ਰਹਿੰਦੀ ਆ ਉੱਥੇ। ਬੜਾ ਮਨ ਦੁਖਿਆ ਕੱਲ੍ਹ, ਫਿਰ ਇੱਕ ਵਾਰ ਤੁਹਾਡੇ ਸਾਰਿਆਂ ਦੇ ਚਾਨਣ 'ਚ ਬੇਨਤੀ ਆ, ਆਪਣੇ ਆਲੇ ਦੁਆਲੇ ਸਾਰੇ ਝਾਤੀ ਮਾਰੋ। ਜੇ ਕੋਈ ਲੱਗਦਾ ਆ ਠੀਕ ਆ, ਬਹੁਤ ਗੁੱਸੇ ਵੀ ਹੋਣਗੇ ਅੱਜ ਮੇਰੇ ਨਾਲ, ਕੋਈ ਗੱਲ ਨਹੀਂ, ਮੈਂ ਗੁੱਸਾ ਤੁਹਾਡਾ ਸਹਿਣ ਕਰ ਲੂੰਗਾ, ਪਰ ਜੋ ਫਰਜ਼ ਆ ਆਪਣੇ, ਆਪਾਂ ਫਰਜ਼ਾਂ ਤੋਂ ਮੁਰਖਰੂ ਨਾ ਹੋਈਏ, ਆਪਣਾ ਫਰਜ਼ ਪਛਾਣੀਏ, ਸਾਰੇ ਰਲ ਮਿਲ ਕੇ ਸੇਵਾ ਕਰੀਏ। ਬੀਬੀ ਨਸੀਬ ਕੌਰ ਤੂਰ ਜੋ ਪਿਛਲੇ ਦਿਨਾਂ ਵਿੱਚ ਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅੰਤਮ ਅਰਦਾਸ ਜੋ ਗੁਰੂ ਘਰ ਵਿੱਚ ਹੋਣੀ ਆ, ਉਹਨਾਂ ਦੇ ਸਹਿਜ ਪਾਠ ਦੇ ਹੁਣ ਭੋਗ ਪੈਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਰਾਗ ਵੱਡ ਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਰਨ ਦਾ ਸੱਚਾ ਪਾਤਸ਼ਾਹ ਜਿਨ ਜਗਤ ਹੰਦੈ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸੁਬਾਏ ਕਾਇਆ ਹੰਸੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਰਨ ਦਾ ਸੱਚਾ ਪਾਤਸ਼ਾਹ ਜਿਨ ਜਗਤ ਹੰਦੈ ਲਾਇਆ

ਆ ਸਚੜਾ ਸਿਰਜਣ ਹਾਰੂ ਸਾਚਾ ਸਿਰਜਣ ਹਾਰੂ ਅਲਖ ਅਪਾਰੂ ਤਾਕਾ ਅੰਤ ਨ ਪਾਇਆ ਆਇਆ ਤਿਨ ਕਾ ਸਫਲ ਪਾਇਆ ਹੈ ਇੱਕ ਮਨ ਜਿਨੀ ਤੇ ਆਇਆ ਢਾਹੇ ਢਾਹੇ ਉਸਾਰੀ ਆਪੇ ਹੁਕਮ ਸਵਾਰਨ ਹਾਰੂ ਜੋ ਤਿਸ ਭਾਵੈ

ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਪਿਓ ਥੈ ਜਾਣਾ, ਜਿਸ ਕਾ ਕੀ ਯਾਦ ਨਹੀਂ ਕੀ ਲੀਆ ਹੋਆ, ਤੇ ਸਹਿ ਕਾ ਪਹਾਣਾ, ਜੋ ਤਿਨ ਕਰ

ਹੈ ਸਾਹਿਬ ਆਪਣਾ ਕੁਦਰਤ ਕੁਦਰਤ ਕਰੇ ਵਿਚਾਰ ਕੁਦਰਤ ਵਿਚਾਰੇ ਧਾਰਨ ਤਾਰੇ ਜਿਨ ਕੀ ਆਸੂ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ।

ਦੱਖਣੀ ਸੱਚ ਸਰੰਦਾ ਸੱਚਾ ਜਾਣੀਐ ਸੱਚੜਾ ਪਰਵਦਗਾਰੂ ਜਿਨ ਆਪਿਨੈ ਆਪ ਸਾਜਿਆ ਸੱਚੜਾ ਅਲਖ ਵਪਾਰੂ ਦੋਏ ਪੁੜ ਜੋੜ ਵਿਛੋੜਿਅਨ ਗੁਰਬਿਨ ਘੋਰ ਅੰਧਾਰੂ ਸੂਰਜ ਚੰਦ ਸਿਰਜਿਅਨ ਐਨ ਸਚਲਤ ਵਿਚਾਰੂ ਸੱਚੜਾ ਸਾਹਿਬ ਸੱਚ ਤੋਂ ਸੱਚੜਾ ਦੇਹ ਪਿਆਰੂ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਣ ਹਾਰੂ ਨਾਰੀ ਪੁਰਖ ਸੁਰਜਿਐ ਬਿਖ ਮਾਇਆ ਮੋਹ ਪਿਆਰੂ ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੂ ਕੁਦਰਤ ਤਖ਼ਤ ਰਚਾਇਆ।

ਬੂਢੜੇ ਕਿਆ ਤਿਸ ਚਾਰੋ, ਗੁਣ ਛੋੜ ਵਿਖ ਲੱਦਿਆ, ਅਵਗੁਣ ਕਾ ਗੁਣ ਜਾਰੋ, ਸੱਦੜੇ ਆਏ ਤਿਨਾ ਜਾਨੀਆ, ਹੁਕਮ ਸੱਚੇ ਕਰਤਾਰੋ, ਨਾਰੀ ਪੁਰਖ ਵਿਛੁਨਿਆ, ਵਿਛੁਨਿਆ ਮਿਲਣ ਹਾਰੋ।

ਤਾਵਹੁ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਹੈ ਵੇਸੇ ਸਾਜਨ ਸਹਿਣ ਮਿਲਹੁ ਸੰਜੋਗੀ ਗੁਰ ਮਿਲ ਖੋਲੇ ਫਾਸੇ।

इस सवपुत्र रागन के 18 10 20 वाहे गुरु जी का खालसा।

ਸਭ ਕੋਈ ਨਾਉ ਨ ਜਾਣੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕਉ ਵਿਘਨ ਨਾ ਕਉ ਲਾਗੈ ਜਾਕੀ ਪ੍ਰਭ ਆਗੈ ਅਰਦਾਸ ਤੁਦ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੋ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪੁੱਤਰ ਪਾਠ ਦੀ ਦਰ ਦਾ ਧਿਆਨ ਧਾਰ ਖਾਲਸਾ ਜੀ ਸਾਹਿਬ ਬੋਲੋ ਜੀ ਗੁਰੂ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਜਲਾਈ ਤੇਗ ਵਾਹੀ ਦੇਖ ਕੇ ਅਣਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਚੀਜ਼ ਦੇ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਧਰਮ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਤਿਗੁਰੂ ਜੀ ਕੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਵਾਹਿਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਵਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਤ

ਜੀਉ ਧੰਨ ਧੰਨ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀਆਂ ਸੱਚੇ ਪਾਤਸ਼ਾਹ ਜੀਓ ਸਾਹੋਂ ਵਿਛੜਿਆ ਵਣਜਾਰਾ ਬੀਬੀ ਨਸੀਬ ਕੌਰ ਜੀ ਤੂੰ ਸੱਚੇ ਪਾਤਸ਼ਾਹ ਜੀਓ ਜੋ ਆਪ ਜੀ ਦੀ ਬਖਸ਼ੀ ਆਯੂ ਹੋਕੇ ਸੰਸਾਰਕ ਯਾਤਰਾ ਕਰਦਿਆਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਤਿੰਨਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕਰਨ ਉਪਰੰਤ ਸੰਗਤ ਪਰਿਵਾਰ ਆਪ ਜੀ ਦੇ ਹਜ਼ੂਰ ਹਾਜ਼ਰ ਹੋਏ ਹਨ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਲਾਹਣੀਆਂ ਦੇ ਪਾਠ ਉਪਰੰਤ ਸ੍ਰੀ ਸਾਹਿਬ ਪਾਠ ਸਾਹਿਬ ਦੇ ਭੋਗ ਪਏ ਰਾਮ ਕਲੀ ਸਤ ਸੱਚੇ ਪਾਤਸ਼ਾਹ ਜੀਓ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ ਸਾਹਿਬ ਜੀ ਕੀਰਤਨ ਹੋਏ ਸਤਿਗੁਰੂ ਜੀ ਕਿਰਪਾ ਕਰਕੇ ਅੱਖਰਵਾਦ ਘਾਟ ਭੁੱਲ ਚੁੱਕ ਮੁਆਫ਼ ਕਰਨੀ ਪੜ੍ਹੀ ਸੁਣੀ ਗੁਰਬਾਣੀ ਸੋਤ ਕੇ ਸੱਚਖੰਡ ਵਿਖੇ ਪ੍ਰਵਾਨ ਕਰਨੀ ਜੀ ਗੁਰਬਾਣੀ ਦਾ ਉੱਚ ਭਾਵ ਫਲਾ ਦੇਸ਼ ਸੱਚੇ ਪਾਤਸ਼ਾਹ ਜੀ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਪਹਾੜ ਮੰਨਣ ਦੇ ਬਲ ਬਖਸ਼ਿਸ਼ ਕਰਨੇ ਪਰਿਵਾਰ ਦੀਆਂ ਹੋਈਆਂ ਸੇਵਾਵਾਂ ਲੇਖੇ ਲਾਉਣੀਆਂ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਕੇ ਮਿਹਰ ਪ੍ਰਾਹਤ ਸਿਰ ਤੇ ਬਣਾਈ ਰੱਖਣਾ ਸੱਚੇ ਪਾਤਸ਼ਾਹ ਜੀ ਦਰ ਕਰਦੇ ਟਹਿਲੀਆਂ ਨੂੰ ਸੱਚੇ ਪਾਤਸ਼ਾਹ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਮਿਹਰ ਪ੍ਰਾਹਤ ਸਿਰ ਤੇ ਰੱਖਣਾ ਸੱਚੇ ਪਾਤਸ਼ਾਹ ਜੈਸਾ ਬਾਲਕ ਪਾਏ ਸੁਪਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਖਿੜਕੇ ਬਹੁ ਪੰਥੀ ਬਹੁ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲਏ ਪ੍ਰਭੁ ਆਗੇ ਮਾਰਗ ਪਾਵੇ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਦਰ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਸੀਤ ਪ੍ਰਸ਼ਾਦ ਸਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਸਤਿਗੁਰੂ ਜੀ ਆਪ ਕਿਰਪਾ ਕਰੋ ਪਾਵਨ ਹੁਕਮ ਬਖਸ਼ੋ ਜੀ ਹੁਕਮਾਂ ਤੇ ਚੱਲਣ ਦੀ ਸੋਝੀ ਬਖਸ਼ਣੀ

ਵਾਹਿਗੁਰੂ ਵਾਹਿਗੁਰੂ ਜੀਓ। ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਤਹੀਰ। ਵਾਹਿਗੁਰੂ ਜੀ ਜੇ ਹਾ ਚੀਰੀ ਲਿਖਿਆ

0: ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਦੇ ਮਹਾਂਵਾਕ ਅਨੁਸਾਰ। ਬਹੁਤ ਹੀ ਸਤਿਕਾਰਯੋਗ ਮਾਤਾ ਨਸੀਬ ਕੌਰ ਜੀ ਤੂਰ, ਜੋ ਕਿ ਮਹਾਰਾਜ ਜੀ ਵੱਲੋਂ ਬਖਸ਼ੀ ਹੋਏ ਸਵਾਸਾਂ ਦੇ ਪੂੰਜੀ ਨੂੰ ਭੋਗਦੇ ਹੋਏ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅਤੇ ਇਹਨਾਂ ਦੇ ਅੱਜ ਪੰਜ ਪੂਤਕ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ। ਉਪਰੰਤ ਪਰਿਵਾਰ ਵੱਲੋਂ ਵਿਛੜੀ ਹੋਈ ਰੂਹ ਦੇ ਨਿਮਿਤ ਰੱਖੇ ਗਏ ਸ੍ਰੀ ਸਹਿਜ ਪਾਤਸ਼ਾਹ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਮਹਾਰਾਜ ਕਿਰਪਾ ਕਰਨ, ਵਿਛੜੀ ਹੋਈ ਜੀਵ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਅਤੇ ਸਕੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਹੁਣ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਨੇ ਦੇਗ ਜਿਹੜੀ ਆ ਬਾਹਰੋਂ ਪ੍ਰਾਪਤ ਕਰਨੀ ਹੈ, ਅਤੇ ਪਰਿਵਾਰ ਵੱਲੋਂ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਦਾ ਲੰਗਰ ਤਿਆਰ ਆ, ਸਾਰੀਆਂ ਸੰਗਤਾਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਏ ਜੋ ਲੜਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਕੀਤੇ ਹੋਏ ਹਨ, ਅਤੇ ਇਹਨਾਂ ਦੇ ਭੋਗ 31 ਅਗਸਤ ਦਿਨ ਸੋਮਵਾਰ ਯਾਨੀ ਕਿ ਕੱਲ੍ਹ ਸਵੇਰੇ 9 ਵਜੇ ਪੈਣਗੇ। ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਡਿੱਠੇ ਸਭੇ ਤਾਵ ਨਹੀਂ ਤੁਧ ਜਿਹਾ ਬਦੋ ਪੁਰਖ ਬਿਦਾਤੇ ਤਾਂ ਤੂੰ ਸੋਇਆ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਤਿ ਸੰਗਤ ਆਪ ਸਰਬੱਤ ਸੰਗਤਾਂ ਵੰਡ ਭਾਗੇ ਹੋ ਜੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਮਿਲ ਬੈਠ ਕੇ ਇਲਾਹੀ ਬਾਣੀ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ, ਫਤਿਹ ਪ੍ਰਵਾਨ ਕਰਨ ਜੀ ਬੁਲਾਓ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਜੀਤ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜਥਾ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪਾਦਨਾ ਦਿਵਸ ਦੇ ਸੰਬੰਧ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਦੀਵਾਨ ਸੱਜੇ ਹਨ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਪ੍ਰਵਾਨ ਕਰਨੀ ਜੀ, ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਸਾਰੀ ਸੰਗਤ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਸਥਾਪਨਾ ਦਿਵਸ ਦੇ ਸੰਬੰਧ ਵਿੱਚ ਜੋ ਕੀਰਤਨ ਹੋਇਆ ਹੈ, ਸੋ ਸਾਰੀ ਸੰਗਤ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ, ਪਾਉਂਟਾ ਸਾਹਿਬ ਵਾਲੇ। ਉਹ ਆਪ ਜੀ ਨੂੰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾਉਣਗੇ। ਅੱਜ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ ਵਿਖੇ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੁਨਰ ਸੰਪਾਦਨ ਕਰਵਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ। ਭਾਈ ਬਾਬਾ ਦੀਪ ਸਿੰਘ ਹੋਰਾਂ ਨੇ ਕਲਮ, ਕਾਗਜ਼ ਅਤੇ ਸਿਆਹੀ ਦਾ ਪ੍ਰਬੰਧ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਕਲਗੀਧਰ ਪਾਤਸ਼ਾਹ ਨੇ ਆਪਣੇ ਕੰਠ ਤੋਂ ਉਚਾਰਨ ਕੀਤੀ, ਔਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕੀਤੀ ਗਈ। ਸੋ ਅੱਜ ਦੇ ਦਿਨ ਇਹ ਸੇਵਾ ਸੰਪੂਰਨ ਹੋਈ ਸੀ। ਸਰਬੱਤ ਸੰਗਤ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਵਧਾਈਆਂ। ਆਉਣ ਵਾਲੇ ਦਿਨਾਂ ਵਿੱਚ 6 ਅਤੇ 7 ਸਤੰਬਰ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਸੰਗਤ ਦੇ ਦਰਸ਼ਨ ਦੀਦਾਰ ਕਰਨ ਲਈ ਪਹੁੰਚ ਰਹੇ ਨੇ। ਉਹਨਾਂ ਦਾ ਸਮਾਂ ਦੋਨੋਂ ਦਿਨ ਸ਼ਾਮ 7 ਤੋਂ 8:30 ਵਜੇ ਤੱਕ ਹੋਇਆ ਕਰੇਗਾ। ਆਪ ਜੀ ਨੇ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਵਿਣ ਸਿੱਧੀ

ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਓ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ।

ਕਿਹਾ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭੌ ਕਰਿਆ ਊੜੇ ਊੜ ਆਵੈ ਸੈ ਕੂਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖੜਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ

ਸਵਾਸਾਂ ਸੰਗ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜਿਨ੍ਹਾਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਬਖਸ਼ਣੀ ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ ਪੜੀ ਬਾਣੀ ਕਥਾ ਕੀਰਤਨ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ

ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿੱਦਿਆ ਦਾ ਦਾਨ ਦੇ ਅਰੋਗਤਾ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮੱਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਗਰੀਬ ਨਿਵਾਜ ਕਿਰਪਾ ਕਰੋ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤ ਖਸਮ ਦੀ ਨੂਰ ਅਰਸਹੋਂ ਕੁਰਸਹੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ

ਤਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾ ਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ

जन पूरन पैज रखाई। वाहे गुरु जी का खालसा, वाहे गुरु जी की फतेह।